ਸਰੀਰ ਪਰਮਾਤਮਾ ਦਾ ਦਿੱਤਾ ਹੋਇਆ, ਐਸਾ ਨਾ ਕਰੋ। ਆਪ ਗੁਰੂ ਰੂਪ ਵਿੱਚ ਆ ਗਏ ਹੋ, ਆਪ ਜੀ ਨੇ ਸਰਬ ਸੰਸਾਰ ਦੀ ਸੇਵਾ ਕਰਨੀ ਹੈ। ਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਪਾਤਸ਼ਾਹ ਮੈਂ ਤੇ ਕੇਵਲ ਦੱਸ ਰਿਹਾ ਆਪਣੀ ਸਿੱਖ ਸੰਗਤ ਨੂੰ ਕਿ ਸ਼ਬਦ ਦਾ ਤੇ ਗੁਰੂ ਦਾ ਕਿਵੇਂ ਅਦਬ ਕਰਨਾ ਹੈ, ਤੇ ਆਉਣ ਵਾਲੇ ਸਮੇਂ ਵਿੱਚ ਅਸੀਂ ਵੀ ਬੇਅਦਬੀ ਨਾ ਕਰ ਦਈਏ। ਐਸੇ ਹਨ ਸਾਡੇ ਪਾਤਸ਼ਾਹ, ਸਾਡੇ ਸਤਿਗੁਰੂ ਪੂਜਣ ਯੋਗ ਹਨ। ਕਿੰਨੀ ਵਾਰੀ ਪੂਜਾਂਗੇ, ਕਰੋੜਾਂ ਜਨਮ ਲੈ ਕੇ ਵੀ ਨਹੀਂ ਪੂਜ ਸਕਦੇ। ਇਸ ਕਰਕੇ ਭਾਈ ਗੁਰਮੁਖ ਪਿਆਰਿਓ, ਆਓ ਐਸੇ ਪਾਤਸ਼ਾਹ ਜੀ ਦੀ ਸਿਫਤ ਵਿੱਚ ਜੁੜੀਏ, ਜਿਹੜੇ ਕਹਿ ਰਹੇ ਹਨ ਸੌ ਨਾ ਜਾਈਏ ਕਿਤੇ ਗਫਲਾਤ ਦੀ ਨੀਂਦਰੇ, ਸੌ ਨਾ ਜਾਈਏ ਕਿਤੇ ਮਨਮੁਖ ਨਾ ਬਣ ਜਾਈਏ। ਮਨਮੁਖ ਸੁੱਤਾ ਮਾਇਆ ਮੋਹ ਪਿਆਰ ਨਾ ਹੋ ਜਾਏ, ਮਾਇਆ ਤੇ ਮੋਹ ਦੇ ਪਿਆਰ ਵਿੱਚ ਨਾ ਸੌ ਜਾਈਏ। ਗੁਰਮੁਖ ਜਾਗੇ, ਗੁਰਸ਼ਬਦ ਵਿਚਾਰ, ਗੁਰੂ ਦੀ ਸ਼ਬਦ ਦੀ ਵਿਚਾਰ ਦੇ ਨਾਲ ਜਾਗਦੇ ਰਹੀਏ, ਤਾਂ ਕਿ ਪੂਰਾ ਸਤਿਗੁਰੂ ਸਾਨੂੰ ਮਾਣ ਦੇ ਵਿੱਚ ਸਾਨੂੰ ਗਲੇ ਨਾ ਲਾ ਲੈ। ਕਿਉਂਕਿ ਇਸ ਯੁੱਗ ਦੇ ਵਿੱਚ ਰਾਮ ਨਾਮ ਦਾ ਨਿਸਤਾਰਾ, ਜਿਹਨੇ ਪਰਮਾਤਮਾ ਦਾ ਨਾਮ ਜਪਿਆ ਉਸੇ ਦਾ ਨਿਸਤਾਰਾ ਹੋਣਾ। ਮਾਇਆ ਦੀ ਵਡਿਆਈ ਇੱਥੇ ਹੀ ਰਹਿ ਜਾਣੀ, ਸੰਸਾਰ ਦੇ ਬਾਕੀ ਕਰਮਾਂ ਦੀ ਵਡਿਆਈ ਰਸਤੇ 'ਚ ਰਹਿ ਜਾਣੀ। ਰਸਤਾ ਬੜਾ ਲੰਮਾ, ਹਰ ਇੱਕ ਜਗ੍ਹਾ ਤੇ ਜ਼ਕਾਤ ਟੈਕਸ ਦੇਣਾ ਪੈਣਾ, ਤੇ ਇੱਕ ਇੱਕ ਗੁਣ ਚੰਗਾ ਦਿੰਦੇ ਚਲੇ ਜਾਵਾਂਗੇ। ਜਿੱਥੇ ਟੋਲ ਟੈਕਸ ਆਏਗਾ ਨਾ ਭਰੋਗੇ, ਸੱਚੀ ਦਰਗਾਹ 'ਚ ਜਾਣ ਲੱਗੇ ਹਾਂ, ਸੱਚਖੰਡ ਜਾਂਦੇ ਹਾਂ, ਤੇ ਰਸਤੇ ਦੇ ਵਿੱਚ ਹੀ ਕਰਮ ਕਰਮ ਤੇ ਇੱਥੇ ਹੀ ਨਿਬੜ ਜਾਣੇ ਨੇ, ਤੇ ਜਗ੍ਹਾ ਦੇ ਵਿੱਚ ਹੀ ਲੰਘ ਜਾਣੇ, ਟੈਕਸ ਵਿੱਚ ਹੀ ਲੰਘ ਜਾਣੇ ਨੇ। ਉਧਾਰ ਕਿਵੇਂ ਹੋਣਾ? ਰਾਮ ਨਾਮ ਨਾਲ ਕਰਕੇ। ਗੁਰੂ ਅਮਰਦਾਸ ਮਹਾਰਾਜ ਜੀ ਦਾ ਹੀ ਪਾਵਨ ਸ਼ਬਦ ਹੈ ਗੌੜੀ ਮਹੱਲਾ ਤੀਜਾ। ਆਪ ਜੀ ਨੇ ਬੜਾ ਸੁੰਦਰ ਸ਼ਬਦ ਫਰਮਾਨ ਕੀਤਾ, ਆਓ ਇਸ ਸ਼ਬਦ ਦੀਆਂ ਆਖਰੀ ਪੰਕਤੀਆਂ ਨਾਲ ਜੁੜੀਏ, ਨਾਲ ਹੀ ਸਿਮਰਨ ਵੀ 2 ਮਿੰਟ ਵਾਸਤੇ ਆਪਾਂ ਸੁਰਤ ਜੋੜ ਕੇ ਕਰੀਏ, ਤਾਂ ਕਿ ਸਾਡਾ ਸਿਮਰਨ ਸਦਾ ਵਾਸਤੇ ਚੱਲਦਾ ਰਹੇ।

Why,

ਤੇ ਭਾਵਨਾ ਵਾਲੇ ਗੁਰਸਿੱਖ ਬਹੁਤ ਜਗ੍ਹਾ ਘੱਟ ਮਿਲਦੇ। ਬੜਾ ਮਨ ਪ੍ਰਸੰਨ ਹੋਇਆ, ਨਾਮ ਬੜਾ ਸੁਣਿਆ, ਜਿਹੋ ਜਿਹਾ ਨਾਮ ਸੁਣਿਆ ਉਹੋ ਜਿਹਾ ਹੀ, ਕਿਉਂਕਿ ਗੁਰੂ ਦਾ ਨਾਮ ਤੇ ਗੁਰੂ ਕੇ ਸਿੱਖ ਦਾ ਨਾਮ ਬੜਾ ਸਦਮੌਰ ਹੈ। ਤੇ ਅਦਬ ਵਾਲੇ ਹੋ, ਭਾਵਨਾ ਵਾਲੇ ਹੋ, ਦੋ ਗੱਲਾਂ ਜੀਵਨ ਵਿੱਚ ਯਾਦ ਰੱਖਿਓ, ਇੱਕ ਗੁਰੂ ਕਾ ਅਦਬ, ਇੱਕ ਗੁਰੂ ਕਾ ਨਾਮ। ਜਿਸ ਰਸਨਾ ਦੇ ਉੱਪਰ ਗੁਰੂ ਕਾ ਨਾਮ ਹੈ ਨਾ, ਉਸ ਰਸਨਾ ਦੁਆਰਾ ਆਪਾਂ ਕੋਈ ਵੀ ਕਿਸੇ ਨੂੰ ਆਸ਼ੀਰਵਾਦ ਜਾਂ ਕੋਈ ਕਾਰਜ ਕਰੀਏ ਨਾ, ਉਹ ਕਾਰਜ ਅਟਕਦਾ ਨਹੀਂ। ਡਾਕਟਰ ਜਾਕਿਰ ਹੁਸੈਨ ਭਾਰਤ ਦੇ ਰਾਸ਼ਟਰਪਤੀ ਹੋਏ, ਆਪ ਜੀ ਨੂੰ ਪਤਾ ਹੋਵੇਗਾ ਕਈਆਂ ਨੂੰ। ਉਹਨਾਂ ਨੇ ਇੱਕ ਵਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿਰਲੇਖ ਤੇ ਬੋਲਣਾ ਸੀ, ਤੇ ਜਦੋਂ ਉਹਨਾਂ ਨੇ ਪੜ੍ਹਿਆ ਹਿਸਟਰੀ ਨੂੰ ਤੇ ਰੋਣ ਲੱਗ ਪਏ। ਕਾਗਜ਼ ਹੱਥ ਵਿੱਚ ਪਕੜਿਆ ਹੋਇਆ, ਪੈਨ ਫੜਿਆ ਹੋਇਆ, ਆਖਿਰਕਾਰ ਕਾਗਜ਼ ਗਿੱਲਾ ਹੋ ਗਿਆ ਹੋਇਆ ਵੇਖਿਆ, ਵੇਖ ਕੇ ਕਹਿਣ ਲੱਗੀ ਵੀ ਇਹ ਕਾਗਜ਼ ਗਿੱਲਾ ਕਿਉਂ ਹੋਇਆ, ਬਰਸਾਤ ਤੇ ਹੈ ਨਹੀਂ, ਪਾਣੀ ਵੀ ਕਿਸੇ ਨੇ ਛਿੱਟਿਆ। ਜਦੋਂ ਦੇਖਿਆ ਤੇ ਅੱਖਾਂ ਚੋਂ ਆਂਸੂ ਨਿਕਲੇ ਤੇ ਕਹਿਣ ਲੱਗੇ, ਜਿਹੜੇ ਸਤਿਗੁਰੂ ਨੂੰ ਪੜ੍ਹਦੇ ਆ ਪੜ੍ਹਦੇ ਆ, ਮੇਰਾ ਜੀਵਨ ਹੀ ਪੂਰਾ, ਮੇਰਾ ਮਨ ਹੀ ਪੂਰਾ, ਮੇਰਾ ਪੱਥਰ ਵਰਗਾ ਮਨ ਪਿਘਲ ਗਿਆ, ਸਤਿਗੁਰੂ ਆਪ ਕੈਸਾ ਹੋਏਗਾ। ਉਸਨੇ ਇੱਕ ਗੱਲ ਲਿਖੀ, ਕਹਿਣ ਲੱਗਾ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਨਾਮ ਜਿਸ ਕਾਗਜ਼ ਤੇ ਲਿਖਦੇ ਹੀ ਹੈ ਨਾ, ਕਾਗਜ਼ ਮਹਿਕਦਾਰ ਹੋ ਜਾਂਦਾ, ਕਾਗਜ਼ ਮਹਿਕਦਾਰ ਹੋ ਜਾਂਦਾ, ਕਾਗਜ਼ ਖੁਸ਼ਬੂ ਭਰ ਜਾਂਦੀ ਜਿੱਥੇ ਲਿਖਦੀ ਹੈ ਗੁਰੂ ਨਾਨਕ ਦੇਵ ਜੀ। ਤੇ ਜਿਸ ਹਿਰਦੇ ਵਿੱਚ, ਜਿਸ ਜ਼ੁਬਾਨ ਵਿੱਚ ਵਾਰ ਵਾਰ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਨਾਮ ਲਈਏ, ਘਰਾਂ ਦੇ ਵਿੱਚ ਬੱਚਿਆਂ ਨੂੰ ਇਹ ਆਦਤ ਪਾਈਏ, ਅੰਮ੍ਰਿਤ ਵੇਲੇ ਉੱਠ ਕੇ 10 ਪਾਤਸ਼ਾਹੀਆਂ ਦਾ ਨਾਮ ਰੋਜ਼ਾਨਾ ਲਓ, ਰੋਜ਼ਾਨਾ 10 ਪਾਤਸ਼ਾਹੀਆਂ ਦਾ ਨਾਮ ਆਪ ਵੀ ਲਓ, ਜੇ ਆਪ ਨਹੀਂ ਲਓ ਕਿ ਬੱਚੇ ਕਿਵੇਂ ਲੈਣਗੇ। ਆਪ ਪਹਿਲਾਂ ਨਾਮ ਲਈਏ, ਇਸ਼ਨਾਨ ਕਰਕੇ 10 ਪਾਤਸ਼ਾਹੀਆਂ ਦਾ ਧਿਆਨ ਧਰੀਏ। 10 ਪਾਤਸ਼ਾਹੀਆਂ ਨੇ ਜੋ ਸਾਡੇ ਉੱਪਰ ਕਰਮ ਕੀਤਾ, ਕਿਸੇ ਗੁਰੂ ਨੇ ਨਹੀਂ, ਕਿਸੇ ਸੰਸਾਰ ਦੇ ਅਵਤਾਰ ਪੈਗੰਬਰ ਨੇ ਨਹੀਂ ਕੀਤਾ। 10 ਪਾਤਸ਼ਾਹੀਆਂ ਦਾ ਨਾਮ ਲੈਣਾ ਹਰ ਗੁਰਸਿੱਖ ਵਾਸਤੇ ਜ਼ਰੂਰੀ। ਅੰਮ੍ਰਿਤਧਾਰੀ ਵੀ ਜ਼ਰੂਰੀ ਨਹੀਂ ਹੈ ਵੀ ਅੰਮ੍ਰਿਤਧਾਰੀ ਉਹੀ ਲਏਗਾ ਨਾਮ। ਜਿੰਨੇ ਮੇਰੇ ਗੁਰਮੁਖ ਪਿਆਰੇ ਵੀਰ ਬੈਠੇ ਹੋ ਬਾਹਰ ਵਿਦੇਸ਼ਾਂ ਚ ਆਏ ਹੋ, ਗੁਰੂ ਘਰ ਆਪ ਜੀ ਨੂੰ ਪ੍ਰਾਪਤ ਹੋ ਗਿਆ, ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆਉਂਦੇ ਹੋ, ਪੰਜਾਬ ਦੀ ਧਰਤੀ ਦੇ ਵਿੱਚ ਤੇ ਕਦੇ ਬਹੁਤ ਸਾਲਾਂ ਬੱਦੀ ਗੁਰਪੁਰਬ ਗੁਰਦੁਆਰਾ ਸਾਹਿਬ ਜਾਇਆ ਕਰਦੇ ਸਨ, ਇੱਥੇ ਤੇ ਰੋਜ਼ਾਨਾ ਅਵਸਰ ਮਿਲੇ। 10 ਪਾਤਸ਼ਾਹੀਆਂ ਦਾ ਨਾਮ ਰੋਜ਼ਾਨਾ ਜ਼ਰੂਰ ਲਓ। ਸੰਤ ਬਾਬਾ ਅਤਰ ਸਿੰਘ ਜੀ ਮਸਤੂਵਾਣਾ ਸਾਹਿਬ, ਉਹਨਾਂ ਤੋਂ ਵਰਸਾਏ ਹੋਏ ਗਿਆਨੀ ਨਿਰੰਜਨ ਸਿੰਘ ਜੀ ਕਹਿੰਦੇ ਸਨ ਕਿ ਹਰ ਕਾਰਜ ਵਿੱਚ ਗੁਰੂ ਸਫਲ ਦਰਸ਼ਦਾ, ਤੇ ਜੇ ਇੱਕ ਵਾਰੀ ਨਹੀਂ ਜੇ 4-5 ਵਾਰੀ ਲਿਆ ਜਾਏ ਤਾਂ ਰਸਨਾ ਧੰਨ ਹੋ ਜਾਏਗੀ, ਜਿਹੜੀ ਗੁਰੂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਜਪਿਆ, ਵਾਹਿਗੁਰੂ ਨੂੰ ਜਪਿਆ। ਕਿਵੇਂ ਸਾਡੇ ਕਾਰਜ ਅਧੂਰੇ ਰਹਿਣ, ਕਿਵੇਂ ਬੱਚੇ ਨੂੰ ਕਹੀਏ ਵੀ ਆਹ ਕੰਮ ਕਰ ਤੇ ਨਾ ਸੁਧਰੇ। ਖੈਰ, ਗਰੀਬ ਨਵਾਜ ਕਿਰਪਾ ਕਰਨ, ਇਸ ਦੌਰਾਨ ਬੜੀਆਂ ਭੁੱਲਾਂ ਗਲਤੀਆਂ ਹੋਈਆਂ, ਕੱਲ ਦਾ ਦੀਵਾਨ ਆਖਰੀ ਹੈ। ਮਨ ਬੜਾ ਪ੍ਰਸੰਨ ਹੋਇਆ, ਬਹੁਤ ਮਨ ਪ੍ਰਸੰਨ ਹੋਇਆ, ਨਾਮ ਦਾ ਖੇੜਾ ਹੈ ਇਸ ਜਗ੍ਹਾ ਦੇ ਉੱਪਰ। 7 ਦਿਨਾਂ 'ਚ ਰਹਿ ਕੇ ਮਹਿਸੂਸ ਕਰ ਲਿਆ ਵੀ ਇਹ ਜਗ੍ਹਾ ਸੁਤੇ ਸਿੱਧ ਆਪਣੇ ਆਪ ਨਾਮ ਚੱਲਦਾ। ਜਿੱਥੇ ਬਹਿਣ ਵਾਲੇ ਜਿਹੜੇ ਗੁਰਮੁਖ ਪਿਆਰੇ, ਉਹਨਾਂ ਨੂੰ ਪਤਾ ਸੁਤੇ ਸਿੱਧ ਆਪਣੇ ਆਪ ਨਾਮ ਦੀ ਘੰਟੀ ਜਿਹੜੀ ਸਾਡੇ ਹਿਰਦੇ 'ਚ ਵੱਜਦੀ ਹੈ। ਦਿਲ ਕਰਦਾ ਨਾਮ ਜਪਣ ਨੂੰ, ਕਈ ਜਗ੍ਹਾ ਐਸੀਆਂ ਹੁੰਦੀਆਂ ਚਲੇ ਜਾਓ ਨਾਮ ਜਪਦੇ ਵੀ ਹੋਈਏ ਤਾਂ ਵੀ ਨਹੀਂ ਸੁਰਤ, ਬਟ ਭਾਗੇ ਹੋ ਸਤਿਗੁਰੂ ਮੇਹਰ ਕਰਨ, ਨਾਮ ਤੋਂ ਬਗੈਰ ਪਾਰ ਉਤਾਰਾ ਨਹੀਂ। ਜੇ ਜੋ ਕਾਰਜ ਕਰਨੇ ਪਏ ਮੁਬਾਰਕਬਾਦ ਹੈ, ਸਤਿਗੁਰੂ ਕਿਰਪਾ ਕਰਨ, ਹੋਰ ਦਿਨ ਦੁੱਗਣੀ ਚੌਗਣੀ ਤਰੱਕੀ ਬਖਸ਼ਣ, ਇੰਨੀ ਮਾਇਆ ਹੋ ਜਾਵੇ ਢੇਰ ਲੱਗ ਜਾਣ, ਸੰਭੀ ਨਾ ਜਾਏ। ਪਰ ਇੱਕ ਪਾਸੇ ਗੁਰੂ ਵੀ ਯਾਦ ਹੈ, ਉਹ ਪਿੱਛੇ ਮਾਇਆ ਪਿੱਠ ਪਿੱਛੇ, ਗੁਰੂ ਸਨਮੁਖ ਹੋਵੇ। ਸਰਕਾਰ ਚੜ੍ਹਦੀ ਕਲਾ ਸਾਹਿਬ, ਸਮਾਂ ਜ਼ਿਆਦਾ ਹੋ ਰਿਹਾ, ਸਵੇਰੇ ਵੀ ਅੰਮ੍ਰਿਤ ਵੇਲੇ ਆਸਾ ਦੀ ਵਾਰ ਜੀ ਦਾ ਕੀਰਤਨ ਹੈ, ਅਨੰਦ ਸਾਹਿਬ ਦਾ ਜਾਗ ਰਾਮਕਲੀ ਮਹੱਲਾ ਦੀ ਜਨਮ ਕੁੰਕਾਰ ਸਤਿਗੁਰ ਪ੍ਰਸਾਦ ਆਨੰਦ ਬਯਾ ਮਿਲ ਪਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਚਿੰਤੀ ਮਨ ਵਧੀਆਂ ਵਾਲਾਈਆਂ ਜਾਗ ਤਨ ਪਰਿਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋਤਾ ਗਾਓ ਹਰੀ ਤੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋ

ਬਣਾਈ ਹੋਈ ਕਮਾਈ, ਦੁਨੀਆਂ ਦੇ ਕਮਾਏ ਹੋਏ ਹੀਰੇ ਜਵਾਹਰਾਤ ਘੱਟ ਹੋ ਜਾਂਦੇ ਘੱਟਦੇ ਨੇ। ਪਰ ਕਿਰਤੀ ਹੈ ਨਾ, ਸਤਿਗੁਰੂ ਕਹਿੰਦੇ ਰਾਤੀ ਕਾਲ ਘਟੇ ਦਿਨ ਕਾਲ, ਕਾਇਆ ਛਿਜੈ ਸਦਾ ਬਿਆਲ, ਕਾਇਆ ਛਿਜ ਰਹੀ ਹੈ। ਜਿਵੇਂ ਕੱਪੜਾ ਬੋਧਾ ਹੋ ਜਾਂਦਾ, ਕੱਪੜਾ ਬੋਧਾ ਹੋ ਜਾਏ ਤਾਂ ਛਿਜਣਾ ਸ਼ੁਰੂ ਹੋ ਜਾਂਦਾ। ਸਤਿਗੁਰੂ ਕਹਿੰਦੇ ਕਾਇਆ ਛਿਜਦੀ ਪਈ ਹੈ, ਤੇ ਕਾਇਆ ਛਿਜਣ ਦੇ ਨਾਲ ਨਾਲ ਦੁਨੀਆਂ ਦਾ ਧਨ ਦੌਲਤ, ਦੁਨੀਆਂ ਦੀ ਕਮਾਈ, ਦੁਨੀਆਂ ਦਾ ਜੋਬਨ, ਸਤਿਗੁਰੂ ਕਹਿੰਦੇ ਵੀ ਛਿਜ ਰਿਹਾ। ਹਜ਼ੂਰ ਪ੍ਰਮਾਨ ਕਰਦੇ ਨੇ ਧਨ ਜੋਬਨ ਅਰ ਫੁੱਲੜਾ, ਧਨ ਜੋਬਨ ਅਰ ਫੁੱਲੜਾ ਤਿੰਨ ਚੀਜ਼ਾਂ ਨੇ, ਨਾਠੀ ਜਿਹੜੇ ਦਿਨ ਚਾਰ, ਬਸ ਚਾਰ ਦਿਨ ਹੀ ਰਹਿੰਦੇ ਨੇ। ਹੁਣ ਫੁੱਲ ਕਿੰਨਾ ਕੁ ਚਿਰ ਖਿੜ ਲਏਗਾ, ਇੱਕ ਧਨ ਇੱਕ ਜਗ੍ਹਾ ਕਿੰਨਾ ਕੁ ਚਿਰ ਰਹਿ ਜਾਏਗਾ, ਜੋਬਨ ਇੱਕ ਜਗ੍ਹਾ ਕਿੰਨਾ ਚਿਰ ਰਹਿ ਜਾਏਗਾ, ਇੱਕ ਮਨੁੱਖ ਤੇ ਜੋਬਨ ਕਿੰਨਾ ਕੁ ਰਹਿ ਜਾਏਗਾ। ਹਾਂ ਬਾਤ ਅਲੱਗ ਹੈ, ਜੋ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਗੁਰਮੁਖ ਬੁੱਢੇ ਕਦੇ ਨਹੀਂ, ਗੁਰਮੁਖ ਬੁੱਢੇ ਕਦੇ ਨਹੀਂ। ਕਈ ਸੱਜਣ ਇਹੋ ਜਿਹੇ ਵੀ ਨੇ, ਬ੍ਰਹਮੀਗਮ ਗ੍ਰਾਮ ਸਟਰੀਟ ਕਾਫੀ ਪੜ੍ਹਿਆ ਲਿਖਿਆ ਇਨਸਾਨ ਆਉਂਦਾ ਵਿਅਕਤੀ, ਉਹ ਸਿਰਫ ਅਕਲ ਦੇ ਨਾਲ ਹੀ ਸਾਰੀਆਂ ਚੀਜ਼ਾਂ ਨੂੰ ਤੋਲਦਾ, ਅਕਲ ਦੇ ਨਾਲ। ਕਹਿੰਦਾ ਬਾਬਾ ਬੁੱਢਾ ਸਾਹਿਬ ਜੀ ਦੀ ਉਮਰ ਕਹਿੰਦੇ 120 ਸਾਲ ਸੀ ਜਦੋਂ ਮਹਾਰਾਜ ਸਾਹਿਬ ਦਾ ਪ੍ਰਕਾਸ਼ ਹੋਇਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਐਡੇ ਬੁੱਢੇ ਆਦਮੀ ਨੇ ਚੁੱਕ ਲਿਆ ਹੋਏਗਾ, ਤੇ ਮੈਂ ਕਿਹਾ ਜੀ ਤੁਸੀਂ ਆਪਣੇ ਵਰਗਾ ਸਮਝਦੇ ਹੋ, ਬਾਬਾ ਬੁੱਢਾ ਸਾਹਿਬ ਤੁਹਾਡੇ ਵਰਗੇ ਸਨ, ਤੁਸੀਂ ਕੀ ਸਮਝਿਆ ਬਾਬਾ ਬੁੱਢਾ ਸਾਹਿਬ ਨੂੰ? ਬਾਬਾ ਬੁੱਢਾ ਤੇਰੇ ਵਰਗਾ ਤਾਂ ਨਹੀਂ, ਸਾਰੀ ਉਮਰ ਝੂਠ ਬੋਲਦਾ ਰਿਹਾ। ਬਾਬਾ ਬੁੱਢਾ ਸਾਹਿਬ ਤੇਰੇ ਵਰਗਾ ਤਾਂ ਨਹੀਂ ਸੀ, ਧਨ ਕਮਾਉਣ ਦੀ ਬਦਲੇ ਝੂਠ ਬੋਲ ਬੋਲ ਕੇ ਧਨ ਦੀ ਹੱਟੀ ਪਾਈ ਸੀ, ਕਮਾਈ ਗਿਆ। ਜੋ ਕੰਮ ਤੂੰ ਕਰਨਾ ਬਾਬਾ ਬੁੱਢਾ ਸਾਹਿਬ ਨੇ ਨਹੀਂ ਕੀਤੇ, ਤੇਰੇ ਤਰ੍ਹਾਂ ਬਾਬਾ ਬੁੱਢਾ ਸਾਹਿਬ ਨੇ ਕਦੀ ਬੋਤਲ ਖੋਲ ਕੇ ਸਾਹਮਣੇ ਨਹੀਂ ਬੈਠਾ। ਤੇਰੇ ਚ ਤੇ ਇਹ ਵੀ ਅਕਲਾਂ ਨੇ, ਤੇਰੇ ਅੰਦਰ ਦੁਨੀਆਂ ਦੇ ਸਾਰੇ ਵਿਸ਼ੇ ਵਿਕਾਰ ਭਰੇ ਪਏ ਨੇ, ਤੇ ਫਿਰ ਤੂੰ ਆਪਣੇ ਆਪ ਦਾ ਕੰਪੈਰੀਜ਼ਨ ਕਿਵੇਂ ਕਰ ਸਕਣਾ ਉਹਨਾਂ ਨਾਲ, ਬਾਬਾ ਬੁੱਢਾ ਸਾਹਿਬ ਦਾ? ਕਮਾਲ ਹੋ ਗਏ। ਇਨਸਾਨ ਕਈ ਵਾਰੀ ਬੋਲਣ ਲੱਗਿਆਂ ਵੀ ਤੋਲਦਾ ਨਹੀਂ, ਬਚਨ ਬੋਲਣ ਲੱਗਿਆਂ ਤੋਲਣੇ ਪੈਂਦੇ ਨੇ। ਸਕੂਲ 'ਚ ਪੜ੍ਹਦੇ ਹੁੰਦੇ ਸਨ ਜਦੋਂ ਸਾਡੀ ਕਲਾਸ ਵਿੱਚ ਜਾਣਾ, ਕਲਾਸ ਰੂਮ ਦੇ ਅੰਦਰ ਲਿਖਿਆ ਹੋਣਾ ਪਹਿਲਾਂ ਤੋਲੋ ਫਿਰ ਬੋਲੋ, ਪਹਿਲਾਂ ਤਾਂ ਸਾਨੂੰ ਸਮਝ ਨਾ ਆਈ ਕਿ ਤੋਲੀਏ ਕਿਹੜੀ ਚੀਜ਼, ਜਿਹੜੀ ਬੋਲੀਏ। ਲਿਖਿਆ ਹੁੰਦਾ ਸੀ ਪਹਿਲਾਂ ਤੋਲੋ ਫਿਰ ਬੋਲੋ, ਵਜ਼ਨ ਘੱਟ ਨਾ ਪਵੇ ਤੁਹਾਡੇ ਬੋਲ ਦਾ, ਐਸਾ ਬੋਲੋ ਕੈਸਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੈਸਾ ਬੋਲਣਾ ਕਹਿ ਰਹੇ ਨੇ।

ਸਤਿਗੁਰਾਂ ਦਾ ਸ਼ਬਦ ਮਲਹਾਰ ਰਾਗ ਦਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਚਾਰ ਪ੍ਰਮਾਣ ਦਿੱਤੇ ਨੇ, ਚਾਰੇ ਪ੍ਰਮਾਣ ਆਪ ਜੀ ਦੇ ਸਾਹਮਣੇ ਨੇ ਸ਼ਬਦ ਦੇ। ਕਹਿੰਦੇ ਹਾਥੀ ਬੜਾ ਬਲ ਵਾਲਾ, ਪਹਿਲਾ ਪ੍ਰਮਾਣ ਵੇਖੋ ਕੈਸਾ ਦਿੱਤਾ। ਕਹਿੰਦੇ ਹਾਥੀ ਬੜੀ ਤਾਕਤ ਵਾਲਾ, ਬੜੀ ਬਲ ਵਾਲਾ, ਸੌ ਮਨ ਹਸਤੀ ਘਿਓ ਗੁੜ ਖਾਵੇ। ਇੱਕ ਦਿਨ ਦੀ ਖੁਰਾਕ ਹੈ ਸੌ ਮਨ, ਤਿੰਨ ਮਨ ਦਾ ਇੱਕ ਕੁਇੰਟਲ ਬਣਦਾ, ਸੌ ਕਿਲੋ, 100 ਕੇਜੀ, ਮਤਲਬ 32 ਕਿਲੋ ਦਾ ਹੋ ਗਿਆ, 32 ਕਿਲੋ ਦਾ ਇੱਕ ਮਨ ਹੋਇਆ। ਸੌ ਮਨ ਹਸਤੀ ਘਿਓ ਗੁੜ ਖਾਵੇ, ਹਰ ਰੋਜ਼ 100 ਮਨ ਘਿਓ, 100 ਮਨ ਗੁੜ, 100 ਮਨ ਦਾਣਾ, ਇੰਨੀ ਖੁਰਾਕ ਖਾ ਜਾਂਦਾ। ਸ਼ਬਦ ਆਪ ਜੀ ਦੇ ਸਾਹਮਣੇ ਹੈ, ਮਲਹਾਰ ਰਾਗ ਦੀਆਂ ਅਸ਼ਟਪਦੀਆਂ ਚ ਫਰਮਾਨ, ਮਲਹਾਰ ਵਾਰ ਦੇ ਵਿੱਚ ਆਪ ਜੀ ਨੇ ਫਰਮਾਨ ਕੀਤਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ। ਕਹਿੰਦੇ ਇੰਨਾ ਕੁਝ ਖਾਣ ਵਾਲਾ ਵਿਅਕਤੀ, ਇੰਨਾ ਕੁਝ ਖਾਣ ਵਾਲਾ ਮਨੁੱਖ, ਜਾਂ ਇੰਨਾ ਕੁਝ ਖਾਣ ਵਾਲਾ ਜਾਨਵਰ ਤੁਹਾਡੇ ਸਾਹਮਣੇ ਹੀ। ਜੇ ਬਹੁਤੀ ਖੁਰਾਕ ਖਾਣ ਦੇ ਨਾਲ ਸਰੀਰ ਦੇ ਅੰਦਰ ਬਾਹੂਬਲ ਆਉਣਾ ਹੁੰਦਾ ਤਾਂ ਹਾਥੀ ਦੀ ਹਾਲਤ ਵੇਖ ਲਓ। 100 ਮਨ ਹਸਤੀ ਘਿਓ ਗੁੜ ਖਾਵੇ, ਇੰਨੀ ਖੁਰਾਕ ਤੇ ਕੋਈ ਨੀ ਖਾ ਸਕਦਾ। 500 ਦਾਣਾ ਖਾਵੇ, ਅਣਗਿਣਤ ਦਾਣੇ ਖਾ ਜਾਂਦਾ। ਇੱਕ ਵਾਰੀ ਇੱਕ ਟੁੰਡ ਦੇ ਵਿੱਚ ਭਰਦਾ ਦਾਣੇ, ਅਣਗਿਣਤ ਦਾਣੇ ਮੂੰਹ ਦੇ ਵਿੱਚ ਆ ਜਾਂਦੇ ਨੇ।

ਖਾ ਕੇ ਫਿਰ ਛੂਕਦਾ ਚੱਕਦਾ ਤੇ ਧਰਤੀ ਤੇ ਫੂਕਾਂ ਮਾਰ ਮਾਰ ਕੇ ਧਰਤੀ ਨੂੰ ਉਡਾ ਦਿੰਦਾ। ਚੱਕੇ ਫੂਕੇ ਛੇ ਉਡਾਵੇ ਤੇ ਫਿਰ ਜਦੋਂ ਮਰਦਾ ਪਤਾ ਕੀ ਹਾਲਤ ਹੁੰਦੀ, ਸਹਿ ਗਿਆ ਪਛਤਾਵੇ। ਮੌਤ ਹੁੰਦੀ ਨਾ ਜਦੋਂ ਤੇ ਹਾਥੀ ਮਰਦਾ ਵੀ ਸੌਖਾ ਨਹੀਂ ਹੈ, ਇਹਦੀ ਜਾਨ ਵੀ ਸੌਖੀ ਨਹੀਂ ਨਿਕਲਦੀ। ਮਹਾਰੇ ਕਹਿੰਦੇ ਇੰਨਾ ਵੱਡਾ, ਇੰਨੀ ਵੱਡੀ ਖੁਰਾਕ, ਹਾਲਤ ਕੀ ਹੋਈ? ਪਰਮਾਨ ਆਪ ਜੀ ਨੇ ਇੱਕ ਪਾਸੇ ਹਾਥੀ ਦਾ ਦਿੱਤਾ ਸਭ ਨਾਲੋਂ ਵੱਡੇ ਜਾਨਵਰ ਦਾ, ਇੱਕ ਪਾਸੇ ਅੱਕ ਤੇ ਬਹਿਣ ਵਾਲੇ ਟਿੱਟੇ ਦਾ ਦਿੱਤਾ, ਇੱਕ ਪਾਸੇ ਚਿੜੀ ਦਾ ਦਿੱਤਾ, ਇੱਕ ਪਾਸੇ ਸ਼ੇਰ ਦਾ ਦਿੱਤਾ। ਚਾਰ ਪ੍ਰਮਾਣ ਦਿੱਤੇ ਹਨ। ਸੌ ਮਨ ਹਸਤੀ

ਸਾਹ ਗਿਆ ਤੇ ਪਛਤਾਉਂਦਾ, ਸਾਹ ਵੀ ਨਹੀਂ ਨਿਕਲਦਾ। ਹੁਣ ਇੰਨਾ ਖਾਣ ਵਾਲਾ ਸਾਹ ਕਿਵੇਂ ਨਿਕਲੇਗਾ ਭਲਾ? ਮਰਦਾ ਵੀ ਸੌਖਾ ਨਹੀਂ। ਤਾਂ ਸਤਿਗੁਰਾਂ ਨੇ ਅਗਲੀ ਲੈਣ ਫੁਰਮਾਨ ਕੀਤੀ, ਅੰਧੀ ਫੂਕ ਮੂਈ ਦੀਵਾਨੀ। ਦੁਨੀਆ ਦੁਨੀਆ ਦੀ ਗੱਲ, ਦੁਨੀਆ ਅੰਧੀ ਹੋ ਗਈ ਹੈ। ਅੰਧੀ ਫੂਕ ਮੂਈ ਦੀਵਾਨੀ, ਖਸਮ ਮਿੱਟੀ ਫਿਰ ਪਾਣੀ। ਹਉਮੈ ਨੂੰ ਮਿਟਾਏਗਾ ਦੁਨੀਆਦਾਰ ਤਾਂ ਰੱਬ ਨੂੰ ਪਾਏਗਾ, ਨਹੀਂ ਤਾਂ ਦੁਨੀਆ ਜਿਹੜੀ ਹੈ ਮਿਟ ਗਈ ਹੈ, ਦੀਵਾਨਗੀ ਦੇ ਅੰਦਰ ਚਲੀ ਗਈ। ਮੇਰਾ ਇੰਨਾ ਕਾਰੋਬਾਰ, ਮੇਰਾ ਇੰਨਾ ਧਨ ਦੌਲਤ, ਮੇਰੇ ਇੰਨੇ ਧੀਆਂ ਪੁੱਤਰ, ਮੇਰਾ ਇੰਨਾ ਸਾਰਾ ਕੁਝ ਕਾਰੋਬਾਰ, ਇਸ ਦੇ ਵਿੱਚ ਹੀ ਮੈਂ ਕਰਤੇ ਸਾਰਾ ਸੰਸਾਰ ਚਲਾ ਗਿਆ। ਅੰਧੀ ਫੂਕ ਮੂਈ ਦੀਵਾਨੀ, ਖਸਮ ਮਿੱਟੀ ਫਿਰ ਪਾਣੀ। ਖਸਮ ਦੇ ਵਿੱਚ ਮਿਟ ਜਾਣਾ, ਅਭੇਦ ਹੋ ਜਾਣਾ। ਅਗਲਾ ਪ੍ਰਮਾਣ ਆਪ ਜੀ ਨੇ ਦੂਜਾ ਦਿੱਤਾ। ਚਿੜੀ ਦਾ ਪ੍ਰਮਾਣ ਦਿੰਦਿਆਂ ਕਹਿੰਦੇ ਨੇ, ਚਿੜੀ ਬੜਾ ਛੋਟਾ ਜਿਹਾ ਇੱਕ ਪੰਛੀ ਏ, ਦੋ ਦਾਣੇ ਖਾ ਕੇ ਉਸਦੀ ਭੁੱਖ ਬੁੱਝ ਜਾਂਦੀ ਹੈ। ਅੱਧ ਗੁਲਾ ਚਿੜੀ ਕਾ ਚੁਗਨ, ਗਹਿਣ ਚੜੀ ਬਿੱਲ ਲਾਏ। ਆਕਾਸ਼ ਵਿੱਚ ਉਡਾਰੀਆਂ ਮਾਰਦੀ ਏ, ਬਿੱਲ ਲਾਉਂਦੀ ਏ, ਬੋਲਦੀ ਏ, ਪੁਕਾਰਦੀ ਏ। ਇਸ ਦੀ ਆਵਾਜ਼ ਸੁਣ ਕੇ ਸਾਧੂ ਮਹਾਤਮਾ ਜਾਗ ਉੱਠਦੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ, ਚਿੜੀ ਚੁੱਕੀ ਪਾਉ ਫੁੱਟੀ, ਵਗਣ ਬੋਝ ਤਰੰਗ। ਚਿੜੀ ਚੁੱਕੀ ਪਾਉ ਫੁੱਟੀ, ਚਿੜੀ ਦੇ ਚੁੱਕਣ ਦੇ ਨਾਲ ਪਾਉ ਫਟਾਲਾ ਹੋ ਜਾਂਦਾ, ਅੰਮ੍ਰਿਤ ਵੇਲਾ ਆਉਂਦਾ। ਵਗਣ ਬੋਝ ਤਰੰਗ, ਅਚਰਜ ਰੂਪ ਨਾਨਕ ਰਚੇ, ਅਚਰਜ ਰੂਪ ਸੰਤਨ ਰਚੇ, ਨਾਨਕ ਨਾਮੈ ਰੰਗ। ਕਹਿੰਦੇ ਛੋਟੀ ਜਿਹੀ ਖੁਰਾਕ, ਥੋੜਾ ਜਿਹਾ ਅੱਧਾ ਜਾਂ ਕੱਚਾ ਆਟਾ ਖਾ ਲੈਣਾ, ਦੋ ਦਾਣੇ ਮੂੰਹ ਵਿੱਚ ਪਾ ਕੇ ਉਡਾਰੀ ਮਾਰਨੀ ਆਕਾਸ਼ ਵਿੱਚ। ਅੱਧ ਗੁਲਾ ਚਿੜੀ ਕਾ ਚੁਗਨ, ਗੈਨ ਚਿੜੀ ਬਿੱਲ ਲਾਏ, ਤੇ ਫਿਰ ਖਸਮੇ ਭਾਵੇ ਉਹੀ ਚੰਗੀ ਜੇ ਕਰੇ ਖੁਦਾਏ। ਖੁਦਾ ਖੁਦਾ ਕਰਨ ਵਾਲਾ ਚੰਗਾ ਨਾ, ਹੁਣ ਰੱਬ ਨੂੰ ਹਾਥੀ ਤਾਂ ਨਹੀਂ ਚੰਗਾ ਲੱਗਾ, ਪਰਮਾਤਮਾ ਨੂੰ ਵੱਡੇ ਆਕਾਰ ਵਾਲਾ ਤਾਂ ਨਹੀਂ ਚੰਗਾ ਲੱਗਣਾ, ਛੋਟਾ ਜਿਹਾ ਪੰਛੀ ਚੰਗਾ ਲੱਗੇਗਾ ਨਾ ਜਿਹੜਾ ਖੁਦਾ ਖੁਦਾ ਕਰਦਾ ਪਿਆ। ਸਤਿਗੁਰੂ ਕਹਿੰਦੇ, ਕੀ ਹੋਇਆ ਜੇ ਤੂੰ ਹਾਥੀ ਵਰਗਾ ਇੰਨਾ ਕੁਝ ਖਾ ਜਾਂਦਾ, ਖਾ ਕੇ ਫਿਰ ਸੌਣਾ ਹੀ, ਖਾ ਕੇ ਹਾਲਤ ਤੇਰੀ ਬੁਰੀ ਹੋ ਜਾਂਦੀ ਹੈ। ਜੇ ਚਿੜੀ ਵਰਗ ਚਿੜੀ ਜਿੰਨਾ ਥੋੜਾ ਖੁਰਾਕ ਖਾਣ ਵਾਲਾ ਹੋਵੇ। ਸਤਿਗੁਰੂ ਗੁਰਕਲਗੀਧਰ ਮਹਾਰਾਜ ਪਾਤਸ਼ਾਹ ਕਹਿੰਦੇ ਨੇ, ਅਲਪ ਆਹਾਰ ਸੁਲਪ ਸੀ ਨਿੰਦਰਾ, ਥੋੜਾ ਖਾਣਾ ਥੋੜਾ ਸੌਣਾ। ਜੀਵਨ ਤੇ ਇਹ ਹੈ ਪਰ ਮਨੁੱਖ ਖਾਈ ਜਾਂਦਾ ਖਾਈ ਜਾਂਦਾ, ਖਾਧੇ ਤੇ ਖਾਣ। ਸਤਿਗੁਰੂ ਕਹਿੰਦੇ, ਥੋੜਾ ਖਾ ਪਰ ਰੱਬ ਨੂੰ ਯਾਦ ਰੱਖ, ਚਿੜੀ ਦੀ ਤਰ੍ਹਾਂ ਆਪਣੀ ਜ਼ਿੰਦਗੀ ਬਤੀਤ ਕਰ, ਸੁਰਤ ਨੂੰ ਉਡਾ ਆਕਾਸ਼ ਦੇ ਸਤਵੇਂ ਆਕਾਸ਼ ਮੰਡਲ ਤੇ। ਜਿਵੇਂ ਚਿੜੀ ਉੱਡਦੀ ਹੈ ਚੋਗਾ ਲੈ ਕੇ ਸੁਰਤ ਆਪਣੀ ਨੂੰ, ਤੇ ਖੁਦਾ ਖੁਦਾ ਕਰਦੀ ਫਿਰਦੀ ਹੈ। ਦੂਜਾ ਤੀਜਾ ਪ੍ਰਮਾਣ ਆਪ ਜੀ ਨੇ ਦਿੱਤਾ।

ਮਿਰਿਆ ਮਿਰਗ ਸੈਂਕੜੇ ਮਿਰਗ ਮਾਰ ਦਿੰਦਾ। ਸ਼ੇਰ ਹੈ ਨਾ ਜਿਹੜਾ, ਇਹ ਬੜੀ ਤਾਕਤ ਵਾਲਾ, ਬੜੀ ਤਾਕਤ ਵਾਲਾ। ਆਪ ਜੀ ਨੇ ਆਮ ਨੈਸ਼ਨਲ ਜੋਗ੍ਰਾਫੀ ਇੱਕ ਚੈਨਲ ਆਉਂਦਾ, ਉਸ ਤੇ ਵੇਖਿਆ, ਆਮ ਡਿਸਕਵਰੀ ਚੈਨਲ ਤੇ ਵਿਖਾਉਂਦੇ ਨੇ। ਅੱਜ ਕੱਲ੍ਹ ਤੇ ਬਹੁਤ ਨਜ਼ਦੀਕੋਂ ਕਲੋਜ਼ ਵਿਖਾ ਦਿੰਦੇ ਨੇ ਕਿਵੇਂ ਫੜ ਰਹੇ ਹਨ ਮਿਰਗ ਨੂੰ, ਕਿਵੇਂ ਜਾਨਵਰਾਂ ਨੂੰ ਫੜਦੇ ਨੇ ਸ਼ੇਰ ਉਡਾਰੀਆਂ ਮਾਰ ਮਾਰ ਕੇ। ਸਤਿਗੁਰੂ ਕਹਿੰਦੇ ਸਖਤਾ ਸੀ ਮਾਰੇ ਸੈ ਮਿਰਿਆ, ਸਭ ਪਿੱਛੇ ਪੈਖਾ ਹੈ। ਬਾਕੀ ਵੀ ਜਿਹੜੇ ਪਿੱਛੇ ਰਹਿ ਜਾਂਦੇ ਨੇ ਨਾ, ਮਾਰਦਾ ਸ਼ੇਰ ਹੈ ਤੇ ਖਾਂਦੇ ਦੂਜੇ ਵੀ ਨੇ, ਦੂਜੇ ਵੀ ਰੱਜ ਜਾਂਦੇ ਨੇ ਖਾ ਖਾ ਕੇ। ਤੇ ਸਤਿਗੁਰ ਕਹਿੰਦੇ ਜੇ ਹੋਏ ਸਤਾਣਾ ਘੁਰੇ ਨਾ ਮਾਵੇ, ਬਹੁਤ ਤਾਕਤ ਆ ਜਾਂਦੀ ਹੈ ਮਾਰ ਮਾਰ ਕੇ ਖਾ ਕੇ, ਤੇ ਇੰਨਾ ਵੱਡਾ ਹੋ ਜਾਂਦਾ, ਇੰਨਾ ਤਾਕਤਵਰ ਹੋ ਜਾਂਦਾ, ਆਪਣੇ ਹੀ ਖੁੱਡੇ ਵਿੱਚ ਆਪਣੇ ਹੀ ਬਣਾਏ ਹੋਏ ਘੁਰਨੇ ਵਿੱਚ ਨਹੀਂ ਆਉਂਦਾ। ਹੋਏ ਸਤਾਣਾ ਘੁਰੇ ਨਾ ਮਾਵੇ, ਸਾਹ ਗਿਆ ਪਛਤਾਵੇ। ਮਰਦਾ ਜਦੋਂ ਫਿਰ ਬੜੀ ਬੁਰੀ ਹਾਲਤ ਹੁੰਦੀ। ਸਤਿਗੁਰੂ ਕਹਿੰਦੇ ਅੰਧਾ ਕਿਸ ਨੂੰ ਬੁੱਕ ਸੁਣਾਏ, ਹੇ ਅੰਨੇ ਮਨੁੱਖਾ ਕਿਹਨੂੰ ਬੁੱਕ ਕੇ ਸੁਣਾ ਰਿਹਾ। ਜਿਵੇਂ ਸ਼ੇਰ ਭੁੰਕਾਰੇ ਮਾਰਦਾ ਕਿਸ ਨੂੰ ਸੁਣਾ ਰਿਹਾ, ਹੇ ਅੰਨੇ ਮਨੁੱਖ ਆਪਣੀ ਤਾਕਤ ਦਾ ਅੰਦਾਜ਼ ਕਿਸ ਨੂੰ ਦਿਖਾ ਰਹੇ। ਅੰਧਾ ਕਿਸ ਨੂੰ ਬੁੱਕ ਸੁਣਾਏ, ਕਿਸ ਨੂੰ ਬੁੱਕ ਬੁੱਕ ਕੇ ਸੁਣਾਉਣਾ। ਖਸਮੇ ਮੂਲ ਨਾ ਭਾਵ, ਰੱਬ ਨੂੰ ਤਾਂ ਚੰਗਾ ਹੀ ਨਹੀਂ ਲੱਗ ਰਿਹਾ, ਬਹੁਤਾ ਬੋਲਣ ਚੱਖਣ ਹੋਏ ਰੱਬ ਨੂੰ ਤਾਂ ਚੰਗਾ ਨਹੀਂ ਲੱਗ ਰਿਹਾ ਤੂੰ। ਤੇ ਸਤਿਗੁਰ ਜੀ ਫਿਰ ਕੀ ਕਰੀਏ? ਸਤਿਗੁਰ ਕਹਿੰਦੇ ਆ ਤੈਨੂੰ ਦੱਸਾਂ, ਇੱਕ ਅੱਕ ਦੇ ਪੱਤੇ ਦੇ ਉੱਪਰ ਛੋਟਾ ਜਿਹਾ ਜੀਵ ਬੈਠਾ ਹੁੰਦਾ, ਅੱਕ ਨੂੰ ਟੁੱਕਦਾ, ਅੱਕ ਦੇ ਵਿੱਚ ਛੋਟੇ ਛੋਟੇ ਸੁਰਾਖ ਹੋਏ ਹੁੰਦੇ ਨੇ, ਛੋਟਾ ਛੋਟਾ ਉਸਦਾ ਮੂੰਹ, ਪਤਲੇ ਪਤਲੇ ਦੰਦ ਜੇ। ਅੱਕ ਦੇ ਉੱਪਰ ਬਹਿੰਦਾ, ਅੱਕ ਦੇ ਪੱਤੇ ਉੱਪਰ, ਪੱਤਾ ਬੜਾ ਬਰੀਕ ਹੈ, ਤੇ ਪੱਤੇ ਨੂੰ ਟੁੱਕ ਟੁੱਕ ਕੇ ਖਾਂਦਾ। ਸਤਿਗੁਰ ਕਹਿੰਦੇ ਅੱਕ ਸਿਉ ਪ੍ਰੀਤ ਕਰੇ ਅੱਕ ਟਿੱਡਾ, ਅੱਕ ਡਾਲੀ ਬਹਿ ਖਾਏ। ਫਿਰ ਖਸਮੇ ਭਾਵੇ ਉਹ ਹਾ ਚੰਗਾ ਜੇ ਕਰੇ ਖੁਦਾਏ, ਹੁਣ ਵੱਡਾ ਚੰਗਾ ਜਾਂ ਛੋਟਾ, ਹਾਥੀ ਚੰਗਾ ਜਾਂ ਚਿੜੀ ਚੰਗੀ ਹੈ, ਸ਼ੇਰ ਚੰਗਾ ਜਾਂ ਕਿ ਅੱਕ ਦਾ ਟਿੱਡਾ ਚੰਗਾ। ਸਤਿਗੁਰ ਕਹਿੰਦੇ ਬਸ ਦੁਨੀਆਂ ਦੇ ਅੰਦਰ ਆਏ ਆ, ਚਾਰ ਦਿਨਾਂ ਦੇ ਮਹਿਮਾਨ ਹਾਂ, ਚਾਰ ਦਿਨਾਂ ਦੇ ਪ੍ਰਾਹੁਣੇ ਆ। ਨਾਨਕ ਦੁਨੀਆਂ ਚਾਰ ਦਿਹਾੜੇ, ਸੁੱਖ ਕੀਤੇ ਦੁੱਖ ਹੋਏ। ਜਿਹੜੀਆਂ ਚੀਜ਼ਾਂ ਅੱਜ ਸੁੱਖ ਲਈ ਇਕੱਠੀਆਂ ਕੀਤੀਆਂ ਨਾ, ਕੱਲ ਨੂੰ ਸਮਾਂ ਆਇਆ ਦੁੱਖ ਬਣੀ। ਮਿੱਠਾ ਕਰਕੇ ਖਾਇਆ, ਕੌੜਾ ਉਪਜਿਆ ਸਾਥ। ਮਿੱਠਾ ਕਰਕੇ ਖਾਇਆ, ਕੌੜਾ ਉਪਜਿਆ ਸਾਥ। ਜਿਹੜੀਆਂ ਚੀਜ਼ਾਂ ਨੂੰ ਅੱਜ ਮਿੱਠਾ ਕਰਕੇ ਖਾ ਰਹੇ ਹਨ, ਚੰਗੀਆਂ ਲੱਗ ਰਹੀਆਂ ਨੇ, ਕੱਲ ਨੂੰ ਇਹ ਦੁਖਦਾਈ ਹੋ ਜਾਂਦੀਆਂ। ਕਹਿਣ ਤੋਂ ਭਾਵੇ ਨੀ ਵੀ ਖੰਡ ਜ਼ਿਆਦਾ ਖਾਈਏ ਤੇ ਕੌੜੀ ਹੋ ਜਾਂਦੀ ਹੈ, ਨੀ ਮਤਲਬ। ਜਿਹੜੀਆਂ ਚੀਜ਼ਾਂ ਨਾਲ ਨਾ ਕਰਨ ਵਾਲੀਆਂ ਚੀਜ਼ਾਂ ਜਿਹੜੀਆਂ ਅਸੀਂ ਕਰਦੇ ਹਾਂ, ਨਾ ਕਰਨ ਵਾਲੇ ਕੰਮ ਜਿਹੜੇ ਅਸੀਂ ਕਰਦੇ ਹਾਂ, ਮਿੱਠੇ ਕਰ ਕਰਕੇ ਉਹਨਾਂ ਨੂੰ ਚੰਗਾ ਲੱਗਦਾ। ਜਿਹੜੀ ਚੀਜ਼ ਚੰਗੀ ਲੱਗੇ ਉਹਨੂੰ ਮਿੱਠਾ ਕਿਹਾ ਸਤਿਗੁਰੂ। ਕਹਿੰਦੇ ਮਿੱਠਾ ਕਰਕੇ ਖਾਇਆ, ਨੇੜੇ ਲੱਗਿਆ, ਚੀਜ਼ਾਂ ਨੂੰ ਗ੍ਰਹਿਣ ਕੀਤਾ, ਚੀਜ਼ਾਂ ਨੂੰ ਅੰਗੀਕਾਰ ਕੀਤਾ, ਜੀਵਨ ਦੇ ਅੰਦਰ ਲੈ ਆਂਦੀਆਂ। ਆਉਣ ਵਾਲੇ ਸਮੇਂ ਦੇ ਅੰਦਰ ਕੌੜਾ ਕੌੜਾ ਉਪਜਿਆ ਸਾਥ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਫਿਰ ਇਹਨਾਂ ਚੀਜ਼ਾਂ ਨੂੰ ਮਿੱਠਾ ਮਿੱਠਾ ਕਿਹੜਾ ਹੈ? ਤੇ ਆਓ ਹਜ਼ੂਰ, ਗੌੜੀ ਚੇਤੀ ਮਹੱਲਾ ਪਹਿਲਾ। ਆਪ ਜੀ ਫਰਮਾਨ ਕਰਦਿਆਂ ਕਹਿੰਦੇ ਨੇ, ਇਹ ਸ਼ਬਦ ਬੜਾ ਲੰਮਾ, ਸ਼ਬਦ ਗਾਇਨ ਕਰਕੇ ਪਿੱਛੇ ਜਾ ਕੇ ਇਸ ਦੇ ਅਰਥ ਜਿਹੜੇ ਹਨ ਅਸਲ ਭਾਵ ਤੇ ਜਾ ਕੇ ਟਿਕਾਂਗੇ।

ਕਾਇਆ ਰੁਲਦੀ ਵੇਖੀ ਜਿਵੇਂ ਧਰਤੀ ਤੇ ਸਵਾਹ ਹੋਵੇ। ਤੂੰ ਕਾਇਆ ਮੈਂ ਰੁਲਦੀ ਦੇਖੀ ਜਿਉਂ ਧਰਿਓ ਪਰਛਾਰੋ ਜਿਉਂ ਧਰਿਓ ਪਰਛਾਰੋ। ਸੁਣ ਸੁਣ ਸਿੱਖ ਹਮਾਰੀ ਸੁਣ ਸੁਣ ਸਿੱਖ।

ਧੰਨ ਗੁਰੂ ਨਾਨਕ ਦੇਵ ਕਹਿ ਰਹੇ। ਕਦੀ ਅਸੀਂ ਕਿਹਾ ਆਪਣੇ ਸਰੀਰ ਨੂੰ ਕਿਹਾ, ਮਨ ਨੂੰ ਕੁਛ ਕਿਹਾ ਨਹੀਂ ਕਿਹਾ, ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੋ ਕਹਿ ਰਹੇ ਨੇ ਸੁਣੋ। ਹਾਂ ਤੁਦ ਆਖਾਂ ਮੇਰੀ ਕਾਇਆ, ਹੇ ਮੇਰੀ ਕਾਇਆ ਮੈਂ ਤੈਨੂੰ ਕੁਝ ਕਹਿਣ ਲੱਗਾ।

ਸਰੀਰ, ਸਰੀਰ ਨਹੀਂ ਕਰ ਰਿਹਾ, ਮਨੁੱਖ ਕਰਦਾ। ਮਨੁੱਖ ਦੇ ਸਰੀਰ ਦੇ ਅੰਦਰ ਬੈਠਾ ਇੱਕ ਪਹਿਰੂਆ, ਇੱਕ ਕਿਰਾਏਦਾਰ, ਮਕਾਨ ਤਾਂ ਕਿਸੇ ਹੋਰ ਦਾ, ਇਹ ਤਾਂ ਅੰਦਰ ਆ ਕੇ ਕਿਰਾਏਦਾਰ ਬੈਠੇ ਥੋੜੇ ਸਮੇਂ ਵਾਸਤੇ, ਇਹਨੇ ਤਾਂ ਚਲੇ ਜਾਣਾ।

ਤਾਜ਼ੀ ਘੋੜੇ ਨੂੰ ਕਹਿੰਦੇ ਹਨ, ਤੁਰਕਸਤਾਨ ਦੇ ਚੰਗੇ ਘੋੜੇ, ਉਹਨਾਂ ਸਮਿਆਂ ਦੀ ਗੱਲ ਹੈ। ਮਤਲਬ ਇਹ ਸੀ ਇੰਪੋਰਟਡ ਚੀਜ਼ਾਂ ਦੇ ਨਾਲ ਪਿਆਰ, ਤਾਜ਼ੀ ਤੁਰਕੀ, ਤੁਰਕਿਸਤਾਨ ਦੇ ਚੰਗੇ ਘੋੜੇ, ਤਾਜ਼ੀ ਤੁਰਕੀ। ਸੋਨਾ ਰੂਪਾ ਇਨਸਾਨ ਦੀ ਜ਼ਿੰਦਗੀ ਇਹਨਾਂ ਨੂੰ ਇਕੱਠਿਆਂ ਕਰਦੀ ਲੱਗ ਜਾਂਦੀ ਹੈ। ਇੱਕ ਗੱਡੀ ਚੇਂਜ ਕਰ ਲਓ, ਨਵੀਂ ਆਈ, ਨਵੇਂ ਮਾਡਲ ਵਾਲੀ ਮਾਡਲ ਹੀ ਚੇਂਜ ਕਰ ਲਓ। ਸੋਨੇ ਦੇ ਗਹਿਣੇ ਬਣਾ ਲਓ, ਹੀਰੇ ਮੋਤੀ ਜਵਾਹਰਾਤ ਇਕੱਠੇ ਕਰ ਲਓ। ਬਸ ਬਾਹਰਲਾ ਜੀਵਨ ਹੀ ਤਬਦੀਲ ਕਰਦਾ ਰਿਹਾ, ਅੰਦਰੋਂ ਰਹਿ ਗਿਆ। ਹਜ਼ੂਰ ਫੁਰਮਾਨ ਕਰਦੇ ਆ ਕਹਿੰਦੇ ਨੇ,

0: ਸਿੱਖ ਅੰਮ੍ਰਿਤ ਨਾਮ ਤੁਮਾਰ।
1: ਸਾਰੀਆਂ ਚੀਜ਼ਾਂ ਕੌੜੀਆਂ, ਇੱਕ ਅੰਮ੍ਰਿਤ ਨਾਮ ਵਰਗਾ ਕੋਈ ਚੀਜ਼ ਮਿੱਠੀ ਨਹੀਂ। ਕਹਿੰਦੇ ਕੁੱਜੇ ਵੀ ਖਾਧੇ, ਡਰਾਈ ਫਰੂਟ ਬੜਾ ਖਾਧਾ, ਮੇਵੇ ਖਾ ਖਾ ਕੇ ਵੇਖ ਲੇ ਦੁਨੀਆਂ, ਪੂਜਾ ਮੇਵਾ ਮੈਂ ਸਭ ਕਿਸ ਚੱਕੇ। ਦੁਨੀਆਂ ਦਾ ਕੋਈ ਐਸਾ ਫਲ ਨਹੀਂ ਜਿਹੜਾ ਮਨੁੱਖ ਨੇ ਨਾ ਖਾਧਾ ਹੋਵੇ, ਸਾਰੀਆਂ ਚੀਜ਼ਾਂ ਖਾ ਗਏ। ਸਤਿਗੁਰੂ ਕਹਿੰਦੇ ਸਾਰੀਆਂ ਚੀਜ਼ਾਂ ਖਾ ਕੇ ਵੀ ਤੇਰਾ ਅਖੀਰ ਚ ਕਹਿੰਦਾ ਕੋਈ ਚੀਜ਼ ਮਿੱਠੀ ਨਹੀਂ ਹੈ। ਪੂਜਾ ਮੇਵਾ ਸਭ ਕਿਸ ਚੱਕਿਆ, ਪੂਜਾ ਮੇਵਾ ਸਭ ਕਿਸ ਚੱਕਿਆ, ਇੱਕ ਅੰਮ੍ਰਿਤ ਨਾਮ ਤੁਮਾਰਾ। ਤੇਰਾ ਨਾਮ ਹੀ ਅੰਮ੍ਰਿਤ ਹੈ, ਮਿੱਠਾ ਹੈ। ਬਾਬਾ ਫਰੀਦ ਸਾਹਿਬ ਕਹਿੰਦੇ ਨਾ, ਫਰੀਦਾ ਛੱਕਰ ਖੰਡ ਨਵਾਤ ਗੁੜ, ਮਾਖਿਓ ਮਾਝਾ ਦੁਰ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਛਣ ਦੁੱਧ। ਇਹ ਵਸਤੂਆਂ ਖਾ ਕੇ ਹੈ ਤਾਂ ਮਿੱਠੀਆਂ ਨੇ, ਪਰ ਰੱਬ ਨਹੀਂ ਪੁੱਛ ਸਕਦਾ। ਹੁਣ ਇਹ ਤਾਂ ਜ਼ਰੂਰੀ ਨਹੀਂ ਨਾ ਮਿੱਠਾ ਖਾ ਲਈਏ, ਗੁੜ ਖਾ ਲਈਏ, ਸ਼ਹਿਦ ਖਾ ਲਈਏ, ਖੰਡ ਖਾ ਲਈਏ, ਇਹਨਾਂ ਨੂੰ ਖਾ ਕੇ ਇਨਸਾਨ ਮਿੱਠਾ ਬੋਲਣ ਲੱਗ ਜਾਵੇ, ਇਹ ਤਾਂ ਕੋਈ ਵੱਡੀ ਗੱਲ ਨਹੀਂ। ਇਹ ਖਾ ਕੇ ਤੇ ਕੌੜਾ ਹੀ ਬੋਲੇ, ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ। ਪੂਜਾ ਮੇਵਾ ਮੈਂ ਸਭ ਕਿਛ ਚਾਕਿਆ, ਇੱਕ ਅੰਮ੍ਰਿਤ ਨਾ

ਵੀ ਇੱਥੇ ਰਹਿ ਗਈ, ਲੰਕਾ ਚ ਵਸਣ ਵਾਲਾ ਚਲਾ ਗਿਆ। ਹੁਣ ਸੋਨੇ ਦੀ ਲੰਕਾ ਛੱਡ ਕੇ ਜਾਣ ਦੀ ਕੀ ਲੋੜ ਪਈ ਸੀ? ਸੋਨੇ ਦਾ ਘਰ ਬਣਾ ਕੇ ਜਾਣਾ ਬੜਾ ਔਖਾ। ਦੇਖ ਕੇ ਹੀ ਆਪਣੀਆਂ ਦੀਵਾਰਾਂ ਨੂੰ ਮਨੁੱਖ ਜਿਹੜਾ ਹਿੱਲ ਜਾਂਦਾ, ਇੰਨਾ ਸੋਨਾ ਲਾਇਆ ਬਾਅਦ ਚ ਲੁੱਟ ਲੇਗਾ ਮਨੁੱਖ, ਇਸ ਕਰਕੇ ਨਾ ਮਰਾਂ। ਪਰ ਮਰਨਾ ਪੈ ਗਿਆ, ਦੁਨੀਆਂ ਚ ਜਾਣਾ ਪੈ ਗਿਆ। ਸੋਇਨ ਲੰਕਾ ਸੋਇਨ ਮਾੜੀ ਸੰਪੇ ਕਿਸੇ ਨਾ ਕੇ। ਸਤਿਗੁਰ ਕਹਿੰਦੇ ਨਾਨਕ ਦੁਨੀਆਂ ਚਾਰ ਦਿਹਾੜੀ, ਸੁੱਖ ਕੀਤੇ ਦੁੱਖ ਹੋਈ। ਜਿੰਨੇ ਸੁੱਖ ਦੇ ਪਦਾਰਥ ਸਨ ਅਖੀਰ ਵੇਲੇ ਦੁੱਖ ਬਣਦੇ ਚਲੇ ਗਏ, ਦੁੱਖ ਬਣਦੇ ਚਲੇ ਗਏ।

ਹੁੰਦਾ ਨਾ ਉਹ ਚੰਗਾ ਹੁੰਦਾ ਹੀ ਨਹੀਂ ਕਦੀ, ਭਾਵੇਂ ਜਿੰਨੀ ਮਰਜ਼ੀ ਚੰਗੀ ਚੋਰੀ ਕਰ। ਆਪ ਜੀ ਨੇ ਸਾਡੀ ਵੀ ਹਾਮੀ ਭਰ ਦਿੱਤੀ। ਬਾਬਾ ਦਰਸ਼ਨ ਸਿੰਘ ਕਹਿਣ ਲੱਗੇ, ਕੋਈ ਨੀ ਗੁਰਮੁਖਾ, ਲੋੜ ਸੀ ਤੈਨੂੰ ਲੈ ਗਿਆ। ਬਾਕੀ ਉਹਦਾ ਜੀਵਨ ਐਸਾ ਪਲਟੀ ਹੋਇਆ, ਪਤਾ ਨੀ ਕਿੰਨਾ ਕੁਝ ਆ ਕੇ ਆਉਣ ਵਾਲੇ ਸਮੇਂ ਦੇ ਅੰਦਰ ਸਤਿਗੁਰੂ ਦੇ ਦਰਬਾਰ ਦੇ ਵਿੱਚ ਭੇਟ ਕੀਤਾ ਤੇ ਸੱਚਾ ਸਿੱਖ ਬਣ ਗਿਆ। ਜਿਨ੍ਹਾਂ ਦੇ ਹਿਰਦੇ ਦੇ ਅੰਦਰ ਪਰਮਾਤਮਾ ਦੇ ਨਾਮ ਦਾ ਟਿਕਾ ਆ ਜਾਂਦਾ, ਖੇੜਾ ਆ ਜਾਂਦਾ ਸੱਚੇ ਨਾਮ ਦਾ, ਤੇ ਉਹਨਾਂ ਦੀ ਗੱਥ ਹੈ, ਉਹਨਾਂ ਦੀ ਬਾਤ ਹੈ। ਨਹੀਂ ਤਾਂ ਜੀਵਨ ਸਾਡਾ ਅਵੇਸਲੇ ਭਟਕਦਾ ਰਹਿੰਦਾ। ਗੁਰਮੁਖ ਪਿਆਰਿਓ, ਸੰਸਾਰ ਵਿੱਚ ਰਹਿਣਾ, ਧਨ ਦੌਲਤ ਦੀ ਵੀ ਬੜੀ ਲੋੜ ਹੈ। ਗ੍ਰਿਸਤੀ ਮਨੁੱਖ ਹਾਂ, ਸਾਨੂੰ ਧਨ ਕਮਾਈ ਦੀ ਵੀ ਲੋੜ ਹੈ। ਸਤਿਗੁਰੂ ਗਰੀਬ ਨਵਾਜ ਸਾਹਿਬ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਵਾਰ ਕਹੀ ਸੀ, ਧਨ ਨਿਰਬਾਹ ਹੇਤ ਹੀ ਲੇਵੈ, ਜਿੰਨੇ ਨਾਲ ਨਿਰਬਾਹ ਹੁੰਦਾ ਹੋਵੇ ਓਨਾ ਹੀ ਧਨ ਕਮਾਵੇ, ਕਿਉਂਕਿ ਧਨ ਦੁਖਦਾਈ ਹੋ ਜਾਂਦਾ। ਧਨ ਨਿਰਬਾਹ ਹੇਤ ਹੀ ਲੇਵੇ, ਅਧਿਕ ਹੋਵੇ ਤਾਂ ਜੈ ਕਹਿ ਦੇਵੇ, ਜੇ ਜ਼ਿਆਦਾ ਹੋਵੇ ਤੇ ਉਸ ਨੂੰ ਵੰਡੇ, ਜੇ ਜ਼ਿਆਦਾ ਹੋਵੇ ਉਸ ਨੂੰ ਵੰਡੇ। ਇਹੀ ਗੱਲ ਤੇ ਮਹਾਰਾਜਾ ਰਣਜੀਤ ਸਿੰਘ ਦਾਨ ਕਰਦੇ ਪਏ ਨਾ, ਇਸ ਤਰ੍ਹਾਂ ਵੰਡਦੇ ਪਏ ਸਨ। ਤੇ ਫਕੀਰ ਸਾਈ ਬੈਠਾ, ਉਹਨੇ ਵੇਖਿਆ ਜਦੋਂ ਬਈ ਦਾਨ ਦਿੰਦਾ ਮਹਾਰਾਜਾ ਰਣਜੀਤ ਸਿੰਘ, ਤੇ ਦੇਣ ਵਾਲਿਆਂ ਦੇ ਚਿਹਰੇ ਵੱਲ ਨਹੀਂ ਵੇਖਦਾ, ਚਿਹਰੇ ਵੱਲ ਨਹੀਂ ਵੇਖਦਾ। ਤੇ ਉਸਨੇ ਬੜੀ ਕਮਾਲ ਦੀ ਬਾਤ ਕਹੀ। ਮਹਾਰਾਜਾ ਸਾਹਿਬ ਤੋਂ ਜਦੋਂ ਦੇ ਕੇ ਹਟ ਗਏ, ਮਹਾਰਾਜਾ ਰਣਜੀਤ ਸਿੰਘ ਨੂੰ ਕਹਿਣ ਲੱਗਾ, ਰਣਜੀਤ ਸਿੰਘ ਜੀ, ਦਾਨੀ ਤੇ ਬੜੇ ਵੇਖੇ ਨੇ, ਕੋਈ ਚੀਜ਼ ਦਿੰਦੇ ਨੇ ਨਾ ਤੇ ਦੇਣ ਵਾਲੇ ਭਿਖਾਰੀ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਦਿੰਦੇ ਨੇ, ਤੈਨੂੰ ਮੈਂ ਦੇ ਰਿਹਾ, ਮੈਂ ਦਾਤਾ ਆ, ਤੂੰ ਭਿਖਾਰੀ, ਤੁਸੀਂ ਦਿੰਦੇ ਹੋ, ਤੁਹਾਡੀਆਂ ਅੱਖਾਂ ਨੀਵੀਆਂ ਹੋ ਜਾਂਦੀਆਂ ਨੇ, ਤੁਸੀਂ ਦਾਨ ਪਾਤਰ ਦੇ ਮੂੰਹ ਵੱਲ ਵੇਖਦੇ ਹੀ ਨਹੀਂ, ਤੁਸੀਂ ਤੇ ਉਹਦੇ ਚਰਨਾਂ ਵੱਲ ਵੇਖਦੇ ਹੋ, ਪੈਰਾਂ ਵੱਲ ਵੇਖਦੇ ਹੋ, ਕਾਰਨ ਕੀ ਹੈ? ਹੁਣ ਬੜਾ ਸੋਹਣਾ ਦੋ ਸਲੋਕ ਆਉਂਦੇ ਨੇ, ਕਹਿੰਦੇ ਮੁੱਠੀਆਂ ਭਰ ਭਰ ਦੇਤ ਹੋ, ਸਭ ਕੋ ਐਸਾ ਦੇਣ ਕਹੋ ਕਾਹੂ ਤੇ ਸਿੱਖਿਓ, ਜੇ ਬਿਧ ਕੋ ਇਹ ਦੇਣ, ਕਹਿੰਦੇ ਇਹੋ ਜਿਹਾ ਦਾਨ ਦਿੰਦੇ ਹੋ, ਜੇ ਮੋਤੀ ਆ ਜਾਂਦੇ ਨੇ ਤਾਂ ਨੀ, ਜੇ ਅੰਨ ਧਨ ਆ ਜਾਂਦਾ ਤਾਂ ਨੀ, ਦੇਈ ਜਾਂਦੇ, ਵੰਡੀ ਜਾ ਰਹੇ, ਵੰਡੀ ਜਾ ਰਹੇ। ਮਹਾਰਾਜਾ ਰਣਜੀਤ ਸਿੰਘ ਨੇ ਅੱਗੋਂ ਬੜਾ ਸੋਹਣਾ ਸਵਾਲ ਦਾ ਜਵਾਬ ਦਿੱਤਾ, ਕਹਿੰਦੇ ਸਾਈ ਮੁਝਕੋ ਦੇਤ ਹੈ, ਕਹਿੰਦੇ ਮੇਰਾ ਖਜ਼ਾਨਾ ਨਹੀਂ ਨਾ ਸਾਈ ਜੀ, ਸਾਈ ਮੁਝਕੋ ਦੇਤ ਹੈ, ਔਖਤ ਦਿਨ ਸਭ ਰਹਿਣ, ਲੋਕ ਨਾਮ ਮੇਰੋ ਕਹੇ ਤਾਂ ਤੇ ਨੀਚੇ ਲੈਣ, ਲੋਕ ਮੇਰਾ ਨਾਮ ਕਹਿੰਦੇ ਨੇ, ਰਣਜੀਤ ਸਿੰਘ ਦਾਨ ਕਰ ਰਿਹਾ, ਰਣਜੀਤ ਸਿੰਘ ਦਾਨ ਕਰ ਰਿਹਾ, ਕਹਿੰਦੇ ਸ਼ਰਮ ਨਾਲ ਮੇਰਾ ਨਾਮ, ਜਿਹੜੀਆਂ ਅੱਖਾਂ ਨੇ ਝੁਕ ਜਾਂਦੀਆਂ ਨੇ, ਸਿਰ ਝੁਕ ਜਾਂਦਾ ਮੇਰਾ, ਨੀਵਾਂ ਹੋ ਜਾਂਦਾ, ਕਿ ਦੇਣ ਵਾਲਾ ਤਾਂ ਉਹ ਬੈਠਾ, ਨਾਮ ਮੇਰਾ, ਸਾਈ ਮੁਝਕੋ ਦੇਤ ਹੈ, ਬਲਕਿ ਸਾਈ ਸਭ ਕੋ ਦੇਤ ਹੈ, ਔਖਤ ਦਿਨ ਸਭ ਰਹਿਣ, ਲੋਕ ਨਾਮ ਮੇਰੋ ਕਹਿਣ ਰਹਿਣ, ਇਸ ਕਰਕੇ ਨੀਵੀਆਂ ਅੱਖਾਂ ਨੇ, ਉਹ ਦੇਣ ਵਾਲੇ ਦੇ ਚਰਨਾਂ ਨਾਲ ਲੱਗ ਜਾ। ਰਾਜਾ ਰਣਜੀਤ ਸਿੰਘ ਤੇ ਆਪ ਭੁੱਖ ਹੈ, ਰਾਜਾ ਰਣਜੀਤ ਸਿੰਘ ਦੇ ਆਪ ਤੇ ਖਾਰੀ ਹੈ, ਸਤਿਗੁਰੂ ਗੁਰੂ ਕਲਗੀਧਰ ਮਹਾਰਾਜ ਦਾ, ਧੰਨ ਗੁਰੂ ਨਾਨਕ ਦਾਸ ਸਾਹਿਬ ਜੀ ਦੇ ਦਰਬਾਰ ਦਾ। ਉਹ ਐਸਾ ਜੀਵਨ ਜਦੋਂ ਆ ਜਾਂਦਾ, ਸਤਿਗੁਰੂ ਦੀਆਂ ਬਖਸ਼ਿਸ਼ਾਂ ਹੋ ਜਾਂਦੀਆਂ ਨੇ, ਕੱਲ ਦੀ ਹਾਜ਼ਰੀ ਦਾਸਾਂ ਦੀ ਆਪ ਜੀ ਦੇ ਇਸ ਦਰਬਾਰ ਦੇ ਅੰਦਰ, ਬਹੁਤ ਜ਼ਿਆਦਾ ਪ੍ਰੇਮ ਆਪ ਜੀ ਦੇ ਨਾਲ, ਕਿਉਂਕਿ ਗੁਰਮੁਖਾਂ ਨਾਲ ਸਾਂਝ ਹੋਣੀ ਬੜੀ ਪੂਰਬਲੇ ਜਨਮਾਂ ਨਾਲ ਮਿਲਦੀ ਹੈ, ਪੂਰਬਲੇ ਜਨਮਾਂ ਨਾਲ ਗੁਰਮੁਖਾਂ ਨਾਲ ਸਾਂਝ ਮਿਲਦੀ। ਸਾਰੇ ਹੀ ਨਾਮ ਜਪੀਏ ਬੈਠੇ ਹੋ, ਸਤਿਗੁਰ ਦੀ ਬਖਸ਼ਿਸ਼ ਹੈ, ਕੰਮ ਧੰਦੇ ਕਰਨ ਤੋਂ ਉਪਰੰਤ ਵੀ ਸਤਿਗੁਰ ਦੇ ਨਾਲ ਲਗਨ, ਸਤਿਗੁਰੂ ਗਰੀਬ ਨਵਾਜ ਕਿਰਪਾ ਕਰਨੀ, ਇਸ ਲਗਨ ਨੂੰ ਸੱਚੇ ਦਿਲ ਦੇ ਨਾਲ, ਸੱਚੀ ਕਿਰਪਾ ਦੇ ਨਾਲ, ਇਹਨਾਂ ਦਾ ਇੱਕ ਇੱਕ ਕਦਮ ਸਾਡਾ ਸਾਰਿਆਂ ਦਾ ਆਪਣੇ ਦਰ ਤੇ ਪ੍ਰਵਾਨਿਤ ਹੋਇਆ। ਸਤਿਗੁਰੂ ਮਹਾਰਾਜ ਮਿਹਰਾ ਕਰਨ, ਜੀਵਨ ਦੇ ਅੰਦਰ ਰੰਗ ਆ ਜਾਏ। ਜਦੋਂ ਜੀਵਨ ਦੇ ਅੰਦਰ ਰੰਗ ਆ ਜਾਂਦਾ, ਬਸ ਸਮਝੋ ਦੁਨੀਆਂ ਦੇ ਪਦਾਰਥ ਚਲਾਣੀ ਤੇ ਹੈ ਨਾ, ਗ੍ਰਿਸਤੀ ਆਦਮੀ ਆ, ਦੁਨੀਆਂ ਤਾਂ ਚਲਾਣੀ ਆਪਾਂ, ਜਦੋਂ ਦੁਨੀਆਂ ਚਲਾਈ ਦੀ ਹੈ ਨਾ, ਤੇ ਫਿਰ ਸਤਿਗੁਰੂ ਆਪ ਇਸ ਸਾਡੇ ਰੱਥ ਦਾ ਰਥਵਾਨ।

ਬਣਦਾ ਹੈ। ਕ੍ਰਿਸ਼ਨ ਭਗਵਾਨ ਆਪ ਅਰਜਨ ਦੇ ਰੱਥ ਦਾ ਰਥਵਾਨ ਬਣ ਗਿਆ। ਕ੍ਰਿਸ਼ਨ ਭਗਵਾਨ ਆਪ ਰਥਵਾਨ ਬਣ ਗਿਆ। ਰਥਵਾਨ ਕਹਿੰਦੇ ਨੇ ਆਪਣੀ ਸਰਲ ਭਾਸ਼ਾ ਚ ਕਹਿ ਲਓ, ਬੱਚਿਆਂ ਨੂੰ ਨਾ ਪਤਾ ਲੱਗੇ, ਜਾਂ ਡਰਾਈਵਰ, ਕਿਸੇ ਗੱਡੀ ਦਾ, ਕਾਰ ਦਾ, ਮੋਟਰ ਦਾ, ਰੱਥ ਦਾ ਡਰਾਈਵਰ, ਪਾਇਲਟ, ਕੈਪਟਨ। ਕ੍ਰਿਸ਼ਨ ਭਗਵਾਨ ਅਰਜਨ ਦੇ ਰੱਥ ਦਾ ਰਥਵਾਹੀ ਬਣ ਗਿਆ, ਚਲਾ ਰਿਹਾ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਸਾਡੇ ਘਰ ਨੂੰ ਨੀ ਚਲਾ ਸਕਦੇ, ਸਾਨੂੰ ਨੀ ਚਲਾ ਸਕਦੇ, ਸਾਨੂੰ ਉਹ ਚਲਾ ਸਕਦੇ ਨੇ। ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਣ ਪਾਲੀ ਲਾਉਂਦੇ ਨੇ। ਸਤਿਗੁਰੂ ਪਿਆਰਿਓ, ਸਤਿਗੁਰ ਸਾਹਿਬ ਜੀ ਦੇ ਦਰਬਾਰ ਚ ਅਰਦਾਸ ਕਰਿਆ ਕਰੋ। ਸੰਤ ਜੀਵਨ ਬੜੀ ਕਮਾਲ ਦੀ ਬਾਤ ਕਹਿੰਦੇ, ਕਹਿੰਦੇ ਇਹ ਯੁੱਗ ਗੁਰੂ ਨਾਨਕ ਸਾਹਿਬ ਦਾ, ਸਤਿਗੁਰ ਦੇ ਚਰਨਾਂ ਚ ਅਰਦਾਸ ਨਿਤਨੇਮ ਤੋਂ ਜਿੱਥੇ ਵੀ ਹੋਵੋ ਇੱਕ ਅਰਦਾਸ ਕਰਿਆ ਕਰੋ। ਧੰਨ ਬਾਬਾ ਨਾਨਕਾ, ਤੇਰਾ ਰਾਜ ਹੈ ਦੁਨੀਆਂ ਦੇ ਅੰਦਰ, ਤੇਰੇ ਰਾਜ ਵਿੱਚ ਜੀ ਰਹੇ ਹਾਂ, ਭੁੱਖੇ ਨਹੀਂ ਆ, ਕਿਰਪਾ ਕਰੀ ਆਪਣੇ ਰਾਜ ਵਿੱਚੋਂ ਕਿਣਕਾ ਮਾਤਰ ਸਾਡੇ ਵੱਲ ਸਿੱਟੀ ਜਾਵੀਂ, ਇੱਕ ਕਿਣਕਾ ਅੰਨ ਦਾ, ਇੱਕ ਕਿਣਕਾ ਨਾਮ ਦਾ, ਬਸ ਬਰਾਬਰ ਦੇਈ ਜਾਈ, ਸਾਈ ਥਾਵਾਂ ਦੇਵੀ ਜਾਵੀ। ਇਹ ਨਾ ਹੋਵੇ ਵੀ ਅੰਨ ਸਿੱਟੀ ਜਾਵੇ, ਧਨ ਸਿੱਟੀ ਜਾਵੇ, ਨਾਮ ਪਿੱਛੇ ਖਿੱਚ ਲੈ। ਦੋਨੋਂ ਕਿਣਕੇ ਚਾਹੀਦੇ ਨੇ, ਇੱਕ ਅਨਾਜ ਦਾ, ਇੱਕ ਨਾਮ ਦਾ, ਦੋਨੋਂ ਕਿਣਕੇ ਸਿੱਟਦਾ ਚਲਾ ਜਾ, ਪਰ ਥਾਵਾਂ ਸੰਸਾਰ ਹੋ ਜਾਵੇ, ਬਰਾਬਰ ਸੰਸਾਰ ਹੋ ਜਾਏ, ਬੈਲੈਂਸ ਵਿੱਚ ਜ਼ਿੰਦਗੀ ਜੀਓ ਕੇ ਸਤਿਗੁਰੂ ਸਾਹਿਬ ਜੀ ਤੁਹਾਡੇ ਚਰਨਾਂ ਨੂੰ ਭਾ ਦੇ। ਕੱਲ੍ਹ ਦੀ ਹਾਜ਼ਰੀ ਭਰ ਕੇ ਅਗਲੇ ਪ੍ਰੋਗਰਾਮਾਂ ਵਾਸਤੇ ਅਗਾਂਹ ਨੂੰ ਜਾਵਾਂਗੇ। ਸ੍ਰੀ ਗੁਰਮੁਖ ਪਿਆਰੇ ਵੀਰ ਜੀ ਜਿਤਨੇ ਬੈਠੇ, ਸਰਦਾਰ ਅਮਰਕੋਟ ਸਿੰਘ, ਕਰਨੈਲ ਸਿੰਘ ਜੀ, ਦਿਲਬਾਗ ਸਿੰਘ, ਘੁੰਮਣ ਸਿੰਘ ਜੀ, ਹੋਰ ਜਿਤਨੇ ਮੇਰੇ ਗੁਰਮੁਖ ਪਿਆਰੇ ਮਾਈ ਭਾਈ ਭੈਣ ਭਰਾ ਜਿਹਨੇ ਬੈਠੇ, ਸਾਰਿਆਂ ਦਾ ਸਦਲ ਧੰਨਵਾਦ ਕਰਾਂਗੇ। ਸ਼ਾਇਦ ਕੁਝ ਕਸਰ ਹੈ, ਕਸਰ ਦੇ ਨਾਲ ਸੇਵਾ ਬਰਾਬਰ ਨਹੀਂ ਹੋ ਰਹੀ, ਪਰ ਫਿਰ ਵੀ ਜ਼ੋਰ ਲਾ ਕੇ ਕਰਦੇ ਪਏ ਹਾਂ। ਆਪ ਜੀ ਨੂੰ ਪਤਾ ਗਲੇ ਥੋੜ੍ਹੇ ਖਰਾਬ ਹੀ ਨੇ, ਪਰ ਆਪ ਜੀ ਦਾ ਪਿਆਰ ਵੇਖ ਕੇ ਚੱਲ ਜਾਂਦੇ ਨੇ, ਕੀ ਕਰੀਏ, ਹੁਣ ਚਲਾਉਣੇ ਤਾਂ ਪੈਂਦੇ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਇਹਦਾ ਰਥਵਾਈ ਹੋਇਆ, ਆਪੇ ਚਲਾਈ ਜਾਂਦੇ। ਤੋ ਆਓ ਪੰਗਤੀਆਂ ਪੜੀਏ, ਖਸਮ ਹੈ ਭਾਵ ਹੈ ਉਹ ਹਾ ਚੰਗਾ, ਜੇ ਕਰੇ ਖੁਦਾਏ ਖੁਦਾਏ, ਖੁਦਾ ਖੁਦਾ ਕਰਿਆ ਕਰੀਏ, ਵਾਹਿਗੁਰੂ ਵਾਹਿਗੁਰੂ ਕਰਿਆ ਕਰੀਏ, ਰਸਨਾ ਦੇ ਨਾਲ ਜਪਿਆ ਕਰੀਏ। ਸੰਤ ਜੀਵਨ ਦੀ ਇੱਕ ਬਾਤ ਹੋਰ ਕਹਿ ਕੇ ਮੈਂ ਕੀਰਤਨ ਦੀ ਸਮਾਪਤੀ ਕਰਾਂਗਾ। ਸੰਤ ਜੀਵਨ ਇੱਕ ਹੋਰ ਬਾਤ ਕਹਿੰਦਾ, ਕਾਰ ਦੇ ਵਿੱਚ ਬਹਿੰਦੇ ਹੋ ਉਸ ਦੀ ਵੀ ਭੇਟਾ ਦਿਓ, ਧਿਆਨ ਰੱਖਿਓ। ਗੱਡੀ ਵਿੱਚ ਬਹਿੰਦੇ ਹਨ, ਡਰਾਈਵਿੰਗ ਕਰਨ ਵਾਸਤੇ ਦੀ ਭੇਟਾ ਦਿਓ ਪਹਿਲਾਂ। ਹਰ ਇੱਕ ਚੀਜ਼ ਭੇਟਾ ਮੰਗਦੀ ਹੈ, ਬਹਿ ਕੇ ਕਾਰ ਦੇ ਵਿੱਚ ਸੀਟ ਦੇ ਵਿੱਚ ਬਹਿ ਕੇ, ਡਰਾਈਵਿੰਗ ਸੀਟ ਦੇ ਉੱਪਰ ਬਹਿ ਕੇ ਸਟੇਅਰਿੰਗ ਨੂੰ ਹੱਥ ਪਾ ਕੇ ਆਪਣੇ ਸਾਰੇ ਦੇ ਸਾਰੇ ਚੈੱਕ ਕਰੋ, ਐਕਸੀਲੇਟਰ ਤੇ ਪੈਰ ਰੱਖੋ, ਮੂਲ ਮੰਤਰ ਦਾ ਜਾਪ ਕਰੋ, ਮੂਲ ਮੰਤਰ ਦਾ ਜਾਪ, ਵਾਹਿਗੁਰੂ ਗੁਰਮੰਤਰ ਦਾ ਜਾਪ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਧਿਆਓ, ਦਸ ਪਾਤਸ਼ਾਹੀਆਂ ਨੂੰ ਜੇ ਟਾਈਮ ਹੋ ਸਕਦਾ ਧਿਆਓ, ਨਹੀਂ ਤੇ ਇੰਨੀ ਪੰਕਤੀ ਸਲੋਕ ਪਹਿਲਾਂ, ਆਦਿ ਗੁਰੇ ਨਮੈ, ਜੁਗਾਦ ਗੁਰੇ ਨਮੈ, ਸਤਿਗੁਰੂ ਨਮੈ, ਸ੍ਰੀ ਗੁਰਦੇਵ ਨਮੈ, ਇਹ ਪੜ੍ਹ ਕੇ ਮੂਲ ਮੰਤਰ ਦੇ ਜਾਪ ਕਰਕੇ ਭੇਟਾ ਦਿਓ ਗੱਡੀ ਨੂੰ, ਚੱਲ ਪਓ। ਸੰਤ ਜੀਵਨ ਇਹ ਵੀ ਕਹਿੰਦਾ, ਕਿਸੇ ਮੰਦਰ ਮਸਜਿਦ ਦੇ ਦੁਆਰਿਓਂ ਲੰਘੋ, ਕੋਈ ਮੰਦਰ ਹੋਵੇ, ਕੋਈ ਮਸਜਿਦ ਹੋਵੇ, ਕੋਈ ਚਰਚ ਗਾਹ ਹੋਵੇ, ਨਫ਼ਰਤ ਨਾਲ ਨਾ ਲੰਘਿਓ, ਉੱਪਰਾਂ ਨੂੰ ਮੂੰਹ ਕਰਕੇ ਵੀ ਇਹ ਤੇ ਦੂਜੇ ਦਾ ਮੰਦਰ ਹੈ, ਇਹ ਤੇ ਮਸਜਿਦ ਹੈ, ਇਹ ਤੇ ਚਰਚ ਗਾਹ ਹੈ। ਕਹਿਣ ਲੱਗੇ ਉੱਥੇ ਖਲੋ ਕੇ ਦੋ ਮਿੰਟ ਉਹਦੇ ਦਰਬਾਰ ਨੂੰ ਵੇਖ ਕੇ ਮੂਲ ਮੰਤਰ ਦਾ ਜਾਪ ਕਰਕੇ ਉਹਦੀ ਭੇਟਾ ਦੇ ਕੇ ਅੱਗੇ ਲੰਘੋ। ਘਰ ਵਿੱਚ ਪ੍ਰਵੇਸ਼ ਕਰੋ ਕਿਸੇ ਵੀ ਘਰ ਦੇ ਅੰਦਰ, ਘਰ ਦੇ ਅੰਦਰ ਜਾਣ ਲੱਗਿਆ ਵੀ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਨਾਮ ਦੀ ਭੇਟਾ ਉਸ ਘਰ ਨੂੰ ਬਖਸ਼ਿਸ਼ ਕਰੋ। ਛੋਟਾ ਬੱਚਾ ਆਵੇ, ਸਤਨਾਮ ਵਾਹਿਗੁਰੂ ਕਹਿ ਕੇ ਸਿਰ ਤੇ ਮੇਰ ਭਰਿਆ ਹੱਥ ਰੱਖੋ, ਭੇਟਾ ਸਾਰਿਆਂ ਨੂੰ ਦਿੰਦੇ ਚਲੇ ਜਾਓ, ਜੀਵਨ ਦੇਣ ਦੀ ਕਲਾ ਸਿੱਖ ਜਾਏ।

ਪਿਚਰ ਮੂਲ ਨ ਥੁੜਿੰਦੋ ਜਿਚਰ ਆਪ ਕਿਰਪਾ ਸ਼ਬਦ ਅਖੁੱਟ ਬਾਬਾ ਨਾਨਕਾ।

0: ਕੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Narankar Paripurna Parmatma Sat Chit Anand Sarvakal Samrat Sarv Shakti Man Parmatma Jenu Ajuni Sahibhang ਸਾਹਿਬ ਗੁਰੂ ਨਾਨਕ ਦੇ ਮਹਾਰਾਜ ਪਾਤਸ਼ਾਹ ਕਹਿ ਰਹੇ ਨੇ। ਧੰਨ ਧੰਨ ਪਿਆਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਬਚਿੱਤਰ ਨਾਟਕ ਦੇ ਵਿੱਚ ਐਸੇ ਪਰਮਾਤਮਾ ਬਦਲੇ। ਆਪ ਜੀ ਨੇ ਵੀ ਕਲਮ ਉਠਾਈ ਤੇ ਲਿਖਣਾ ਪ੍ਰਾਰੰਭ ਕਰ ਦਿੱਤਾ। ਕਹਿਣ ਲੱਗੇ, ਹੇ ਪ੍ਰਭੂ, ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਕਿਸ ਤਰ੍ਹਾਂ?

ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਮਹਾਰਾਜ ਮੈਂ ਤੇ ਇੱਕ ਛੋਟਾ ਜਿਹਾ ਪਤੰਗਾ ਕੀੜਾ ਆਕਾਸ਼ ਵਿੱਚ ਉੱਡਣ ਵਾਲਾ ਤੇ ਪਤੰਗਾ ਇੱਕ ਛੋਟਾ ਜਿਹਾ ਪਤੰਗਾ ਆਕਾਸ਼ ਦਾ ਅੰਤ ਕਿਵੇਂ ਲੈ ਸਕਦਾ? ਕਹਾਂ ਲੱਗੇ ਇਹ ਕੀਟ ਬਖਾਨੋ ਮਹਿਮਾ ਤੋਰ ਤੂੰ ਹੀ ਪ੍ਰਭ ਜਾਨੋ।

ਹੁਣ ਪਿਓ ਦੇ ਜਨਮ ਨੂੰ ਪੁੱਤਰ ਕਿਵੇਂ ਦੱਸ ਸਕੇਗਾ? ਐਗਜ਼ਾਮਪਲ ਨੇ, ਦਲੀਲ ਨੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ। ਕਹਿੰਦੇ ਜਿਵੇਂ ਪਿਓ ਦੇ ਜਨਮ ਨੂੰ ਪੁੱਤਰ ਨਹੀਂ ਦੱਸ ਸਕਦਾ, ਪਿਤਾ ਦਾ ਜਨਮ ਕਿਵੇਂ ਹੋਇਆ? ਕਿਉਂਕਿ ਪਿਤਾ ਤੇ ਆਪ ਆਪਣੇ ਆਪ ਦੇ ਜਨਮ ਨੂੰ ਨਹੀਂ ਜਾਣ ਸਕਦਾ। ਹੁਣ ਪੁੱਤਰ ਕਹੀ ਜਾਵੇ ਮੇਰੇ ਪਿਤਾ ਦਾ ਇਸ ਤਰ੍ਹਾਂ ਜਨਮ ਹੋਇਆ, ਇਹ ਗੱਲਬਾਤ ਹੋਈ ਤੇ ਅੱਤ ਕਥਨੀ ਹੈ ਨਾ? ਹਜ਼ੂਰ ਗਰੀਬ ਨੂੰ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਪ੍ਰਮਾਣ ਕਰਦੇ ਕਹਿੰਦੇ ਨੇ।

ਦੇਸ਼ ਨਾਗ ਸਿਰ ਸਹਿਸ ਬਣਾਇਓ। ਸਾਰਿਆਂ ਨਾਲੋਂ ਵੇਦ ਕਹਿੰਦੇ ਨੇ, ਪੁਰਾਣ ਹਿੰਦੂ ਮਤ ਦਾ ਖਿਆਲ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਥੇ ਜ਼ਿਕਰ ਕੀਤਾ। ਕਹਿੰਦੇ ਸ਼ੇਸ਼ ਨਾਗ ਇੱਕ ਬੜਾ ਵੱਡਾ ਉਪਾਸ਼ਨਾ ਵਾਲਾ ਹੋਇਆ। ਸ਼ੇਸ਼ ਨਾਗ ਦਾ ਮੂੰਹ ਹੈ ਨਾ ਜਿਹੜਾ, ਉਸਦੇ ਹਜ਼ਾਰਾਂ ਫਨ ਨੇ ਤੇ ਇੱਕ ਇੱਕ ਮੂੰਹ ਦੇ ਵਿੱਚ ਹਜ਼ਾਰ ਹਜ਼ਾਰ ਜ਼ੁਬਾਨ ਹੈ ਉਸਦੀ। ਕਿੰਨੀਆਂ ਹੋ ਗਈਆਂ ਜ਼ੁਬਾਨਾਂ? ਸ਼ੇਸ਼ ਨਾਗ ਸਿਰ ਸਹਿਸ ਬਣਾਏ। ਸ਼ੇਸ਼ ਨਾਗ ਦੇ ਹਜ਼ਾਰਾਂ ਸਿਰ ਨੇ। ਦੈ ਸਹੰਸ ਰਸਨਾ ਸਹਾਇਓ ਤੇ ਇੱਕ ਇੱਕ ਮੂੰਹ ਦੇ ਵਿੱਚ ਵੀਹ ਹਜ਼ਾਰ ਦੇ ਕਰੀਬ ਜ਼ੁਬਾਨਾਂ ਨੇ। ਤੇ ਫਿਰ ਕਹਿੰਦੇ ਰੋਜ਼ਾਨਾ ਪਰਮਾਤਮਾ ਦਾ ਇੱਕ ਵਾਰੀ ਜਿਹੜਾ ਨਾਮ ਲੈ ਲੈਂਦਾ ਨਾ, ਸ਼ੇਸ਼ ਨਾਗ ਕਹਿੰਦਾ ਪਰਮਾਤਮਾ ਮੈਂ ਨਵਾਂ ਨਾਮ ਤੇਰਾ ਉਚਾਰਨ ਕਰਨਾ ਰੋਜ਼ਾਨਾ। ਇੱਕ ਰਸਨਾ ਦੇ ਨਾਲ ਜੇ ਇੱਕ ਵਾਰੀ ਨਾਮ ਲੈ ਲੈਂਦਾ, ਦੂਜੀ ਵਾਰੀ ਨਹੀਂ ਲੈਂਦਾ, ਰਿਪੀਟ ਨਹੀਂ ਕਰਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਫਰਮਾਨ ਕਰਦੇ ਆ, ਕਹਿੰਦੇ ਜੇ ਸ਼ੇਸ਼ ਨਾਗ ਇੰਨਾ ਵੱਡਾ ਜਿਹੜਾ ਪਰਮਾਤਮਾ ਦੀ ਉਪਾਸ਼ਨਾ ਕਰਦਾ, ਇੱਕ ਵਾਰੀ ਇੱਕ ਜ਼ਬਾਨ ਵਿੱਚੋਂ ਨਾਮ ਲੈਂਦਾ, ਦੂਜੀ ਵਾਰੀ ਨਵਾਂ ਨਾਮ ਲੈਂਦਾ, ਤੇ ਕਹਿੰਦੇ ਉਹਨੇ ਵੀ ਤੇਰਾ ਅੰਤ ਨਹੀਂ ਪਾਇਆ, ਉਹ ਵੀ ਤੇਰੇ ਅੱਗੇ ਆ ਕੇ ਸਿਰ ਝੁਕਾ ਦਿੰਦਾ। ਤੇ ਫਿਰ ਇਹ ਜੀਵ, ਇਹ ਪਰਮਾਤਮਾ ਦੀ ਸਿਫਤ ਕਰਨ ਵਾਲਾ ਤੇਰਾ ਅੰਤ ਕਿਵੇਂ ਪਾ ਸਕਦਾ? ਗਰੀਬ ਨੂੰ ਅੱਜ ਫਰਮਾਨ ਕਰਦੇ ਕਹਿੰਦੇ ਨੇ ਕਹਾਲ

ਹਰ ਸਮਾਈ। ਇੱਕ ਜ਼ਬਾਨ ਵਾਲਾ ਇਹ ਜੀਵ ਕਿਵੇਂ ਉਹਦਾ ਅੰਤ ਪਾ ਸਕਦਾ? ਨਹੀਂ ਪਾ ਸਕਦਾ। ਤੇ ਹਜ਼ੂਰ ਗਰੀਬ ਨਵਾਜ ਕਹਿੰਦੇ, ਹੇ ਪਰਮਾਤਮਾ, ਤੇਰੇ ਰੰਗ ਵਿੱਚ ਹੀ ਮੈਂ ਰੱਤਾ ਹੋਇਆ, ਆਪਣੇ ਆਪ ਨੂੰ ਧਨ ਭਾਗ ਤੇ ਵਡਭਾਗਾ ਸਮਝਣਾ। ਬਈ ਤੂੰ ਨਾਮ ਦੀ ਦਾਤਾਂ ਬਖਸ਼ੀ, ਤੂੰ ਸਤਸੰਗ ਤਾਂ ਬਖਸ਼ੀ, ਤੇਰਾ ਦਿੱਤਾ ਹੋਇਆ ਜੀਵਨ ਤਾਂ ਹੈ। ਤੇ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਆਓ ਉਸ ਬੇਅੰਤਤਾ ਦੇ ਮਾਲਕ ਪਰਮਾਤਮਾ ਦੀ ਵਡਿਆਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਲਿਖਦੇ ਨੇ, ਤੇ ਤਮਾਮ ਅਲੰਕਾਰ ਆਪ ਦਸਮ ਗ੍ਰੰਥ ਵਿੱਚ ਦਿੰਦੇ ਨੇ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਗਰੀਬ ਨਵਾਜ ਫਰਮਾਨ ਕਰਦੇ ਨੇ, ਜਿਵੇਂ ਆਪਾਂ ਸ਼ਰਵਣ ਕਰੀਏ। ਅੰਤ ਨ ਪਾਵਤ ਦੇਵ ਸਰਬੈ ਫੁਨ ਇੰਦਰ ਮਹਾ ਸ਼ਿਵ ਜੋਗ ਕਰੀ। ਤਵਈਏ ਮਹੱਲੇ ਚੌਥੇ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਸ੍ਰੀ ਗੁਰੂ

0: ਗੁਰੂ ਗੋਬਿੰਦ ਸਿੰਘ ਮਹਾਰਾਜ, ਇੱਕ ਪ੍ਰਮਾਣ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਤੇ ਦੂਜਾ ਪ੍ਰਮਾਣ ਦਸਮ ਗ੍ਰੰਥ ਦਾ ਆਪ ਜੀ ਦੇ ਸਮਕਸ ਪੇਸ਼ ਕਰਦੇ।
1: ਨਹੀਂ ਜਾਣ ਜਾਈ ਕਛੂ ਰੂਪ ਰੇਖ

ਮਹਾਰਾਜਿਆਂ ਦਾ ਮਹਾਰਾਜਾ ਤੇ ਸ਼੍ਰੋਮਣੀ ਨਾਥਾਂ ਦਾ ਨਾਥ। ਆਓ ਐਸੇ ਪਰਮਾਤਮਾ ਦੀ ਸਿਫਤ ਕਰੀਏ ਜਿਹੜੇ ਕੱਲ ਕੁਝ ਸਵਾਲ ਅਧੂਰੇ ਰਹਿ ਗਏ ਸਨ, ਆਓ ਉਹਨਾਂ ਵੱਲ ਆਈਏ। ਤੇ ਫਿਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਧੰਨ ਧੰਨ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਦਿੱਤੀ ਹੋਈ ਵਡਿਆਈ ਉਸ ਨੂੰ ਗਾਇਨ ਕਰਾਂਗੇ। ਕੱਲ ਦਾ ਪਹਿਲਾ ਸਵਾਲ ਇਹ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਫਰਮਾਨ ਕੀਤਾ ਕਿ ਹਰ ਇਨਸਾਨ ਇੱਕ ਡਾਵਾਂ ਡੋਲ ਹੈ, ਅਨਬੈਲੈਂਸ ਹੋ ਕੇ ਧਰਤੀ ਤੇ ਚੱਲ ਰਿਹਾ। ਅੱਜ ਦੇ ਬੁੱਧੀਜੀਵੀ ਵੀ ਇਸ ਗੱਲ ਨੂੰ ਐਕਸੈਪਟ ਕਰਦੇ ਨੇ, ਸਾਈਕੋਲੋਜਿਸਟ ਜਿਹੜੇ ਨੇ ਨਾ ਉਹ ਵੀ ਇਸ ਬਾਤ ਨੂੰ ਅੱਜ ਐਕਸੈਪਟ ਕਰ ਰਹੇ ਨੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਦਾਰ ਰਾਗ ਆਸਾ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋਦਾਰ ਤੇਰਾ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੀਤੇ ਤੇਰੇ ਵਾਵਣਹਾਰੇ। ਕਿਤੇ ਤੇਰੇ ਰਾਗ ਪਰੀ ਸਿਉਂ ਕਹੀ ਹੈ, ਕਿਤੇ ਤੇਰੇ ਗਾਵਣ ਹਾਰੇ। ਗਾਵਣ ਤੁਦਨੋ ਪਵਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੀ। ਗਾਵਣ ਤੁਦਨੋ ਚਿਤ ਗੁਪਤ, ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ। ਗਾਵਣ ਤੁਦਨੋ ਈਸ਼ਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੇ। ਗਾਵਣ ਤੁਦਨੋ ਇੰਦਰ ਇੰਦਰਾਸਣ ਬੈਠੇ, ਦੇਵ ਧਿਆ ਅੰਦਰ ਨਾਲੇ। ਗਾਵਣ ਤੁਦਨੋ ਸਿੱਧ ਸਮਾਧੀ ਅੰਦਰ, ਗਾਵਣ ਤੁਦਨੋ ਸਾਧ ਵਿਚਾਰੇ। ਗਾਵਣ ਤੁਦਨੋ ਜਤੀ ਸਤੀ ਸੰਤੋਖੀ, ਗਾਵਣ ਤੁਦਨੋ ਵੀਰ ਕਰਾਰੇ। ਗਾਵਣ ਤੁਦਨੋ ਪੰਡਿਤ ਪੜ੍ਹਨ ਰੱਖੀ ਸਰ, ਯੁਗ ਯੁਗ ਵੇਦਾਂ ਨਾਲੇ। ਗਾਵਨ ਤੁਦਨੋ ਮੋਹਣੀਆ ਮਨ ਮੋਹਣ, ਸੁਰਗ ਮਛ ਪਾਇਆਲੇ। ਗਾਵਨ ਤੁਦਨੋ ਰਤਨ ਉਪਾਏ ਤੇਰੇ, ਅਠਸਠ ਤੀਰਥ ਨਾਲੇ। ਗਾਵਨ ਤੁਦਨੋ ਜੋਧ ਮਹਾਂਬਲ ਸੂਰਾ, ਗਾਵਨ ਤੁਦਨੋ ਖਾਣੀ ਚਾਰੇ। ਗਾਵਨ ਤੁਦਨੋ ਖੰਡ ਮੰਡਲ ਬ੍ਰਹਿਮੰਡਾਉ, ਕਰ ਕਰ ਰੱਖੇ ਤੇਰੇ ਤਾਰੇ। ਸਹੀ ਤੁਦਨੋ ਗਾਵਨ ਜੋ ਤੁਦ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਦਨੋ ਗਾਵਨ, ਸੇ ਮੈਂ ਚਿਤਨ ਆਵਨ, ਨਾਨਕ ਕਿਆ ਵਿਚਾਰੀ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ, ਹੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ, ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਦੇਖੈ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸ਼ਾਹ ਪਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ, ਸੋਹਣ ਵੱਡਾ ਆਖੇ ਸਭ ਕੋਏ, ਕੇਵਡ ਵੱਡਾ ਡੀਠਾ।

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸੁੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਵੈਣ ਸਦੀਕ ਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕਰ ਆਈਆਂ। ਆਖਣ ਵਾਲਾ ਕਿਆ ਬੇਚਾਰਾ, ਉਸਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਣ ਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚੱਲੀਐ ਦੁਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾਏ ਰਾਉ। ਸਾਚੇ ਨਾਮ ਕੀ ਤਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੈ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁਕੈ ਭੋਗ।

ਖਸਮ ਵਿਸਾਰਹਿ ਤੇ ਕਮ ਜਾਤ ਨਾਨਕ ਨਾਵੈ ਬਾਜ ਸੁਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਾਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਹ ਕੌ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਬਹਿ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮਹਿ ਜਨ ਤੋ ਪਾਏ ਤਾਂ ਕਾ ਰਿਜ ਕਾ ਗੈ ਕਰ ਤਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਿਤਾ ਕੋਈ ਨਾ ਕਿਸ ਕੀ ਤਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੀ ਮਨ ਪਉ ਕਰਿਆ ਉਡੇ ਉਡਿਆ ਵੈਸੈ ਕੋਸਾਂ ਤਿਸ ਪਾਛੈ ਬਚਰੇ ਸ਼ਰਿਆ ਤਿੰਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਧਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰ ਵਰਿਆ

ਹਰਣਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬਿਨ ਵਰਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵ ਹੈ

ਜਮ ਕੀ ਫਾਸੀ ਜੈਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ

ਹੋਈ। ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ, ਤੂੰ ਨਿਚਲ ਕਰਤਾ ਸੋਈ। ਤੁਧ ਆਪੇ ਪਾਵੈ ਸੂਈ ਵਰਤੈ ਜੀ, ਤੂੰ ਆਪੇ ਕਰਹਿ ਸੋਈ। ਤੁਧ ਆਪੇ ਸ੍ਰੇਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। ਜਨ ਨਾਨਕ

ਸੰਜੋਗੀ ਮੇਲ ਜਿਸਨੋ ਤੂੰ ਜਾਣਾ ਹੀ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆ ਸਭ ਹੋਏ ਤੁਧ ਬਿਨ ਦੂਜਾ ਵਰਨਾ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ।

0: ਤਰਸ ਪਿਆ ਮੇ ਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾ, ਤਨ ਮਨ ਥੀਵੈ ਹਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ
1: ਅਰਦਾਸ ਜੀ ਪਿੰਡ ਜਾਣਾ ਥੋੜ੍ਹਾ ਅੰਤ ਉੱਚੀ ਤਰੀਕੇ ਤੋਂ ਹਾਲ ਕਰੇ।

0: గారు
1: సాతగుర ప్రసాద బాణీ గురు గురు హే బాణీ

सेवक जन माने प्रतख गुरु ने सतारे।

ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਤੀਹਾਂ ਖਾਟ ਚਲੋ ਹਰ ਲਾਹ ਆਗੈ ਬਸਨ ਸੁਹੇਲਾ ਔਦ ਘਟੈ ਦਿਨ ਸਰੈ ਨਾਰੀ ਮਨ ਗੁਰਮਿਲ ਕਾ ਸਵਾਰੀ ਰਾਉ ਏ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆ ਵਹਿ ਰਸ ਅਕਥ ਕਥਾ ਦਿਨ ਜਾਨੀ ਜਾ ਕਉ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੇ ਵਸੇਰਾ ਮੇਰੀ ਕਰ ਮਹਿਲ ਪਾਓ ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕ ਕਰ ਸੰਤਨ ਕੀ ਤੂਰੇ ਅੰਤਰ ਜਾਮੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਾਹਿਬ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISD 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
3: Satnam Shri Vaheguru Ji Ji Ashtapadi Shlok Vahsa Sarva Simrti Peche Sarva Tudola Pujisna Hi Har Hare Nanatna Mambola Vahsa Sarva ਬਹੁਤ ਸ਼ਾਸਤਰਾਂ ਗ੍ਰੰਥਾਂ ਨੂੰ ਪੜ੍ਹਿਆ, ਬਹੁਤ ਸਿਮਰਤੀ, ਬਹੁਤ ਸਾਰੀਆਂ ਸਿਮਰਤੀਆਂ ਨੂੰ ਪੜ੍ਹਿਆ ਵਿਚਾਰਿਆ, ਪੇਖੇ ਸਰਵਨ ਟੰਡੋਲ, ਔਰ ਜਿੰਨੇ ਵੀ ਗ੍ਰੰਥ ਆ ਇਹਨਾਂ ਨੂੰ ਚੰਗੀ ਤਰ੍ਹਾਂ ਘੋਖ ਕੇ ਟੰਡੋਲ ਮੈਨੇ ਢੂੰਡ ਕੇ ਦੇਖਿਆ ਸਾਰਿਆਂ ਨੂੰ। ਉਹ ਜਿਸ ਨਾ ਹੀ ਹਰ ਹਰੇ ਨਾਨਕ ਨਾਮ ਨੂੰ ਹਜ਼ੂਰ ਪਾਤਸ਼ਾਹ ਕਿਰਪਾ ਕਰਦੇ ਆ, ਪਰਮਾਤਮਾ ਦੇ ਨਾਮ ਦੇ ਬਰਾਬਰ ਕੋਈ ਚੀਜ਼ ਨਹੀਂ ਪਹੁੰਚ ਸਕਦੀ, ਕਿਉਂਕਿ ਪਰਮਾਤਮਾ ਦਾ ਨਾਮ ਨਾਨਕ ਨਾਮ ਬੋਲ ਸਾਰਿਆਂ ਨੂੰ ਅਮੁੱਲਕ ਹੈ, ਮੁੱਲ ਤੋਂ ਰਹਿਤ ਇਹਦਾ ਕੋਈ ਮੁੱਲ ਕੀਮਤ ਨਹੀਂ ਪਾ ਸਕਦਾ ਹੈ। ਅਸ਼ਟਪਦੀ ਜਾਪ ਤਪ ਗਿਆਨ ਸਭ ਧਿਆਨ ਖੱਟ ਸ਼ਾਸਤਰ ਸਿਮਰਤ ਲੋਕਾਂ, ਜਿੰਨੇ ਮਰਜ਼ੀ ਜਪ ਕਰ ਲੈ ਤਪ ਕਰ ਰਿਹਾ ਅਤੇ ਜਿੰਨੀਆਂ ਵੀ ਗੱਲਾਂ ਆ ਉਹ ਗਿਆਨ ਦੀਆਂ ਕਰੇ, ਔਰ ਕਈ ਤਰ੍ਹਾਂ ਦੇ ਧਿਆਨ ਕਰਨ ਵੀ ਬਹਿ ਜਾਏ। ਛੇ ਸ਼ਾਸਤਰ ਕੱਢਵੇਂ ਨੇ, ਛੇ ਸ਼ਾਸਤਰ 27 ਸਿਮਰਤੀਆਂ ਦਾ ਬਖਿਆਨ, ਇਹਦਾ ਵੀ ਲੈਕਚਰ ਪ੍ਰਚਾਰ ਕਰਦਾ ਹੋਵੇ। ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਮਨ ਵਧੇ ਪਿਆ, ਯੋਗਾ ਅਭਿਆਸ ਕਰ ਲੈ, ਹੋਰ ਕਰਮ ਧਰਮ ਦੀ ਜਿੰਨੀ ਮਰਜ਼ੀ ਕਿਰਿਆ ਕਰ ਲੈ, ਇਸ ਤਰ੍ਹਾਂ ਵਿੱਚ ਇਹ ਸਾਰੇ ਪਰਿਵਾਰ ਨੂੰ ਤਿਆਗ ਕੇ ਜੰਗਲਾਂ ਵਿੱਚ ਵੀ ਭਾਵੇਂ ਘੁੰਮਦਾ ਫਿਰੇ, ਅਣਕ ਪ੍ਰਕਾਰ ਕੀਏ ਬਹੁਤ ਯਤਨਾ ਸੁਣਦਾ ਹੋਵੇ ਬਹੁਤ ਰੱਖਣ, ਅਨੇਕਾਂ ਤਰ੍ਹਾਂ ਦੇ ਢੰਗ ਤਰੀਕੇ ਵੀ ਕਰ ਲਵੇ, ਭਗਵਾਨ ਦਿਆ ਮੱਸਿਆ ਆ, ਪੂਰਨਮਾਸ਼ੀ ਆ, ਜਾਂ ਹੋਰ ਬਹੁਤ ਸਾਰੇ ਪੁਰਬ ਆ ਉਹਨਾਂ 'ਚ ਪੁੰਨ ਦਾਨ ਕਰ ਲਏ, ਹਮੇਸ਼ਾ ਦਾਨ ਕਰਦਾ ਰਹੇ, ਔਰ ਦੇਵੀ ਦੇਵਤਿਆਂ ਦੀ ਖੁਸ਼ੀ ਵਾਸਤੇ ਔਰ ਰਤਨਾਮੇ ਨੇ ਘਿਓ ਦੀ ਉਹਤੀ ਅੱਗ ਵਿੱਚ ਪਾ ਕੇ ਹਵਨ ਵੀ ਕਰ ਲਏ, ਕਿਉਂਕਿ ਜਿਹੜਾ ਯਜੁਰਵੇਦ ਆ ਜਾਂ ਰਿਗਵੇਦ ਆ ਉਹਦੇ 'ਚ ਹਵਨ ਕਰਨ ਦੀ ਬੜੀ ਵਡਿਆਈ ਕੀਤੀ ਹੈ। ਸਰੀਰ ਘਟਾਏ ਹੋਮੇ ਪਰ ਰਾਤੀ ਵਰਤ ਨੇਮ ਕਰਿਆ ਬਪਾਤੀ, ਰਾਤੀ ਮਹੀਨਾ ਰੱਤੀ ਥੋੜ੍ਹਾ ਥੋੜ੍ਹਾ ਕਰਕੇ ਸਰੀਰ ਨੂੰ ਘਟਾ ਲਵੇ ਅਤੇ ਫਿਰ ਅੱਗ ਵਿੱਚ ਇਹਦਾ ਹੋਮ ਹਵਨ ਕਰੇ। ਬਹੁਤ ਤਰ੍ਹਾਂ ਦੇ ਵਰਤ ਨੇਮ ਨਿਯਮ ਭਾਤ ਕਈ ਤਰੀਕਿਆਂ ਦੇ ਕਰ ਲੈਣਾ ਕਰੇ, ਵਰਤ ਨੇਮ ਕਰੇ ਭਾਤੀ, ਬਹੁਤ ਭਾਂਤ ਬਹੁਤ ਢੰਗ ਨਾਲ ਨਿਯਮਾਂ ਨੂੰ ਵਰਤ ਨਿਯਮ ਇਹ ਵੀ ਕਰ ਲਵੇ। ਨਹੀਂ ਤੁਲ ਰਾਮ ਨਾਮ ਵਿਚਾਰ ਨਾਨ ਗੁਰੂ ਨਾਮ ਜਪੀ ਇੱਕ ਵਾਰ, ਪਰਮਾਤਮਾ ਦਾ ਜੋ ਨਾਮ ਹੈ ਸਿਮਰਨ ਇਹਦੀ ਵਿਚਾਰ ਦੇ ਬਰਾਬਰ ਦੁਨੀਆਂ ਦਾ ਕੋਈ ਸਾਧਨ ਨਹੀਂ। ਮਹਾਰਾਜ ਕਹਿੰਦੇ ਕਿ ਜਿਹੜਾ ਗੁਰੂ ਦੇ ਮੁਖ ਦੁਆਰਾ ਔਰ ਇੱਕ ਵਾਰ ਸਤਸੰਗਤ ਵਿੱਚ ਆ ਕੇ ਪਰਮੇਸ਼ੁਰ ਦਾ ਨਾਮ ਜਪਣਾ ਚਾਹੀਏ। ਉਹਦੀ ਵਡਿਆਈ ਸਭ ਨੂੰ ਵੱਡੀ ਹੈ। ਗੁਰੂ ਮੁਖ ਤੋਂ ਉਪਦੇਸ਼ ਸੁਣ ਕੇ ਸੰਗਤ ਵਿੱਚ ਆ ਕੇ ਇੱਕ ਵਾਰੀ ਵੀ ਨਾਮ ਜਪਿਆ ਜਾਏ ਉਹ ਇਹਨਾਂ ਸਾਰੇ ਕਰਮਾਂ ਨੂੰ ਵੱਡੀ ਮਹਾਨਤਾ ਰੱਖਦਾ ਹੈ। ਨੌ ਖੰਡ ਪ੍ਰਿਥਵੀ ਫਿਰੈ ਫਿਰ ਜੀਵੈ ਮਹਾਂਦਾਸ ਦੀ ਸੁਰਤੀ ਹੈ। ਫਿਰ ਇਹ ਬਹੁਤ ਵੱਡਾ ਚਿਰਨਜੀਵੀ ਹੋ ਕੇ ਨੌ ਖੰਡਾਂ ਧਰਤੀ 'ਤੇ ਘੁੰਮਦਾ ਫਿਰਦਾ ਰਹੇ ਅਤੇ ਜਾਂ ਫਿਰ ਮਹਾਂ ਬਹੁਤ ਵੱਡਾ ਉਦਾਸੀ ਹੋ ਕੇ ਤਪੀਸਰ ਥੀ ਵੈ ਬਹੁਤ ਵੱਡਾ ਤਪੀਸਰ ਥੀ ਵੈ ਮੈਨੇ ਹੋ ਜਾਵੇ। ਅਗਨ ਮਾਹੇ ਹੋਮਤ ਪ੍ਰਾਣ ਕਣਕ ਅਸੁਰ ਹੈਵਰ ਹੋਮਦਾਮ। ਅੱਗ ਦੇ ਵਿੱਚ ਬਹਿ ਕੇ ਆਪਣੇ ਪੁਰਾਣਾ ਦਾ ਹੋਮਤ ਹਵਨ ਕਰ ਦੇਵੇ। ਪ੍ਰਾਣ ਮੈਨੇ ਪੁਰਾਣਾ ਦਾ ਹੋਮਤ ਮੈਨੇ ਹਵਨ ਕਣਕ ਸੋਨਾ ਅਸਵ ਘੋੜਾ ਹੈ ਵਰ ਜਿਹੜੇ ਵਰ ਸ੍ਰੇਸ਼ਟ ਘੋੜੇ ਹੈ ਅਤੇ ਭੂਮੀ ਦਾ ਜਿਹੜਾ ਦਾਨ ਹੈ ਸ੍ਰੇਸ਼ਟ ਘੋੜੇ ਜਿਹੜੇ ਖੁਰਾ ਸਨ ਦੇਸ਼ ਦੇ ਇਹਨਾਂ ਦਾ ਵੀ ਦਾਨ ਕਰ ਦੇ ਭੂਮੀ ਦਾ ਦਾਨ ਵੀ ਕਰ ਦੇ ਸੋਨੇ ਦਾ ਦਾਨ ਵੀ ਕਰੇ। ਨਿਓਲੀ ਕਰਮ ਕਰੇ ਬਹੁਆਸਨ ਗਿਆਨ ਮਾਰਗ ਸੰਜਮਤ ਸਾਧਨ। ਨਿਓਲੀ ਕਰਮ ਨੇਤੀ ਹੈ ਧੋਤੀ ਹੈ ਬਸਤੀ ਹੈ ਇਹ ਵੀ ਕਰਮ ਜਿੰਨੇ ਮਰਜ਼ੀ ਕਰਦਾ ਰਹੇ ਬਹੁਤ ਤਰ੍ਹਾਂ ਦੇ ਆਸਣ ਲਾਉਣੇ ਵੀ ਸਿੱਖ ਲਏ। ਉਹਨੇ ਤਾਂ 84 ਪ੍ਰਕਾਰ ਦੇ 84 ਲਖ ਜੂਨਾ ਇੱਕ ਇੱਕ ਆਸਣ ਲਿਆ ਆਸਣ ਲਾਉਣੇ ਵੀ ਸਿੱਖ ਲਏ। ਔਰ ਗਿਆਨੀਆਂ ਦਾ ਜਿਹੜਾ ਮਾਰਗ ਹੈ ਇਹਦੇ 'ਚ ਬੜੇ ਕਠਿਨ ਸੰਜਮ ਇਸ ਤਰ੍ਹਾਂ ਸੰਜਮ ਵਾਲੇ ਜਿਹੜੇ ਸਾਧਨ ਉਹ ਵੀ ਕਰਨੇ ਸਿੱਖ ਸਿਖਾ ਲਵੇ। ਨਿਮ ਫਿਮ ਕਰ ਸਰੀਰ ਘਟਾਵੇ ਤੋ ਵੀ ਹੋਮੇ ਮੈਲ ਮੰਨੇ ਥੋੜ੍ਹਾ ਥੋੜ੍ਹਾ ਕਰਕੇ ਨਿਮ ਫਿਮ ਮੈਨੇ ਥੋੜ੍ਹਾ ਕਰਕੇ ਸਰੀਰ ਵੀ ਘਟਾ ਦੇ ਅਤੇ ਮਨ ਦੇ ਵਿੱਚ ਜਿਹੜੀ ਹੰਕਾਰ ਬਿਰਤੀ ਦੀ ਮੈਲ ਇਹ ਨਹੀਂ ਜਾਂਦੀ। ਹਰ ਕੇ ਨਾਮ ਸੰਸਰ ਕਛ ਨਾਹਿ ਨਾਨਕ ਗੁਰੂ ਨਾਮ ਜਪਤ ਗਤ ਪਾਇ। ਹਜ਼ੂਰ ਕਿਰਪਾ ਕਰਦੇ ਕਹਿੰਦੇ ਨਾਮ ਦੇ ਸੰਸਰ ਬਰਾਬਰ ਦੁਨੀਆ ਦੀ ਕੋਈ ਵੀ ਵਸਤੂ ਨਹੀਂ। ਹਜ਼ੂਰ ਪਾਤਸ਼ਾਹ ਕਿਰਪਾ ਕਰਦੇ ਹਨ ਜੇ ਸਤਿਗੁਰਾਂ ਦੁਆਰਾ ਦੱਸੀ ਵਿਧੀ ਨੂੰ ਨਾਮ ਜਪੇ ਫਿਰ ਗਤ ਮੁਕਤੀ ਨੂੰ ਪ੍ਰਾਪਤ ਕਰ ਸਕਦਾ ਹੈ। ਮਨ ਕਾਮਨਾ ਤੀਰਥ ਦੇ ਛੁੱਟਿਆ ਅਗਰ ਭਗਵਾਨਾ ਮਨ 'ਤੇ ਹੁੱਟਿਆ। ਮਨ 'ਚ ਅਸੀਂ ਕਾਮਨਾ ਇੱਛਾ ਹੋਵੇ ਕਿ ਤੀਰਥਾਂ 'ਤੇ ਮੇਰਾ ਜਿਹੜਾ ਸਰੀਰ ਆ ਉਹਦਾ ਛੁਟਕਾਰਾ ਹੋ ਜਾਏ। ਮਨ ਕਾਮਨਾ ਜਾਂ ਮਨੀ ਕਾਰਨ ਤੀਰਥ 'ਤੇ ਜਾ ਕੇ ਸਵਾਸ ਨਿਕਲ ਜਾਂਦਾ ਜਾਂ ਫਿਰ ਕੁੱਲੂ ਵਿੱਚ ਜਿਹੜਾ ਮਨੀਕਰਨ ਤੀਰਥ ਹੈ ਉੱਥੇ ਜਾ ਕੇ ਫਿਰ ਵੀ ਕਹਿੰਦੇ ਜਿਹੜਾ ਗਰਭ ਗੁਮਾਨ ਗਰਭ ਜਿਹੜਾ ਹੰਕਾਰ ਵਾਲਾ ਪਰਚੋ ਦੇ ਮਨ ਜਿਹੜਾ ਗੁਮਾਨ ਹੰਕਾਰ ਉਹ ਹਟਿਆ ਮੈਨੇ ਹਟਦਾ ਨਹੀਂ। ਜਾਤੀ ਦਾ ਹੰਕਾਰ ਹੈ ਵਿਦਿਆ ਦਾ ਹੰਕਾਰ ਹੈ ਇਹ ਮਨ ਤੋਂ ਹਟਦਾ ਨਹੀਂ ਬਣਿਆ ਰਹਿੰਦਾ ਅਗਿਆਨੀਆਂ ਦੇ। ਸੋਚ ਕਰਿਆ ਦਿਨ ਸਰ ਰਾਤ ਮਨ ਕੀ ਮੈਲ ਨਾ ਤਨ ਤੇ ਜਾ ਸਾਰਾ ਦਿਨ ਸਾਰੀ ਰਾਤ ਸੋਚ ਇੱਥੇ ਨਾ ਸੋਚ ਜਿੰਨੀ ਮਰਜ਼ੀ ਪਵਿੱਤਰਤਾ ਕਰਦਾ ਰਹੇ ਲੇਕਿਨ ਸਰੀਰ ਦੀ ਪਵਿੱਤਰਤਾ ਕਰਨਾ ਮਨ ਦੀ ਪਾਪਾਂ ਰੂਪੀ ਜਿਹੜੀ ਮੈਲ ਉਹ ਨਹੀਂ ਜਾਂਦੀ। ਮਨ ਕੀ ਮੈਲ ਨਾ ਤਨ ਤੇ ਜਾ ਅਤੇ ਮਨ ਦੀ ਮੈਲ ਸਰੀਰ 'ਚੋਂ ਜਾਂਦੀ ਨਹੀਂ। ਇਸ ਦੇਹੀ ਕੋ ਬਹੁ ਸਾਧਨਾ ਕਰੇ ਮਨ ਤੇ ਕਬਹੂ ਨਾ ਵਿਖਿਆ ਟਰੇ। ਇਹ ਜਿਹੜਾ ਸਰੀਰ ਨੂੰ ਬਹੁਤ ਤਰ੍ਹਾਂ ਦੇ ਕਸ਼ਟ ਦੁੱਖ ਦੇ ਕੇ ਅਨੇਕ ਪ੍ਰਕਾਰ ਦੇ ਸਾਧਨ ਵੀ ਕਰ ਲਏ ਅਤੇ ਕਹਿੰਦੇ ਫਿਰ ਵੀ ਮਨ ਦੇ ਵਿੱਚ ਇਹਦੀ ਵਿਸ਼ੇ ਵਿਕਾਰਾਂ ਦੀ ਲੈੜ ਹੈ ਇਹ ਦੂਰ ਨਹੀਂ। ਜਲ ਤੋਂ ਵੈਭਵ ਦੇ ਅਨੀਤ ਤੋਂ ਕਹਾ ਹੋਏ ਸਾਚੀ ਜੀ ਅਨੀਤ ਮੈਨੇ ਅਨੀਤ ਅਨਿਤ ਇਹ ਜਿਹੜਾ ਝੂਠਾ ਸਰੀਰ ਆ ਇਹਨੂੰ ਜਿੰਨਾ ਮਰਜ਼ੀ ਪਾਣੀ ਨਾਲ ਧੋਂਦਾ ਰਹੇ ਗੰਗਾ ਜਲ ਨੂੰ ਧੋ ਲਏ ਫਿਰ ਵੀ ਇਹ ਬੜੀ ਅਨੀਤੀ ਬੇਮਰਜ਼ਾਦੀ ਗੱਲ ਹੈ। ਹਾਂਜੀ ਇਹ ਜਿਹੜਾ ਸਰੀਰ ਹੈ ਕੱਚੀ ਪੀਤ ਕੱਚੀ ਕੰਧ ਮੰਗੂ ਆ ਇਹਨੂੰ ਸੁੱਧ ਨਹੀਂ ਜਿਵੇਂ ਹੁਣ ਗਾਰੇ ਦੀ ਕੰਧ ਪਾਣੀ ਪਾਈ ਜਾਓ ਉਹਨੇ ਗਾਰਾ ਨਿਕਲੀ ਆਉਂਦਾ ਇਸ ਤਰ੍ਹਾਂ ਇਹਦਾ ਹਾਲ ਆ। ਮਨ ਹਰ ਕੇ ਨਾਮ ਕੀ ਮਹਿਮਾ ਹੋਵੇ, ਨਾਨਕ ਨਾਮ ਉਦਰੇ ਪਤ ਸੁਭਾ ਹੋਵੇ। ਹਜ਼ੂਰ ਪਾਤਸ਼ਾਹ ਕਹਿੰਦੇ ਆ ਪਰਮਾਤਮਾ ਦੇ ਨਾਂ ਦੀ ਮਹਿਮਾ ਸਭ ਨੂੰ ਉੱਚੀ ਸੁੱਚੀ। ਹਜ਼ੂਰ ਪਾਤਸ਼ਾਹ ਕਿਰਪਾ ਕਰਦੇ ਨਾਮੀ ਦਾ ਨਾਮ ਜਪਣ ਦੇ ਨਾਲ ਪਤ ਸੁਭਾ ਮੂਚ ਮੂਚ ਮੈਨੂੰ ਬੜੇ ਬੜੇ ਜਿਹੜੇ ਪਾਪੀ ਸੀ ਬਹੁਤ ਸਾਰੇ ਪਤ ਪਾਪੀ ਤਰ ਗਏ ਆ, ਉਹਨਾਂ ਦੀ ਵੀ ਗਤੀ ਹੋ ਗਈ। ਬਹੁਤ ਚਣ ਜਮਕਾ ਪਾਉਂਦੇ ਆਪੇ ਅਣਕ ਯਤਨ ਕਰ ਕ੍ਰਿਸ਼ਨ ਤ੍ਰਪ ਹੈ। ਬਹੁਤਿਆਂ ਸਿਆਣਪੀਆਂ ਚਿਤਰਾਈਆਂ ਕਰਨਾ ਜੰਮਣ ਦਾ ਜਿਹੜਾ ਡਰ ਹੈ ਉਹ ਵਿਆਪਦਾ ਰਹਿੰਦਾ ਲੱਗਦਾ ਰਹਿੰਦਾ ਹੈ। ਅਨੇਕਾਂ ਯਤਨ ਕਰ ਲੈ ਮਨ ਵਿੱਚ ਜਿਹੜੀ ਤ੍ਰਿਸ਼ਨਾ ਇਹਦੇ ਬਿਨਾਂ ਤ੍ਰਪ ਹੈ, ਮੈਂ ਤ੍ਰਿਪਤ ਨਹੀਂ ਹੁੰਦਾ ਰੱਜਦਾ ਨਹੀਂ ਹੈ। ਇੰਨੇ ਪਦਾਰਥ ਆਈ ਜਾਂਦੇ ਆ ਮਨ ਹੋਰ ਭਟਕੀ ਜਾਂਦਾ। ਭੇਖਾਂ ਨੇ ਗਗਨ ਨਹੀਂ ਬੁੱਝਿਆ ਕੋਟ ਆਪਾਂ ਦਰਗਾਹ ਨੇ ਖਿਜਿਆ। ਬਹੁਤ ਤਰ੍ਹਾਂ ਦੇ ਭੇਖ ਧਾਰ ਲੈ ਅਤੇ ਮਾਇਆ ਦੀ ਜਿਹੜੀ ਤ੍ਰਿਸ਼ਨਾ ਭਟਕਣਾ ਲੱਗੀ ਹੈ ਇਹ ਅੱਗ ਨਹੀਂ ਹੋਈ ਸੀ। ਕਰੋੜਾਂ ਤਰ੍ਹਾਂ ਦੇ ਉਪਾਅ ਯਤਨ ਵੀ ਕਰ ਲਏ ਪਰ ਲੋਕ ਦਰਗਾਹ ਵਿੱਚ ਖਿਜੇ ਹੁੰਦੇ ਨੇ, ਫਿਰ ਵੀ ਇਹਦਾ ਛੁਟਕਾਰਾ ਨਹੀਂ ਹੁੰਦਾ, ਮੁਕਤ ਨਹੀਂ ਹੁੰਦਾ। ਖਿਜੇ ਮੈਨੇ ਮੁਕਤ ਹੋਣਾ ਛੂਟ ਸੁਣਾ ਹੀ ਪੂਰ ਪਿਆਲ ਮੋਹੇ ਬਿਆ ਪਹਿ ਮਾਇਆ ਜਾ ਪੂਰ ਮੈਨੇ ਜਿਹੜੇ ਉੱਚੇ ਆਕਾਸ਼ ਦੇ ਅੰਦਰ ਨੀਵੇਂ ਪਤਾਲ ਦੇ ਜਾਣ ਕਰਕੇ ਵੀ ਇਹਦਾ ਛੁਟਕਾਰਾ ਨਹੀਂ ਹੁੰਦਾ। ਇਹ ਜਿਹੜਾ ਜੀਵ ਹੈ ਮਾਇਆ ਦੇ ਮੋਹ 'ਚ ਫਸਿਆ, ਇਹਨੂੰ ਜਿਹੜਾ ਮਾਇਆ ਦਾ ਮੋਹ ਰੂਪੀ ਜਾਲ ਹੀ ਵਿਆਪ ਰਿਹਾ ਹੈ। ਮਾਇਆ ਦੇ ਮੋਹ 'ਚ ਲੱਗਣ ਕਰਕੇ ਇਹ ਜਮਾਂ ਦੇ ਜਾਲ 'ਚ ਜਾ ਕੇ ਫਸ ਜਾਂਦਾ। ਖਬਰ ਕਰਤੂਤ ਸਗਰੇ ਜਮ ਡਾਨਾ ਗੋਬਿੰਦ ਭਜਨ ਮੈਂ ਤਿਲ ਨਹੀਂ ਮੰਨ। ਹੋਰ ਜਿੰਨੇ ਵੀ ਇਹ ਕਰਮ ਕਰਦਾ ਕਰਮਾਂ ਦੀ ਕਰਤੂਤ ਜਿਹੜੇ ਕਰਤੱਵ ਕਰਕੇ ਇਹਨੂੰ ਧਰਮ ਰਾਜਾ ਦਾ ਡੰਡ ਜਿਹੜਾ ਉਹ ਭੋਗਣਾ ਪੈਂਦਾ। ਜਮ ਡੰਡ ਜਮ ਇਹਨੂੰ ਡੰਡ ਦਿੰਦਾ। ਕਿਉਂ ਦਿੰਦਾ ਡੰਡ? ਕਿਉਂਕਿ ਗੋਬਿੰਦ ਪਰਮਾਤਮਾ ਦੇ ਭਜਨ ਕਰਨ ਤੋਂ ਬਿਨਾਂ ਜਿਹੜੇ ਕਰਮ ਤੁਹਾਨੂੰ ਤਿਲ ਥੋੜ੍ਹਾ ਜਿਹਾ ਵੀ ਨਹੀਂ ਮੰਨਦਾ। ਨਾਮ ਜਪਣ ਵਾਲਿਆਂ ਨੂੰ ਮੰਨਦਾ ਧਰਮ ਰਾਜਾ, ਅਤੇ ਜਿੰਨੇ ਹੋਰ ਆਪਣੀ ਮਰਜ਼ੀ ਨਾਲ ਫੁਟਕਲ ਕਰਮ ਕਰਦਾ ਉਹਨਾਂ ਦੀ ਕੋਈ ਕੀਮਤ ਨਹੀਂ। ਗੋਬਿੰਦ ਭਾਈ ਮੈਂ ਤਿਲ ਨਹੀਂ ਮੰਨਿਆ, ਜੇ ਭਾਈ ਮੈਂ ਤਿਲ ਮਾਤਰ ਥੋੜ੍ਹਾ ਮਾਤਰ ਨਹੀਂ ਮੰਨਦਾ। ਹਰ ਕਾ ਨਾਮ ਜਪ ਸੁਖ ਜਾਏ ਨਾਨਕ ਬੋਲੇ ਸਹਿਜ ਸੁਭਾਏ। ਪਰਮਾਤਮਾ ਦਾ ਨਾਮ ਜਪਣ ਨਾਲ ਇਹ ਸਾਰਾ ਦੁੱਖ ਦੂਰ ਹੋ ਜਾਂਦਾ। ਹਜ਼ੂਰ ਪਾਤਸ਼ਾਹ ਕਿਰਪਾ ਕਰਦੇ ਇਸ ਵਾਸਤੇ ਇਹਨੂੰ ਚਾਹੀਦਾ ਸਹਿਜ ਸੁਤੇ ਸਿੱਧ ਪਰਮਾਤਮਾ ਦੇ ਨਾਮ ਨੂੰ ਬੋਲੇ ਅਚਾਰਦਾ ਰਹੇ। ਚਾਰ ਪਦਾਰਥ ਜੇ ਕੋਈ ਮੰਗਦਾ ਸਾਧ ਜਿਹਨਾਂ ਦੀ ਸੇਵਾ ਲੱਗਦਾ। ਜੋ ਕੋਈ ਵਿਅਕਤ ਧਰਮ ਅਰਥ ਕਾਮ ਮੁੱਖ ਚਾਰ ਪਦਾਰਥ ਜਨਮ ਪਦਾਰਥ ਨਾਮ ਪਦਾਰਥ ਗਿਆਨ ਪਦਾਰਥ ਮੁਕਤ ਪਦਾਰਥ ਇਹਨਾਂ ਨੂੰ ਮੰਗਦਾ ਉਹ ਮਹਾਂਪੁਰਖਾਂ ਸੰਤ ਜਨਾਂ ਦੀ ਮਹਾਂਪੁਰਖਾਂ ਦੀ ਸੇਵਾ 'ਚ ਲੱਗ ਗਿਆ। ਸੇਵਾ ਤੋਂ ਸਾਰੀਆਂ ਬਰਕਤਾਂ ਮਿਲ ਜਾਂਦੀਆਂ। ਜੇ ਕੋਈ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਰਿਹਾ ਸਦਾ। ਜੇ ਕੋਈ ਆਪਣਾ ਦੁੱਖ ਮਿਟਾਉਣਾ ਚਾਹੁੰਦਾ ਹੈ ਉਹ ਸਦਾ ਵਾਸਤੇ ਪਰਮਾਤਮਾ ਦੇ ਨਾਮ ਨੂੰ ਗਾਉਂਦਾ ਰਹੇ। ਜੇ ਕੋਈ ਆਪਣੀ ਸੋਭਾ ਦੋਹਰਿਆ ਸਾਧ ਸੰਗੇ ਹੋ ਮੈਂ ਛੋੜੇ। ਜੇ ਕੋਈ ਆਪਣੀ ਵਡਿਆਈ ਚਾਹੁੰਦਾ ਸੋਭਾ ਦੋਹਰਿਆ ਮੈਨੇ ਚਾਹੁੰਦਾ ਸੋਭਾ ਮੈਨੂੰ ਵਡਿਆਈ ਉਹ ਗੁਰੂ ਕੇ ਸੰਗ 'ਚ ਬਹਿ ਕੇ ਅਤੇ ਹੰਗਤਾ ਮਮਤਾ ਜਿਹੜੀ ਛੋੜੇ ਮੈਨੇ ਇਹਨੂੰ ਤਿਆਗ ਦੇਵੇ ਛੱਡ ਦੇਵੇ। ਜੇ ਕੋਈ ਜਨਮ ਮਰਨ 'ਤੇ ਡਰਿਆ ਸਾਧਿਆਂ ਨਾਲ ਕੀ ਸਾਨੂੰ। ਜੇ ਕੋਈ ਵਿਅਕਤੀ ਜੰਮਣ ਮਰਨ ਤੋਂ ਡਰਦਾ ਉਹਨਾਂ ਨੂੰ ਸੰਤਾਂ ਮਹਾਂਪੁਰਖਾਂ ਦੀ ਸ਼ਰਨ ਪੈਣਾ ਚਾਹੀਦਾ ਹੈ। ਜਿਸ ਜਨ ਕੋ ਪ੍ਰਭ ਦਰਸ਼ ਪਿਆਸਾ ਨਾਨਕ ਤਾਕੇ ਮਲ ਵਾਲ ਦਰਸ। ਜਿਹਨਾਂ ਪੁਰਖਾਂ ਨੂੰ ਪਰਮਾਤਮਾ ਦੇ ਦਰਸ਼ਨ ਦੀ ਪਿਆਸ ਤ੍ਰੇਹ ਲੱਗ ਰਹੀ ਹੈ। ਹਜ਼ੂਰ ਕਹਿੰਦੇ ਅਸੀਂ ਉਹਨਾਂ ਗੁਰੂਆਂ ਬਲਿਹਾਰ ਜਾਂਦੇ ਹਾਂ ਅਤੇ ਉਹ ਧਾਨੇ ਹਨ। ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾਗਾ ਮਿਟਾਉਂਦੀ। ਸਾਰੇ ਪੁਰਸ਼ਾਂ 'ਚੋਂ ਪ੍ਰਧਾਨ ਸ਼੍ਰੋਮਣੀ ਉਹ ਗੁਰਮੁਖ ਪਿਆਰਾ ਹੈ ਜਿਹਦਾ ਸਾਧ ਸੰਗ ਚਾਹ ਕੇ ਹੰਕਾਰ ਮਿਟ ਗਿਆ ਹੈ। ਆਪਸ ਕੋ ਜੋ ਜਾਣਾ ਨੀਚਾ ਸੂਗ ਨਹੀਂ ਸਭ ਤੋਂ ਉੱਚ। ਜਿਹੜਾ ਆਪਣੇ ਉਹਨੂੰ ਨੀਚਾ ਨੀਵਾਂ ਜਾਣਦਾ ਮੈਂ ਸਭ ਤੋਂ ਉੱਚਿਆ ਉਹ ਸਾਰੇ ਪੁਰਖਾਂ ਤੋਂ ਉੱਚਾ ਸੁੱਚਾ ਗਿਣਿਆ ਜਾਂਦਾ। ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਨ ਕਰ ਘੜ ਕੀ। ਪਾਤਸ਼ਾਹ ਕਹਿੰਦੇ ਜਿਹਨਾਂ ਦਾ ਮਨ ਸਾਰੇ ਗੁਰੂ ਪਿਆਰਾਂ ਦੇ ਚਰਨਾਂ ਦੀ ਰੀਨਾ ਮੈਨੂੰ ਧੂੜੀ ਬਣ ਜਾਂਦਾ, ਇੰਨੀ ਨਿਮਰਤਾ ਆ ਜਾਂਦੀ। ਉਹਨਾਂ ਗੁਰਮੁਖਾਂ ਨੇ ਹਰ ਪਰਮਾਤਮਾ ਦੇ ਨਾਮ ਨੂੰ ਜਪ ਕੇ ਘਟਾ ਘਟਾ ਹਿਰਦਿਆਂ ਹਿਰਦਿਆਂ ਵਿੱਚ ਪਰਮਾਤਮਾ ਨੂੰ ਕੀਨਾ ਮੈਨੇ ਜਾਣ ਲਿਆ ਹੈ, ਪਛਾਣ ਲਿਆ ਹੈ। ਮਨ ਆਪਣੇ 'ਤੇ ਬੁਰਾ ਮਟਾਨਾ ਸੇਖਾ ਸਗਲ ਸ੍ਰਿਸ਼ਟ ਸਾਜਨ। ਜਿਨ੍ਹਾਂ ਗੁਰੂ ਪਿਆਰ ਨੇ ਆਪਣੇ ਮਨ ਚੋਂ ਬੁਰਾ ਜਿਹੜਾ ਸੁਭਾਅ ਬੁਰੀਆਂ ਆਦਤਾਂ ਮਿਟਾ ਦਿੱਤੀਆਂ, ਉਹ ਫਿਰ ਜਿੰਨੀ ਵੀ ਸ੍ਰਿਸ਼ਟੀ ਹੈ ਸਾਰਿਆਂ ਨੂੰ ਆਪਣਾ ਸੱਜਣ ਮਿੱਤਰ ਕਰਕੇ ਜਾਣਦੇ ਹਨ। ਔਰ ਇਹ ਸ੍ਰਿਸ਼ਟੀ ਸੰਸਾਰ ਦੇ ਅੰਦਰ ਫਿਰ ਜਿਨ੍ਹਾਂ ਨੂੰ ਵੀ ਦੇਖਦਾ ਉਹ ਸੱਜਣ ਮਿੱਤਰ ਰੂਪ ਕਰਕੇ ਦੇਖਦਾ, ਕਿਉਂਕਿ ਮਨ 'ਚ ਕੋਈ ਦੁਵੈਸ਼ ਭਾਵ ਰਹੀ ਨਹੀਂ। ਸੂਰ ਦੂ ਜਨ ਸਮਦ੍ਰਿਸ਼ਟੇਤਾ ਨਾਨਕ ਪਾਪ ਨੂੰ ਨਹੀਂ ਦਿੱਤਾ। ਮਹਾਰਾਜ ਕਹਿੰਦੇ ਜਿਹੜਾ ਵਿਅਕਤੀ ਦੁੱਖ ਸੁੱਖ ਨੂੰ ਸਮ ਇੱਕ ਸਮਾਨ ਕਰਕੇ ਦ੍ਰਿਸ਼ਟੇਤਾ ਵੇਖਦਾ, ਹਜ਼ੂਰ ਪਾਤਸ਼ਾਹ ਕਹਿੰਦੇ ਉਹਨੂੰ ਪਾਪ ਪੁੰਨ ਦਾ ਕੋਈ ਲੇਪ ਛੇਪ ਨਹੀਂ ਹੁੰਦਾ, ਲੇਪ ਅਵਸਥਾ ਵੀ ਚਲੇ ਜਾਂਦਾ।
4: ਨਿਰਧਨ ਵਧਨ ਤੇਰੋ ਨਾਓ ਨਾ ਖਾਵੇ ਕੋ ਨਾ ਉਤਰਨ, ਇਹ ਗਰੀਬ ਅਨੁਵਾਦ। ਜਿਹੜਾ ਪੁਰਖ ਮਾਇਆ ਤੋਂ ਰਹਿ ਗਿਆ ਉਹਦੇ ਕੋਲ ਨਾਮ ਰੂਪੀ ਧਨ, ਜਿਹੜਾ ਪੁਰਖ ਨਥਾਮਾ ਕੋਈ ਜਗ੍ਹਾ ਨਹੀਂ, ਨਾਮੇ ਉਹਦੇ ਵਾਸਤੇ ਜਗ੍ਹਾ ਹੈਗੀ ਹੈ। ਨਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵ ਹੋਣਾ, ਨਮਾਣਿਆਂ ਨੂੰ ਮਾਣ ਦੇਣ ਵਾਲੇ ਆ, ਜਿਹੜੇ ਮਾਣ ਤੋਰੇ ਤਾਂ ਉਹਨਾਂ ਨੂੰ ਮਾਣ ਦੇ ਦਿੰਦੇ, ਤੇਰਾ ਹੀ ਮਾਣ ਹੈ। ਔਰ ਆਪ ਦਾ ਜਿਹੜਾ ਨਾਮ ਹੈ ਇਹ ਮਾਣ ਰੂਪ, ਕਿਉਂਕਿ ਤੁਸੀਂ ਸਾਰੇ ਸਰੀਰਾਂ ਨੂੰ ਇਹ ਦਾਨ ਦੇ ਰਹੇ ਹੋ, ਸਾਰੀਆਂ ਬਖਸ਼ਾਂ ਤੁਹਾਨੂੰ ਹੀ ਮਿਲਦੀਆਂ। ਕਰਨ ਕਰਾ ਮਨੁਹਾਰ ਸੁਆਮੀ ਸਗਲ ਘਟਾ ਕੇ ਅੰਦਰ ਨਹੀਂ, ਇਹ ਸੁਆਮੀ ਨਾਥ ਮਲਕ ਆਪ ਸਾਰੇ ਜਿੰਨੇ ਕਾਰਜ ਆ ਕਾਰਨ ਹੈ ਇਹਨਾਂ ਨੂੰ ਕਰਨ ਕਰਾਉਣ ਵਾਲੇ ਆ, ਸਾਰਾ ਤੁਹਾਡੀ ਸੱਤਾ ਨਾਲ ਹੋ ਰਿਹਾ, ਅਤੇ ਸਾਰਿਆਂ ਘਟਾਂ ਫਿਰਦਿਆਂ ਦੀ ਗੱਲ ਨੂੰ ਆਪ ਜਾਣਨ ਵਾਲੇ ਆ, ਤੁਹਾਨੂੰ ਕੋਈ ਗੱਲ ਛੁਪਦੀ ਨਹੀਂ ਹੈ। ਆਪਣੀ ਗੱਤ ਮਿਲ ਜਾਣ ਹੋ ਆਪੇ ਆਪਣ ਸੰਗਾ ਪਰੋ ਰੱਖ, ਇਹ ਸੱਚੇ ਪਾਤਸ਼ਾਹ ਆਪਣੀ ਗੱਤ ਮਰਜ਼ਾਦਾ ਨੂੰ ਤੁਸੀਂ ਆਪੇ ਜਾਣਦੇ। ਤੁਸੀਂ ਆਪਣੇ ਨਾਲ ਆਪ ਹੀ ਰਾਤੇ ਮਿਲੇ ਹੋਏ ਹੋ, ਤੁਹਾਡੇ ਵਰਗਾ ਹੋਰ ਕੋਈ ਦੂਜਾ ਐਸਾ ਪਦਾਰਥ ਹੈ ਹੀ ਨਹੀਂ ਜਿਹਦੀ ਉਪਮਾ ਤੁਹਾਡੇ ਨਾਲ ਦੇਣਾ ਕਰੀਏ। ਇਸ ਕਰਕੇ ਉਪਮੇਅ ਰੂਪ ਉਪਮਾਨ ਰੂਪ ਇਹ ਸਾਰਾ ਕੁਛ ਤੁਸੀਂ ਆਪ ਹੀ ਹੋ, ਉਪਮੇਅ ਵੀ ਆਪ ਹੈ ਅਤੇ ਉਪਮਾਨ ਵੀ ਆਪ ਹੈ। ਆਪਣੇ ਜਿਹੜੇ ਤੁਹਾਡੇ ਸੰਤ ਭਗਤ ਆ ਉਹਨਾਂ ਨੂੰ ਸਦਾ ਆਪ ਮਿਲੇ ਹੋਏ, ਉਹਨਾਂ ਨੂੰ ਆਪਣੇ ਮੌਕੇ ਵਰਤਦੇ ਹੋ। ਉਮਰੀ ਉਸ ਤੋਂ ਤੁਮਤੇ ਹੋਏ ਨਾਨਕ ਅਵਰ ਨੂੰ ਜਾਣਾ, ਆਪ ਜੀ ਦੋਸਤ ਆਪਸ ਨਹੀਂ ਹੋ ਸਕਦੀ। ਇਸ ਵਾਸਤੇ ਜਿਹੜੀ ਆਪ ਦੀ ਉਸਤ ਹੈ ਇਹਨੂੰ ਦੂਸਰਾ ਕੋਈ ਵਿਅਕਤੀ ਨਹੀਂ ਜਾਣ ਸਕਦਾ। ਸਰਬ ਧਰਮ ਹੈ ਸ੍ਰੇਸ਼ਟ ਧਰਮ ਹੈ ਕੋਈ ਨਾ ਵੀ ਆਪਣੇ ਮੁਲਕ, ਸਾਰੇ ਧਰਮਾਂ ਚੋਂ ਇਹ ਧਰਮ ਸ੍ਰੇਸ਼ਟ ਧਰਮ ਪਵਿੱਤਰ ਧਰਮ, ਸਾਰੇ ਧਰਮਾਂ ਚੋਂ ਇਹ ਜਿਹੜਾ ਨਿਰਮਲ ਕਰਮ ਕਰਨੇ ਹੈ ਪਰਮਾਤਮਾ ਦਾ ਨਾਮ ਜਪ, ਇਹ ਸਭ ਨੂੰ ਸ੍ਰੇਸ਼ਟ ਕਰਮ ਹੈ। ਇਸ ਦੇ ਬਰਾਬਰ ਹੋਰ ਵੀ ਕੋਈ ਕਰਮ ਨਹੀਂ ਹੈ। ਸਗਲ ਕਿਰਿਆ ਮੈਂ ਉਤਮ ਕਿਰਿਆ ਸਾਧ ਸੰਗ ਦੁਰਮਤ ਮੈਂ ਲਿਆ, ਸਾਰੀਆਂ ਕਿਰਿਆਵਾਂ ਵਿੱਚੋਂ ਇਹ ਉੱਤਮ ਕਿਰਿਆ ਹੈ ਕਿਹੜੀ, ਜਿਹੜੀ ਸਤਸੰਗਤ ਕਰਨੀ ਹੈ। ਅਤੇ ਸਤਸੰਗਤ ਵਿੱਚ ਆ ਕੇ ਕਰਨੇ ਨਾ ਦੁਰਮਤ ਖੋਟੀ ਜਿਹੜੀ ਕੁਮਾਪਿਆ, ਦੁਰਮਤ ਖੋਟੀ ਮਾਪਿਆ ਇਹਦੀ ਮੈਲ ਨੂੰ ਹਿਰਿਆ ਮੈਨੇ ਦੂਰ ਕਰਨਾ ਹੈ, ਇੱਥੇ ਦੂਰ ਹੋ ਜਾਂਦੀ ਹੈ। ਸਗਲ ਉੱਦਮ ਹੈ ਉੱਦਮ ਭਲਾ ਹਰਤਾ ਨਾਮ ਜਪ ਹਰੀ ਸਕਾ, ਸਾਰੇ ਉੱਦਮਾਂ ਚੋਂ ਇਹ ਭਲਾ ਚੰਗਾ ਸ੍ਰੇਸ਼ਟ ਉੱਦਮ ਹੈ ਜਿਹੜਾ ਮਨ ਦੇ ਵਿੱਚ ਸਦਾ ਪਰਮਾਤਮਾ ਦਾ ਨਾਮ ਜਪਣਾ। ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋਈ ਜਸ ਰਸਨ, ਸਾਰੀਆਂ ਬਾਣੀਆਂ ਚੋਂ ਇਹ ਅੰਮ੍ਰਿਤ ਰੂਪੀ ਬਾਣੀ ਪਵਿੱਤਰ ਹੈ, ਜਿਹਨੂੰ ਕੰਨਾਂ ਨਾਲ ਸੁਣ ਕੇ ਰਸਨਾ ਨਾਲ ਨਾਮ ਜਪ ਕੇ ਅਤੇ ਬਖਾਣੀ ਮੈਨੇ ਕਥਨ ਕਰਨਾ, ਸਾਰੀਆਂ ਬਾਣੀ ਮੈਨੇ ਆਦਤਾਂ ਵਿੱਚੋਂ ਉਹ ਬਾਣੀ ਆਦਤ ਕਿਹੜੀ, ਉਹ ਅੰਮ੍ਰਿਤ ਰੂਪ ਹੈ। ਮੇਰਾ ਕੰਨਾਂ ਨਾਲ ਪਰਮਾਤਮਾ ਦਾ ਨਾਮ ਸੁਣਨਾ ਅਤੇ ਰਸਨਾ ਨਾਲ ਨਾਮ ਜਪਣਾ ਹੈ। ਸਗਲ ਥਾਂ ਉੱਤੇ ਉਹ ਉੱਤਮ ਥਾਂ ਨਾਨਕ ਜਿਹੜੇ ਘੱਟ ਵਸਾ, ਸਾਰੇ ਸਥਾਨਾਂ ਚੋਂ ਉੱਤਮ ਸ੍ਰੇਸ਼ਟ ਸਥਾਨ ਹੈ। ਬਾਰਾ ਕਹਿੰਦੇ ਜਿਨ੍ਹਾਂ ਦੇ ਹਿਰਦੇ ਪਰਮਾਤਮਾ ਦਾ ਨਾਮ ਵਸਦਾ ਉਦਰ ਦਾ ਰੂਪ ਸਥਾਨ ਸਭ ਨੂੰ ਉੱਤਮ ਹੈ। ਸਲੋਕ ਚੌਥੀ ਐਸ਼ਵਰੀ ਸਲੋਕ ਨਿਰਗੁਣਿਆ ਰਿਆਨਿਆਂ ਸੋ ਪ੍ਰਸਦਾ ਸਮਾਨ। ਇਸ ਕਾਲ ਕੇ ਮਹਾਰਾਜ ਦੱਸਦੇ ਆ ਕਿ ਗੁਰਮੁਖ ਪਿਆਰਾ ਜਿਹੜੀ ਨਿਰਗੁਣਤਾ ਹੈ ਇਹਦੇ ਆਰ ਆਲੇ ਘਰ ਯਾਨੀ ਬੇਸਮਝ ਪੁਰਖਾ, ਕਹਿੰਦੇ ਉਹ ਜਿਹੜਾ ਮਾਲਕ ਉਸ ਪ੍ਰਭੂ ਦੇ ਨਾਮ ਨੂੰ ਹਮੇਸ਼ਾ ਸੰਭਾਲਣਾ ਕਰ। ਯਾਨੀ ਕੀ ਆ ਕਿ ਸੀਤ ਰਾਖ ਨਾਨਕ ਰਹਿੰਦਾ, ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ ਉਹਨੂੰ ਆਪਣੇ ਮਨ ਦੇ ਵਿੱਚ ਸਦਾ ਵਾਸਤੇ ਚੇਤੇ ਰੱਖ, ਨਾਨਕ ਨਿਵੇ ਨਾਲ, ਜਿਹੜਾ ਪਰਮੇਸ਼ਰ ਦਾ ਨਾਮ ਹੈ
3: ਇਹ ਸਦਾ ਤੇਰੇ ਨਾਲ ਨਿਵੇਗਾ, ਬਾਕੀ ਉੱਚੇ ਸਾਥ ਛੱਡ ਜਾਂਦੇ।
4: ਅਸ਼ਪਦੀ ਰਮਈਆ ਕੀ ਗੁਣ ਚੇਤ ਪੁਰਾਣੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਂ ਪੁਰਾਣੀ ਨੂੰ ਨਹੀਂ ਹੈ ਪੁਰਾਣੀ ਰਮਈਆ ਜਿਹੜਾ ਸਾਰਿਆਂ 'ਚ ਰਮਿਆ ਹੋਇਆ ਵਿਆਪ ਉਹਦੇ ਪਵਿੱਤਰ ਗੁਣਾਂ ਨੂੰ ਚੇਤੇ ਕਰੋ ਕਵਨ ਮੂਲ ਤੇ ਕਵਨ ਦ੍ਰਿਸ਼ਟਾਂ। ਫਿਰ ਪਾਤਸ਼ਾਹ ਕਹਿੰਦੇ ਆ ਇਸ ਤਰ੍ਹਾਂ ਤੇਰਾ ਮੂਲ ਕੀ ਹੈ, ਗੰਦੇ ਪਾਣੀ ਤੋਂ ਤੈਨੂੰ ਇਹ ਸਰੀਰ ਬਣਾਇਆ, ਤੇਰੇ ਸਰੀਰ ਨੂੰ ਕਿੰਨਾ ਸੁੰਦਰ ਬਣਾਤਾ, ਇਸ ਤੋਂ ਤੇਰਾ ਕਵਨ ਮੂਲ ਕਿਹੜਾ, ਤੇਰਾ ਮੂਲ ਮੁੰਡ ਹੈ ਕਵਨ ਦ੍ਰਿਸ਼ਟਾਨੀ, ਤੈਨੂੰ ਕੀ ਬਣਾ ਕੇ ਉਹਨੂੰ ਦਿਖਾਲ ਦਿੱਤਾ ਹੈ।
3: ਜਿੰਤੂ ਸਾਜ ਸਵਾਰ ਸਿਗਾਰਿਆ ਗਰਭ ਅਗਨਮਹਿ ਜਿਨਹੇ ਵਾਰਿਆ, ਜਿਸ ਨਿਰੰਕਾਰ ਨੇ ਪੰਜਾਂ ਤੱਤਾਂ ਦੁਆਰਾ ਤੈਨੂੰ ਸਾਜ ਕੇ ਸਵਾਰ ਕੇ ਤੇਰੇ ਸਰੀਰ ਨੂੰ ਬਣਾ ਕੇ ਚੰਗੇ ਚੰਗੇ ਵਾਸਤਰਾਂ ਨਾਲ ਤੈਨੂੰ ਸ਼ਿੰਗਾਰਿਆ ਹੈ। ਔਰ ਜਦੋਂ ਮਾਤਾ ਦੀ ਫਿਰ ਜਠਰ ਅਗਨੀ ਵਿੱਚ ਸੀ ਉਸ ਤੋਂ ਤੈਨੂੰ ਉਵਾਰਿਆ, ਮੈਨੂੰ ਬਚਾਇਆ, ਹੋਰ ਤੇਰੀ ਕੋਈ ਰੱਖਿਆ ਕਰਨ ਵਾਲਾ ਨਹੀਂ ਸੀ। ਬਾਰ ਅਵਸਥਾ ਤੋਂ ਜਿਹਾ ਪਿਆਰਿਆ ਦੂਰ ਸਰ ਜੋਨ ਭੋਜਨ ਸੁੱਖ ਸੂਰ, ਬਾਰ ਅਵਸਥਾ ਜਿਹੜੀ ਬਾਲਕ ਅਵਸਥਾ ਸੀ ਅਤੇ ਮਾਤਾ ਦੇ ਦੁੱਧਾਂ ਵਿੱਚ ਦੁੱਧ ਸੀ, ਤੈਨੂੰ ਉਹ ਦੁੱਧ ਅਸੀਂ ਪਲਾ ਕੇ ਇਸ ਤਰ੍ਹਾਂ ਪਾਲਿਆ। ਫਿਰ ਜਵਾਨੀ ਦੇ ਵਿੱਚ ਵੀ ਕਿ ਜਿਹਨੇ ਤੈਨੂੰ ਚੰਗੇ ਚੰਗੇ ਭੋਜਨ ਖਾਣ ਅਤੇ ਸੁੱਖ ਲੈਣ ਦੀ ਜਿਹੜੀ ਸੁੱਧ ਖਬਰ ਸੋਝੀ ਇਹ ਵੀ ਉਸ ਮਾਲਕ ਨੇ ਦਿੱਤੀ ਹੈ। ਪਰ ਜੋ ਜਵਾਨੀ ਦੀ ਭੋਜਨ ਖਾਣ ਦੀ ਸੁੱਖਾਂ ਦੀ ਸੁੱਧ ਖਬਰ ਦਿੱਤੀ ਹੈ, ਬਚਪਨ ਸੀ ਤੇਲੇ ਦੁੱਧ ਪੈਦਾ ਕਰਦਾ ਗਿਰਦ ਪਿਆ ਉੱਪਰ ਸਾਫ ਸਹਿਣ ਮੁੱਖ ਪਿਆ ਬੈਠ ਕੋ ਦਿਨ, ਜਿਸ ਸਮੇਂ ਤੂੰ ਵੱਡਾ ਹੋ ਗਿਆ ਫਿਰ ਤੇਰੀ ਸੇਵਾ ਵਾਸਤੇ ਤੇਰੇ ਉੱਤੇ ਸਾਫ ਸਨ ਰਿਸ਼ਤੇਦਾਰ ਜਿਹੜੇ ਸੀ ਉਹ ਸੇਵਾ ਲਈ ਖੜੇ ਕਰਦੇ ਅਤੇ ਕਹਿੰਦੇ ਬੈਠਿਆਂ ਬੈਠਿਆਂ ਤੇਰੇ ਮੂੰਹ ਚੋਂ ਪਿਆ ਉਹ ਭੋ ਜਾਂਦੀਆਂ ਬੁਰਕੀਆਂ ਪਾਉਂਦੀਆਂ। ਔਰ ਉਹਦੀ ਮਾਲਕ ਦੀ ਕਿਰਪਾ ਨਾਲ ਅਸੀਂ ਪੜ੍ਹ ਕੇ ਬੈਠੇ ਹਾਂ, ਤੈਨੂੰ ਖਾਣ ਪੀਣ ਨੂੰ ਸਭ ਕੁਝ ਮਿਲ ਜਾਂਦਾ ਹੈ। ਇਹੋ ਨਿਰਗੁਣ ਗੁਣ ਪਸ਼ੂ ਨੂੰ ਪੂਜਿਆ ਬਖਸ਼ ਲਿਓ ਤਾਂ ਉਹਨਾਂ ਨੂੰ ਸੇਵਾ। ਮਹਾਰਾਜ ਕਹਿੰਦੇ ਆ ਕਿ ਨਿਰਗੁਣ ਜੀਵ ਜਿਹੜਾ ਗੁਣਾਂ ਤੋਂ ਹੀ ਹੁੰਦਾ, ਆਪਣੇ ਕੀਤੇ ਹੋਏ ਜਿਹੜੇ ਉਹਦੇ 'ਤੇ ਪਰ ਪਕਾਰ ਹੈ ਉਹਨਾਂ ਨੂੰ ਕੁਝ ਸਮਝਦਾ ਹੀ ਨਹੀਂ, ਬੁੱਝਦਾ ਹੀ ਨਹੀਂ ਕਿ ਮੇਰੇ 'ਤੇ ਪਰ ਪਕਾਰ ਕੀਤੇ ਹੈ, ਮੈਨੂੰ ਬਖਸ਼ ਲਓ, ਤੁਸੀਂ ਕਿਰਪਾ ਕਰੋਗੇ ਕਿ ਫਿਰ ਬਾਜੀ ਨੂੰ ਸੀਜੇ ਜਿੱਤਾਂ ਦਾ ਮੇਰੀ ਕਲਿਆਣ ਹੋਏਗੀ, ਮੁਕਤੀ ਹੋਏਗੀ। ਜੇ ਪ੍ਰਦਾਤਾ ਰੂਪਰ ਸੁੱਖ ਵਸਾ ਹੈ ਸੁੱਧ ਪ੍ਰਾਦਮੀ ਦਵੰਤਾ ਸੰਘਰਸ਼ ਹੈ, ਜੇ ਨਿਰੰਕਾਰ ਪ੍ਰਸਾਦ ਕਿਰਪਾ ਧਰਤੀ ਤੋਂ ਸੁੱਖ ਨਾਲ ਰਹਿ ਰਹੇ ਔਰ ਸੁੱਤ ਪੁੱਤਰ ਬਨਤਾ ਅਤੇ ਭਰਾਤ ਭਰਾ ਮੀਤ ਮਿੱਤਰ ਬਨਤਾ ਪਰਿਵਾਰ ਉਹਨਾਂ ਦੇ ਨਾਲ ਤੂੰ ਬਹਿ ਕੇ ਪਰਿਵਾਰ ਦੇ ਵਿੱਚ ਹੱਸਦਾ ਹੈ। ਜੇ ਪ੍ਰਸਾਦ ਜੀ ਹੈ ਸ਼ੀਤਲ ਜਲਾ ਸ਼ਿਵਦਾਈ ਪਵਨ ਪਵਨ ਮੁਲਾ, ਜਿਸ ਮਾਲਕ ਦੀ ਕਿਰਪਾ ਨਾਲ ਤੈਨੂੰ ਪੀਣ ਨੂੰ ਸ਼ੀਤਲ ਜਲਾ ਠੰਡਾ ਪਾਣੀ ਮਿਲਦਾ ਔਰ ਜਿਹਦੀ ਕਿਰਪਾ ਦੇ ਨਾਲ ਅਮੁੱਲਾ ਮੁੱਲ ਤੋਂ ਰਹਿਤ ਬਗੈਰ ਅਤੇ ਫਿਰ ਸੁੱਖ ਦੇਣ ਵਾਲੀ ਹਵਾ ਅਤੇ ਅਗਲੀ ਤੈਨੂੰ ਮਿਲ ਰਹੀ। ਜੇ ਪ੍ਰਸਾਦ ਭੋਗੈ ਦੌਰਾ ਸਾ ਸਗਲ ਸਮੱਗਰੀ ਸੰਗ ਸਾਥ ਵਸੇ, ਜਿਹਦੀ ਪ੍ਰਸਾਦ ਕਿਰਪਾ ਨਾਲ ਤੂੰ ਸਾਰੇ ਰਸਾਂ ਨੂੰ ਭੋਗ ਰਿਹਾ ਆਨੰਦ ਲੈ ਰਿਹਾ ਔਰ ਸਾਰੀਆਂ ਜਿੰਨੀਆਂ ਵੀ ਸਮੱਗਰੀਆਂ ਆ ਸੰਗ ਜਿੰਨਾ ਵੀ ਇਹ ਸਮੁੱਚਾ ਹਾਂਜੀ ਸਮੁਦਾ ਹੈਗਾ ਉਹਦੇ ਨਾਲ ਤੂੰ ਵੱਸ ਰਿਹਾ। ਸਗਲ ਸਮੱਗਰੀ ਸਾਰੀਆਂ ਸਮੱਗਰੀਆਂ ਦੇ ਸਾਥ ਤੂੰ ਸਾਥੀ ਹੋ ਕੇ ਨਾਲ ਰਹਿ ਰਿਹਾ। ਜਿਹਨੇ ਹੱਸ ਪਾਪ ਕਰਨ ਇੱਧਰ ਰਚਨ ਕਿਸੇ ਤਿਆਗ ਪ੍ਰਸੰਗ ਰਚਨਾ, ਜਿਸ ਮਾਲਕ ਨੇ ਕਹਿੰਦੇ ਤੈਨੂੰ ਹੱਥ ਹੱਥ ਦਿੱਤੇ ਆ, ਪਾਪ ਪੈਰ ਦਿੱਤੇ ਆ, ਕਰਨ ਮੈਨੇ ਕੰਨ ਦਿੱਤੇ ਆ, ਨੇਤਰ ਅੱਖਾਂ ਦੇ ਰਸਨ ਦਿੱਤੀ ਹੈ, ਇਹ ਸਾਰੇ ਇੰਦਰੀਆਂ ਨੂੰ ਦਿੱਤੇ ਆ, ਕਈ ਉਹਨੂੰ ਮਿਲੇ ਨਹੀਂ ਜੁੜੇ ਪਿੰਗਲੇ ਆ। ਕਹਿੰਦੇ ਉਸ ਮਾਲਕ ਪਰਮੇਸ਼ਰ ਪਰਮਾਤਮਾ ਨੂੰ ਪਿਆਰ ਸੀ ਤੂੰ ਹੋਰ ਨਾਲ ਰਚਨਾ ਮੈਨੇ ਰੋਚ ਰਿਹਾ ਹਾਂ, ਤੇਰਾ ਮਨ ਹੋਰ ਚੀਜ਼ਾਂ ਨਾਲ ਮਿਲ ਰਿਹਾ ਕਿ ਪਰਮਾਤਮਾ ਦੇ ਨਾਲ ਆਪਣਾ ਮਨ ਨਹੀਂ ਮਿਲਾਉਂਦਾ। ਐਸੇ ਦੋਖ ਮੂੜਾਂ ਦੇ ਵਿਆਪੇ ਨਾਲ ਕਾਢ ਦੇਹੋ ਪ੍ਰਭ, ਇਹ ਸੱਚੇ ਪਾਤਸ਼ਾਹ ਇਸ ਮੂਰਖੋਂ ਇਹਨੇ ਵਿੱਚ ਇਹੋ ਜਿਹੇ ਭੈੜੇ ਦੋਖ ਕਰਦਾ ਹੈ, ਅਸੀਂ ਇਹਨੂੰ ਭੈੜੇ ਉਗਣ ਲੱਗੇ ਆ, ਕਿਉਂਕਿ ਜੇ ਪਰਮਾਤਮਾ ਕਿਰਪਾ ਕਰੇ ਤਾਂ ਉਹ ਇਹਨੂੰ ਪਾਪਾਂ 'ਚੋਂ ਗੁਨਾਹਾਂ 'ਚੋਂ ਕੱਢ ਸਕਦਾ ਹੈ। ਉਹਦੇ ਅੱਗੇ ਅਰਦਾਸ ਕਰਨੀ, ਆਨੰਦ ਜੋ ਰੱਖਣ ਹਾਰ ਤੇ ਸੁਪ੍ਰੀਤ ਨਾ ਕਰੇਗਾ, ਜਿਹੜਾ ਪਰਮਾਤਮਾ ਆਤਮਾ ਤੱਕ ਹਾਂਜੀ ਬਾਲ ਅਵਸਥਾ ਤੋਂ ਲੈ ਕੇ ਬੁਢਾਪੇ ਤੱਕ ਔਰ ਫਿਰ ਬਾਲ ਅਵਸਥਾ ਲੈ ਕੇ ਅੰਤ ਮਰਨ ਤੱਕ ਰੱਖਣ ਵਾਲਾ ਇਹ ਗਵਾਰ ਮੂਰਖ ਜਿਹੜਾ ਉਹਦੇ ਨਾਲ ਤਾਂ ਪ੍ਰੀਤੀ ਕਰਦਾ ਹੀ ਨਹੀਂ, ਉਹਦੇ ਨਾਲ ਵੀ ਦਿਲ ਨਹੀਂ ਜੋੜਦੀ, ਹੋਰ ਪਾਸੇ ਤੁਰਿਆ ਹੁੰਦਾ।
4: ਜਾ ਕੀ ਸੇਵਾ ਨਵਨਿਤ ਪਾਵੈ ਤਾਸੂ ਮੂੜਾ ਮੰਨੀ ਲਾਉ। ਜਿਸ ਪਰਮਾਤਮਾ ਦੀ ਸੇਵਾ ਕਰਕੇ ਨੌਵੀਂ ਦੀਆਂ 18 ਸਥਿਤੀਆਂ ਮਿਲਦੀਆਂ, ਇਹ ਮੂਰਖ ਉਸ ਪਰਮਾਤਮਾ ਨਾਲ ਅਤੇ ਚਿੱਤ ਦੀ ਵਰਤੀ ਲਾਉਂਦਾ ਹੀ ਨਹੀਂ ਹੈ। ਜੋ ਠਾਕੁਰ ਸਤਸਦਾ ਹਜ਼ੂਰੇ ਤਾਪਾਂ ਦਾ ਜਾਣੀ, ਜਿਹੜਾ ਠਾਕੁਰ ਸਾਰਿਆਂ ਦਾ ਮਾਲਕ ਸਦਾ ਸਦਾ ਹੀ ਨੇੜੇ ਹਾਜ਼ਰ ਨਾਜ਼ਰ, ਉਹਨੂੰ ਅੰਧਾ ਮੂਰਖ ਅਗਿਆਨੀ ਦੂਰ ਜਾਣਦਾ ਹੈ। ਜਾ ਕੀ ਟਹਿਲ ਪਾਵੈ ਦਰਗਹਿ ਮਾਨ ਤਿਸ ਹੈ ਵਿਸਾਰੇ ਮੋਦੈ। ਜਿਸ ਪਰਮਾਤਮਾ ਦੀ ਟਹਿਲ ਸੇਵਾ ਸਿਮਰਨ ਕਰਕੇ ਇਹ ਜੀਵ ਨੇ ਦਰਗਾਹ ਦੇ ਅੰਦਰ ਮਾਨ ਇੱਜ਼ਤ ਪ੍ਰਾਪਤ ਕਰਨੀ ਹੈ, ਪਰ ਐਸਾ ਝੱਲਾ ਮੂਰਖ ਹੈ, ਅਗਿਆਨੀ ਪੁਰਖ ਹੈ, ਇਹਨੂੰ ਵਸਾਰੇ ਮੈਨੇ ਭਲਾਈ ਬੈਠਾ। ਅਤੇ ਜਿਹੜੇ ਇਕਰਾਰ ਕਰਕੇ ਅਸੀਂ ਉਹਨੂੰ ਪੂਰੇ ਕਰਾਂ, ਸਦਾ ਸਦਾ ਉਹ ਪੂਜਣਹਾਰ ਨਾਨਕ ਰੱਖਣਹਾਰ, ਇਸ ਜੇ ਪਾਤਸ਼ਾਹ ਸਦਾ ਹੀ ਪੂਜਣਹਾਰ ਆਪ ਰੱਖਣ ਵਾਲੇ, ਕਿਰਪਾ ਕਰਕੇ ਸਾਡੀ ਲਾਜ ਰੱਖੋ, ਸਾਡੀ ਰੱਖਿਆ ਕਰਨ ਵਾਲੇ ਤੁਸੀਂ ਹੋ। ਰਤਨ ਤਿਆਗ ਕੌਡੀ ਸੰਗ ਰਚਿਆ ਸਾਹ ਛੋਟ ਚੂਰ ਸੰਗ, ਇਹ ਨਾਮ ਰੂਪੀ ਰਤਨ ਵਿਛਾਰੇ ਕੌਡੀ ਇਹ ਮਾਇਆ ਪਦਾਰਥਾਂ ਦੇ ਨਾਲ ਰਚਿਆ ਮਿਚਿਆ, ਔਰ ਸੱਚ ਬੋਲਣਾ ਛੱਡ ਕੇ ਝੂਠ ਬੋਲਣ ਦਾ ਮਚੇ ਇਹਨਾਂ ਨੇ, ਉਹਦੇ 'ਚ ਮਚਿਆ ਪਿਆ, ਉਹ 'ਚ ਮਸਤ ਹੋਇਆ ਕਰਦਾ। ਜੋ ਛੱਡਣਾ ਸੋ ਅਸਰ ਕਰਮਾਨਾ, ਜੋ ਹੋਣ ਸੋ ਦੁਰਤਾ। ਇਹ ਸਰੀਰ ਜਿਹੜਾ ਛੱਡ ਜਾਣਾ ਇਹਨੂੰ ਤਾਂ ਸਦਾ ਰਹਿਣ ਵਾਲਾ ਮੰਨਿਆ, ਜੋ ਹੋਣਾ ਹੈ ਉਹਨੂੰ ਦੂਰ ਪੁਰਾਣੇ ਪਛਾਣ ਲਿਆ, ਉਸ ਨੂੰ ਨੇੜੇ ਨਹੀਂ ਪਛਾਣਦਾ। ਇਸ ਤਰ੍ਹਾਂ ਕਹਿੰਦਾ ਮੈਂ ਤਾਂ ਮਰਨਾ ਹੀ ਨਹੀਂ, ਮੌਤ ਮੇਰੇ ਕੋਲ ਕਹਿੰਦੇ ਕਿਵੇਂ ਆ ਸਕਦੀ। ਛੋੜ ਜਾਏ ਤਿਸਕਾ ਸ਼ਰਮ ਕਰਿਆ ਸੰਗ ਸਾਹਿਤ ਇਸ ਪਰ ਹਰ, ਜਿਹੜੀ ਮਾਇਆ ਕਿੱਥੇ ਛੱਡ ਕੇ ਚਲੇ ਜਾਣਾ ਉਹਦੇ ਵਾਸਤੇ ਸ਼ਰਮ, ਇਤਨਾ ਥਕੇਵਾ ਕਾਹਲੇ ਚੱਲਣਾ, ਇਤਨਾ ਕਸ਼ਟ ਕਾਹਲੇ ਚੱਲਣਾ, ਇਹਨਾਂ ਦੁੱਖਾਂ ਸਹਾਰਨ। ਕਹਿੰਦੇ ਜਿਨ ਅੰਗ ਸੰਗ ਹੋ ਕੇ ਇਹਦੀ ਸਹਾਇਤਾ ਕਰਨੀ ਸੀ ਇਸ ਜੀਵ ਨੇ, ਪਰ ਹਰੇ ਮੈਨੇ ਉਸ ਪਰਮਾਤਮਾ ਨੂੰ ਪਿਆ ਹੁੰਦਾ, ਉਹ ਹਮੇਸ਼ਾ ਅੰਗ ਸੰਗ ਰਹਿੰਦਾ, ਉਹਦੇ 'ਤੇ ਯਕੀਨ ਨਹੀਂ ਕਰਦਾ, ਉਹਨੂੰ ਪਰ ਹਰੇ ਤਿਆਗ ਦਿੱਤਾ। ਚੰਦਨ ਲਈ ਪਤਾਰਾ ਤੋਏ ਕਰਦਾ ਪ੍ਰੀਤ ਪਸਣਾ ਸਰ। ਕਹਿੰਦੇ ਜਿਸ ਤਰ੍ਹਾਂ ਗਧੇ ਨੂੰ ਕੋਈ ਚੰਦਨ ਦਾ ਲੇਪ ਕਰਕੇ ਹਾਂਜੀ ਛੱਡ ਦੇਵੇ ਪਰ ਗਧਾ ਨਹੀਂ ਸਮਝਦਾ, ਉਹਨੂੰ ਕਹਿੰਦੇ ਮਿੱਟੀ ਕੱਟੇ ਨਾਲ ਧੋ ਕੇ ਉਤਾਰ ਦਿੰਦਾ। ਗਰਦ ਪ੍ਰੀਤ ਪੰਥੋਂ ਜਿਹੜਾ ਗਰਦ ਗਧਾ ਉਹਦੀ ਪ੍ਰੀਤੀ ਭਸਮ ਦੇ ਨਾਲ ਸਵਾਹ ਦੇ ਨਾਲ ਪ੍ਰੀਤੀ ਹੈ ਉਹਦੀ, ਇਹ ਵੀ ਗਧੇ ਮੋਹ ਕਾਮੀ ਜੀਵ ਹੈ। ਉਹਦਾ ਨਾਮ ਸੁਣਾਉਣ ਰੂਪੀ ਜਿਹੜਾ ਚੰਦਨ ਦਾ ਲੇਪ ਜੇ ਕਰੀਏ, ਪਰ ਇਹ ਜਿਹੜਾ ਕਾਮੀ ਹੈ ਇਹ ਜੀਵ ਨੂੰ ਹਾਂਜੀ ਕੁਸੰਗ ਵਿਸ਼ੇ ਬਾਸ਼ਣ ਰੂਪੀ ਪਾਣੀ ਨਾਲ ਧੋ ਦਿੰਦਾ, ਕਿਉਂਕਿ ਜਿਹੜਾ ਵਿਸ਼ਈ ਬੰਦਾ ਉਹ ਜੀਵ ਦੀ ਵਿਸ਼ਾ ਰੂਪੀ ਭਸਮ ਨਾਲ ਪ੍ਰੀਤੀ ਹੁੰਦੀ। ਅੰਧਕੂ ਮੈਂ ਪੱਤ ਵਿਕਰਾਲ ਨਾਨਕ ਕਾਢ ਲਿਓ ਪ੍ਰਭ ਦਿਆ, ਵਿਕਰਾਲ ਮੈਨੂੰ ਜਿਹੜਾ ਬਹੁਤ ਭਿਅੰਕਰ ਅੰਨਾ ਖੂਹ ਇੱਕ ਹੀ ਸੰਸਾਰ ਇਹਦੇ ਪਤਤ ਡਿੱਗ ਰਹੇ, ਜੂਰ ਪਾਤਸ਼ਾਹ ਦੇ ਦਇਆ ਦੇ ਦਾਤੇ ਤੁਸੀਂ ਕਿਰਪਾ ਕਰਕੇ ਇਹਨੂੰ ਕੱਢ ਲੈਣਾ ਕਰੋ। ਕਰਤੂਤ ਪਸ਼ੂ ਕੀ ਮਾਨਸ ਜਾ ਲੋਕ ਪਚਾਰਾ ਕਰ ਦਿੰਦਾ। ਕਹਿੰਦੇ ਜਾਤੀ ਕਰਕੇ ਮਨੁਸ਼ਿਆ ਦੀਆਂ ਜਿਹੜੀਆਂ ਕਰਤੂਤਾਂ ਕਰਮ ਕਰਦਾ ਉਹ ਪਸ਼ੂਆਂ ਵਾਲੇ, ਔਰ ਰਾਤ ਦਿਨ ਲੋਕ ਵਿਚਾਰਾ ਹਾਂਜੀ ਲੋਕ ਵਿਚਾਰਾ ਹੁੰਦਾ ਵੀ ਲੋਕਾਂ ਨੂੰ ਦਿਖਾਵੇ ਦੇ ਕਰਮ ਕਰਦਾ, ਫਿਰ ਬਹੁਤ ਵੱਡਾ ਹੈ ਪ੍ਰੇਮੀ ਹੈ, ਅੰਦਰ ਨਹੀਂ ਤਿਆਰ ਹੈ। ਬਾਹਰ ਭੇਖ ਅੰਤਰ ਮਲਮਾਇਆ ਛੱਪ ਸੁਣਿਆ ਕਸ਼ ਕਰਿਆ ਛੁਪਾਇਆ, ਬਾਹਰੋਂ ਦਾ ਕਹਿੰਦੇ ਸਾਧੂ ਸੰਤਾਂ ਵਾਲਾ ਭੇਸ ਬਣਾਇਆ, ਹਿਰਦੇ 'ਚ ਮਾਇਆ ਦੀ ਮੈਲ ਹੈ, ਜਿੰਨਾ ਮਰਜ਼ੀ ਛੁਪਾਇਆ ਲੁਕਾਉਣ ਦਾ ਯਤਨ ਕਰੇ ਪਰ ਅੰਦਰ ਦੀ ਮੈਲ ਲੁਕ ਨਹੀਂ ਸਕਦੀ। ਬਾਹਰ ਗਿਆਨ ਤੇ ਹਮੇਸ਼ਾ ਨਾਨ ਅੰਤਰੇ ਪੈਪੈ ਲੋਕ ਸੁਣ, ਬਾਹਰ ਕਹਿੰਦੇ ਗਿਆਨ ਦੀਆਂ ਗੱਲਾਂ ਕਰਦਾ ਬੜੇ ਧਿਆਨ ਲਾਉਂਦਾ, ਕੀਰਤਨ ਦੇ ਜਾ ਜਾ ਨਹਾਉਂਦਾ ਆ,
3: ਪਰ ਮਨ ਦੇ ਅੰਦਰ ਲੋਭ ਪਿਸ਼ੂਆਂ ਨੂੰ ਕੁੱਤਾ ਜਿਹੜਾ ਉਹ ਅੰਦਰ ਬੜਿਆ ਬੈਠਾ ਦਿਨ ਰਾਤ ਭੌਂ ਭੌਂ ਕਰਦਾ। ਕਹਿੰਦੇ ਜਿਹੜਾ ਮਨ ਲੋਭ ਦੇ ਨਾਲ ਭਰਿਆ ਅੰਤਰ ਅਗਨ ਬਾਹਰ ਤਨ ਸੁਆਹਾ ਗੱਲ ਪਾਤਰ ਕੈਸੇ ਤਰਿਆ ਥਾ। ਕਹਿੰਦੇ ਹਿਰਦੇ ਅੰਦਰ ਮਾਇਆ ਦੀ ਜਿਹੜੀ ਤ੍ਰਿਸ਼ਨਾ ਰੂਪੀ ਅੱਗ ਲਟਾ ਲਟ ਬਲ ਰਹੀ ਹੈ, ਬਾਹਰ ਪਿੰਡੇ ਦੇ ਸੁਆਹ ਮਿਲੀ ਹੈ ਔਰ ਇਹਦੇ ਗੱਲ ਦੇ ਵਿੱਚ ਪਾਪਾਂ ਦੇ ਪੱਥਰ ਅਥਾ ਹੈ। ਔਰ ਜਿਹੜਾ ਡੂੰਘਾ ਸਮੁੰਦਰ ਹੈ ਉਹਦੇ ਤੋਂ ਦੱਸੋ ਕਿਵੇਂ ਕਰਿਆ। ਇਸ ਤਰ੍ਹਾਂ ਕਹਿੰਦੇ ਹਾਂਜੀ ਗੱਲ ਦੇ ਵਿੱਚ ਪਾਪਾਂ ਦੇ ਪੱਥਰ ਆ, ਲੋਭ ਦਿਖਾਵਾ ਹੈ ਮਾਇਆ, ਲੋਭ ਆ ਤ੍ਰਿਸ਼ਨਾ ਇਹ ਰੂਪ ਐਸੇ ਪੱਥਰ ਆ। ਔਰ ਜਿਹੜਾ ਸੰਸਾਰ ਸਮੁੰਦਰੀ ਤੋਂ ਕਿਵੇਂ ਇਹ ਤੱਕ ਸਕੇਗਾ ਕਿਵੇਂ ਤਰੇਗਾ। ਜਾ ਕੇ ਅੰਤਰ ਵਸਾ ਪ੍ਰਭਾਵ ਨਾਨਕ ਤੇਜਨ ਸਹਿਜ ਮਾ ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਹਿਰਦੇ ਮਨ ਦੇ ਵਿੱਚ ਪਰਮੇਸ਼ੁਰ ਵੱਸਦਾ ਕਹਿੰਦੇ ਉਹ ਜਿਹੜੇ ਗੁਰ ਪਿਆਰੇ ਉਹ ਸਹਿਜ ਪਾਤੇ ਵਿੱਚ ਸਮਾ ਜਾਂਦੇ। ਉਹਨਾਂ ਦਾ ਕੈਸੇ ਮਾਰਗ ਪਾਵੈ ਕਰ ਗਹਿ ਦੇ ਹੋਰ ਨਿਵਾਹ। ਪਾਤਸ਼ਾਹ ਕਹਿੰਦੇ ਜਿਵੇਂ ਕਿਸੇ ਨੇ ਆਵਾਜ਼ ਮਾਰੀ ਫਲਾਨੇ ਪਾਸ ਚਲੇ ਜਾ ਜਾਂ ਫਲਾਨੇ ਪਾਸ ਆ ਜਾ, ਇਹ ਸੁਣ ਕੇ ਜਿਹੜਾ ਪ੍ਰਗਿਆ ਚਕਸ਼ੂ ਪੁਰਸ਼ ਹੈ ਉਹਨੂੰ ਰਸਤਾ ਲੱਜ ਪੈਂਦਾ। ਜੇ ਕੋਈ ਉਹਦਾ ਹੱਥ ਫੜ ਲਵੇ ਹੈ ਉਸਨੇ ਫਿਰ ਉੱਧਰ ਚਲ ਜਾਣਾ। ਫਿਰ ਅੰਤ ਨੂੰ ਕਹਿੰਦੇ ਫਿਰ ਉਹ ਮਜ਼ਲ ਅਤੇ ਨਿਭਾਵੈ ਪਹੁੰਚ ਜਾਂਦਾ ਪਹੁੰਚਾ ਦਿੰਦਾ ਉਹਨੂੰ। ਇਸ ਤਰ੍ਹਾਂ ਜਿਹਦਾ ਹਾਂਜੀ ਸ਼ੁੱਧ ਮਨ ਰੂਪੀ ਜਿਹੜਾ ਹਾਂਜੀ ਅੱਖਾਂ ਤੋਂ ਬਿਨਾਂ ਅੰਨਾ ਪੁਰਸ਼ ਹੈ ਔਰ ਵੇਦਾਂ ਸ਼ਾਸਤਰਾਂ ਦੇ ਨੇੜੇ ਸੁਣਨ ਗਿਆਨ ਵਿਰਾਗ ਰੂਪੀ ਰਸਤੇ ਨੂੰ ਕਿਵੇਂ ਪਾ ਸਕਦਾ, ਨਹੀਂ ਪਾ ਸਕਦਾ। ਸੱਚੇ ਪਾਤਸ਼ਾਹ ਮਨ ਰੂਪੀ ਜਿਹੜਾ ਹੱਥ ਹੈ ਇਹਨੂੰ ਫੜ ਲੈਣ ਅਤੇ ਅਖੀਰ ਨਹੀਂ ਫਿਰ ਹਾਂਜੀ ਉਹ ਫਿਰ ਜਿਹੜੇ ਮਹਾਂਪੁਰਖ ਪਰਮੇਸ਼ਰ ਨੇ ਪਹੁੰਚਾ ਦਿੰਦੇ। ਸਾਹਮ ਜਾਤ ਬੂਝਿਆ ਡੋਰਾ ਨਿਸ ਕਹੀਆ ਤੋਂ ਸਮਝਿਆ ਪੂਰਾ। ਹਜ਼ੂਰ ਪਾਤਸ਼ਾਹ ਨੇ ਜਿਹੜਾ ਕੰਨਾਂ ਤੋਂ ਬੋਲਾ ਡੋਰਾ ਬੋਲਾ ਉਹ ਬੁਝਾਰਤ ਨੂੰ ਕਿਵੇਂ ਸਮਝਣਾ, ਕਿਉਂਕਿ ਉਹਨੂੰ ਨਿਸ ਰਾਤ ਕਹੀਏ ਤਾਂ ਭੋਰਾ ਦਿਨ ਨੂੰ ਰਾਤ ਸਮਝਦਾ, ਦਿਨ ਕਹੀਏ ਤਾਂ ਉਹਨੂੰ ਰਾਤ ਸਮਝਦਾ, ਤਾਂ ਉਹਨੂੰ ਕਿਹੜਾ ਦੀਦਾ। ਕਿਉਂਕਿ ਇਹਦੇ ਕੋਲ ਨਿਸ਼ਚਾ ਵਿਚਾਰ ਰੂਪੀ ਕੰਨਾਂ ਤੋਂ ਦਿਨ ਇਹ ਜਿਹੜਾ ਬੋਲਾ ਪੁਰਖ ਆ ਉਹ ਪਰਮਾਤਮਾ ਦੀ ਪ੍ਰਾਪਤੀ ਸਿੱਖਿਆ ਨੂੰ ਕਿਵੇਂ ਸਮਝਦਾ। ਜੇ ਉਹਨੂੰ ਕਹਿੰਦੇ ਕੋਈ ਹਾਂਜੀ ਰਾਤ ਨੂੰ ਝੂਠਾ ਗਏ ਅਤੇ ਸੰਸਾਰ ਨੂੰ ਭੋਰਾ ਦਿਨ ਵਾਂਗੂ ਉਹ ਕਿੱਦਾਂ ਸਮਝਦਾ ਸੱਚਾ ਸਮਝਦਾ। ਜੇ ਆਤਮਾ ਨੂੰ ਹਾਂਜੀ ਦਿਨ ਵਾਂਗੂ ਪ੍ਰਕਾਸ਼ ਰੂਪ ਕਹੀਏ ਅਤੇ ਉਹ ਆਤਮ ਨਿਸ ਹਰ ਆਤਮਾ ਨੂੰ ਝੂਠਾ ਸਮਝਦਾ ਅਤੇ ਮਨਮੁਖ ਦੀ ਐਸੀ ਹਾਲਤ ਕਹਾਂ ਦਰਸ਼ਨ ਪਦ ਗਾਵੈ ਗੂੰਗ।

ਪਿਆ ਬਿਰਤੀ ਉਹ ਭੰਗ ਮੈਨੂੰ ਟੁੱਟ ਜਾਂਦੀ ਹੈ। ਚਾਹੇ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਹਾਂ ਉਸ ਗਵਨ, ਪਿੰਗਲਾ ਜੀ ਦੀਆਂ ਲੱਤਾਂ ਹੀ ਹਨ ਉਹ ਵਿਅਕਤੀ ਪਹਾੜ 'ਤੇ ਕਿਵੇਂ ਚੜ੍ਹ ਸਕਦਾ, ਭਵਨ ਮੈਨੂੰ ਚੜ੍ਹ ਤੁਰ ਸਕਦਾ ਨਹੀਂ ਸਕਦਾ, ਕਿਵੇਂ ਭਵਨ ਘਰ ਕਿਵੇਂ ਬਣਾ ਸਕਦਾ, ਫਿਰ ਉੱਥੇ ਜਾ ਨਹੀਂ ਸਕਦਾ। ਇਸ ਤਰ੍ਹਾਂ ਸਾਧਨ ਰੂਪ ਜਿਹੜਾ ਪੈਰਾਂ ਤੋਂ ਇਹਨਾਂ ਪਿੰਗਲਾ ਵਿਅਕਤੀ ਹੈ ਉਹ ਪਹਾੜ ਨੂੰ ਜਿਹੜਾ ਅਚਲ ਪਰਮਾਤਮਾ ਸਦਾ ਰਹਿਣ ਵਾਲਾ ਉਹਦੇ ਅੰਦਰ ਆਪਣਾ ਜਿਹੜਾ ਭਵਨ ਕਿਵੇਂ ਘਰ ਬਣਾ ਸਕਦਾ, ਕਿਉਂਕਿ ਸਾਧਨਾ ਤੋਂ ਬਿਨਾਂ ਜਿਹੜਾ ਪੁਰਸ਼ ਹੈ ਉਹ ਨਿਰੰਕਾਰ ਦੀ ਤਰਫ ਗਵਨ ਚੱਲੇ ਨਹੀਂ ਸਕਦਾ। ਸਾਧਨ ਨਹੀਂ ਤਾਂ ਕਰਨਾ ਕਰਾਉਣਾ ਕੀ, ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰਾਂ ਨਾਨਕ ਸਿੰਘ ਦੀ ਕਿਰਪਾ ਕਰਾਂ। ਮਹਾਰਾਜ ਕਹਿੰਦੇ ਜੇ ਕਰਨਾ ਮੈਂ ਉਹ ਕਿਰਪਾ ਕਰਨ ਵਾਲਾ ਜਿਹੜਾ ਪਰਮੇਸ਼ੁਰ ਕਿਰਪਾ ਕਰੇ ਉਹਦੇ ਅੱਗੇ ਬੇਨਤੀ ਕਰੇ ਅਤੇ ਸੱਚੇ ਪਾਤਸ਼ਾਹ ਤੁਹਾਡੇ ਅੱਗੇ ਅਸੀਂ ਦੀਨ ਮਨੇ ਹੋ ਕੇ ਬੇਨਤੀ ਕਰਦੇ ਹਾਂ। ਇਹ ਜਿਹੜਾ ਜੀਵ ਆਪ ਦੀ ਕਿਰਪਾ ਨੇ ਸੰਸਾਰ ਸਾਗਰ ਕਰ ਸਕਦਾ, ਹੋਰ ਕੋਈ ਤਰੀਕਾ ਨਹੀਂ। ਸੰਗ ਸਾਹਿਤ ਸੁਆਵੇ ਨਾ ਚੀਤ ਜੋ ਗੈ ਰਾਜ ਕਾਲ ਸੁਖਰੀ। ਇਸ ਕਰਕੇ ਜਿਹੜਾ ਪਰਮੇਸ਼ੁਰ ਅੰਗ ਸੰਗ ਹੋ ਕੇ ਇਹ ਜੀਵਾਂ ਦੀ ਮਦਦ ਕਰਦਾ ਸਹਾਇਤਾ ਕਰਦਾ, ਪਰ ਉਹ ਪਰਮੇਸ਼ੁਰ ਨੂੰ ਚੇਤੇ ਹੀ ਨਹੀਂ ਆਉਣਾ ਕਰਦਾ, ਉਹ ਤਾਂ ਇਹਨੂੰ ਚੇਤੇ ਆਉਂਦਾ ਹੀ ਨਹੀਂ, ਪਰਮਾਤਮਾ ਨੂੰ ਚੇਤੇ ਆਉਂਦਾ, ਬਾਕੀ ਸਭ ਕੁਛ ਇੱਕ ਜਿਹੜੇ ਸੰਬੰਧੀ ਹੈ ਔਰ ਜਿਹੜੇ ਕੰਮ ਕਰਨ ਨੂੰ ਹੁਕਾਰੀ ਅਤੇ ਬੈਰੀ ਆ ਉਹਨਾਂ ਨਾਲ ਇਹ ਪ੍ਰੀਤੀ ਕਰਦਾ। ਮਹਿਰਾਜ ਜਿਹੜੇ ਬੈਰ ਕਰਨ ਵਾਲੇ ਬਲੂਆ ਕਿਹੜੇ ਪਵਿੱਤਰ ਬਸਾ ਆਨੰਦ ਕੇਲ ਮਾਇਆ ਰੰਗ ਰਸ ਹੈ, ਜਿਵੇਂ ਬਲੂਆ ਮੈਨੇ ਰੇਤ ਦਾ ਜਿਹੜਾ ਘਰ ਆ ਉਹ ਤਾਂ ਹਵਾ ਦੇ ਨਾਲ ਜਿਵੇਂ ਢਹਿ ਜਾਂਦਾ, ਉਹ ਪੱਕਾ ਥੋੜ੍ਹੀ ਹੁੰਦਾ, ਅਚਾਨਕ ਤੋਂ ਇਹੇ ਢਹਿ ਜਾਂਦਾ। ਇਸ ਤਰ੍ਹਾਂ ਜਿਹੜਾ ਜੀਵ ਆ ਇਹ ਪੰਜਾਂ ਤੱਤਾਂ ਰੂਪੀ ਰੇਤੇ ਦੇ ਘਰ ਇਹ ਸਰੀਰ ਦੇ ਵਿੱਚ ਨਿਵਾਸ ਕਰ ਰਿਹਾ ਔਰ ਮਾਇਆ ਦੇ ਰੰਗ ਵਿੱਚ ਰਸਿਆ ਹੋਇਆ, ਇਹਨੂੰ ਆਨੰਦਦਾਇਕ ਖੇਲ ਮੈਨੇ ਪ੍ਰਾਪਤ ਕਰਕੇ ਖੇਡਾਂ ਖੇਡਦਾ ਖੁਸ਼ੀਆਂ ਕਰਦਾ। ਇਹ ਜਿਹੜੀ ਆਨੰਦਦਾਇਕ ਮਾਇਆ ਦੇ ਰੰਗਾਂ ਦੇ ਵਿੱਚ ਖੇਲ ਮੈਨੇ ਖੇਡਾਂ ਦਾ ਇਹ ਰਸ ਆਨੰਦ ਮਾਣ ਰਿਹਾ, ਭਜਨ ਸਿੰਘ ਨਾਲ ਧਿਆਨ ਹੀ ਨਹੀਂ ਦਿੰਦਾ, ਦ੍ਰਿੜ ਕਰ ਮਨੇ ਮਨੇ ਪ੍ਰਤੀਤ ਕਾਲ ਨਾਲ ਦੇ ਮੂਹਰੇ ਸੀ। ਇਸ ਕਾਰਨ ਜੇ ਮਨ ਦੇ ਵਿੱਚ ਕਹਿੰਦੇ ਜੇ ਭਰੋਸੇ ਨਾਲ ਇਹ ਮਾਇਆ ਰੂਪੀ ਜਿਹੜੇ ਪਦਾਰਥਾਂ ਨੂੰ ਇਹ ਦ੍ਰਿੜ ਪੱਕਿਆਂ ਕਰਕੇ ਮਾਨੇ ਮੰਨ ਰਿਹਾ, ਜਿਹੜੇ ਮਾਇਆਵੀ ਪਦਾਰਥ ਆ ਉਹਨਾਂ ਵਿੱਚ ਦ੍ਰਿੜ ਵਿਸ਼ਵਾਸ ਧਾਰ ਰਿਹਾ ਹੈ, ਉਹਨਾਂ ਨੂੰ ਪੱਕੇ ਤੌਰ 'ਤੇ ਮੰਨ ਰਿਹਾ ਹੈ। ਭਾਵ ਕੀ ਹੈ, ਇਹਨਾਂ ਨੂੰ ਸਦਾ ਰਹਿਣ ਵਾਲੇ ਜਾਣਦਾ, ਪਰ ਜਿਹੜਾ ਮੂਰਖ ਪੁਰਸ਼ ਹੈ ਕਾਲ ਮੌਤ ਇਹਨੂੰ ਚੇਤੇ ਨਹੀਂ ਆਉਂਦੀ, ਮੌਤ ਨੂੰ ਚੇਤੇ ਨਹੀਂ ਆਉਂਦਾ, ਕਾਲ ਨਾਲ ਮੂੜੇ ਚੇਤੇ ਮੂਰਖ ਨੂੰ ਮੌਤ ਚੇਤੇ ਨਹੀਂ ਆਉਂਦੀ। ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਰੋਧਰੋ, ਵੈਰ ਵਿਰੋਧ ਆ ਕਾਮ ਕ੍ਰੋਧ ਮੋਹ ਝੂਠ ਵਿਖੇ ਅਵਤਾਰ ਆ ਮਹਾਂ ਮੈਨੂੰ ਬਹੁਤ ਲੋਭ ਹੈ, ਕਰੋਧ ਛਾਲ ਵਾਲਿਆ ਧੋਖੇਬਾਜ਼ੀ ਆ, ਇਸ ਤਰ੍ਹਾਂ ਦੇ ਜਿਹੜੇ ਵਿਕਾਰ ਆ ਉਹਨਾਂ ਨੂੰ ਕਰਦਾ, ਉਹਨਾਂ ਵਿੱਚ ਦਿਨ ਰਾਤ ਗਲਤਾਨ ਰਹਿੰਦਾ। ਯਾਹੂ ਜੋਤ ਬਿਹਾਨੇ ਕਈ ਜਾਣੋ ਨਾਨਕ ਰਾਖ ਲਿਓ ਆਪਣੇ ਕਰ ਸਕਦਾ। ਪਾਤਸ਼ਾਹ ਕਹਿੰਦੇ ਆ ਇਸੇ ਯੋਗਤੀ ਦੇ ਵਿੱਚ ਇਹਨਾਂ ਵਿਕਾਰਾਂ ਦੇ ਵਿੱਚ ਯੋਗਤ ਮੈਨੇ ਇਹ ਜੀਵ ਜੁੜਿਆ ਆ, ਔਰ ਇਹ ਕਈ ਜਨਮ ਇਸ ਤਰ੍ਹਾਂ ਬੀਤ ਗਿਆ। ਮਹਾਰਾਜ ਕਹਿੰਦੇ ਜੇ ਉਹ ਮਾਲਕ ਆਪਣੀ ਕਿਰਪਾ ਕਰ ਮੈਨੇ ਕਿਰਪਾ ਕਰੇ ਅਤੇ ਫਿਰ ਇਹਨੂੰ ਰੱਖ ਲਿਆ, ਰੱਖ ਲਿਆ ਨਹੀਂ ਤਾਂ ਬਹੁਤ ਔਖਾ। ਤੂੰ ਠਾਕਰ ਤੂੰ ਪਹਿਲ ਅਰਦਾਸ ਜੋ ਕਿਰਪਾ ਕਰੀ ਨਿਰੰਕਾਰ ਪਰਮੇਸ਼ਰ ਆਪੇ ਠਾਕਰ ਮਾਲਕ ਹੈ, ਸਾਡੀ ਬੇਨਤੀ ਹੈ ਆਪ ਜੀ ਦੇ ਕੋਲ ਇਹ ਜੀਓ ਜਿਹੜੀ ਜਿੰਦ ਜਾਨ ਆ ਅਤੇ ਪਿੰਡ ਸਰੀਰ ਹੈ ਅਤੇ ਸਾਰੀ ਤੇਰੀ ਬਖਸ਼ੀ ਹੋਈ ਅਰਾਸ ਪੂੰਜੀ ਹੈ, ਤੇਰੇ ਦਿਲ ਕੁਛ ਵੀ ਨਹੀਂ। ਤੂੰ ਮਾਤ ਪਿਤਾ ਹੰਬਾਰਕ ਤੇਰੇ ਤੁਮਰੀ ਕਿਰਪਾ ਮਹਿਸੂਸ ਨਹੀਂ, ਤੁਸੀਂ ਸਾਡੇ ਮਾਤਾ ਪਿਤਾ ਅਸੀਂ ਤੁਹਾਡੇ ਬਾਰਕ ਮੈਨੂੰ ਬੱਚੇ, ਔਰ ਆਪ ਜੀ ਦੀ ਕਿਰਪਾ ਬਖਸ਼ਿਸ਼ ਨਾਲ ਸਾਨੂੰ ਹਨੇਰੇ ਮੈਨੂੰ ਬੜੇ ਭਾਰੀ ਸੁੱਖ ਮਿਲ ਰਿਹਾ, ਕੋਈ ਨਾ ਜਾਣੇ ਤੁਮ ਰਾਮ ਤੁਸੀਂ ਤੁਰ ਜਾ ਭਗਵਾਨ, ਤੇ ਨਿਰੰਕਾਰ ਪਰਮੇਸ਼ਰ ਆਪ ਜੀ ਦਾ ਅੰਤ ਕੋਈ ਨਹੀਂ ਜਾਣਦਾ। ਇਹ ਭਗਵਾਨ ਕਹਿੰਦੇ ਆਪ ਉੱਚਿਆਂ ਤੋਂ ਉੱਚੇ ਹੈ, ਬ੍ਰਹਮਾ ਆਦਿਕ ਤੋਂ ਵੀ ਆਪ ਉੱਚੇ ਹੈ, ਸਗਲ ਸਮੋਰੀ ਤੁਮ ਰਹਿ ਸੂਤਰ ਧਾਰੀ ਤੁਮ ਤੇ ਹੋਏ ਸਵਾਗਿਆ ਧਾਰੀ। ਇਹ ਸੰਸਾਰ ਦੀ ਜਿੰਨੀ ਵੀ ਸਮੱਗਰੀ ਭੂਤੀ ਤੁਹਾਡੇ ਹੁਕਮ 'ਚ ਇਹ ਸੱਤਾ ਰੂਪੀ ਸੂਤਰ ਦੇ ਵਿੱਚ ਧਾਰੀ ਮੈਨੇ ਟਿਕਾਈ ਹੋਈ, ਇਹ ਸ੍ਰਿਸ਼ਟੀ ਆਪ ਤੋਂ ਪੈਦਾ ਹੋਈ ਹੈ ਅਤੇ ਆਪ ਦੀ ਆਗਿਆ ਦੇ ਵਿੱਚ ਇਹ ਹੈ, ਆਪ ਦੇ ਹੁਕਮ 'ਚ ਜਿੰਨੀ ਵੀ ਸ੍ਰਿਸ਼ਟੀ ਹੋਈ ਹੈ ਉਹ ਸਾਰੀ ਧੁੰਮ 'ਤੇ ਆਪ ਜੀ ਤੋਂ ਹੋਈ ਹੈ,
ਅਤੇ ਆਪ ਦੀ ਆਗਿਆਕਾਰੀ

ਮਾਇਆ ਤੋਂ ਹੋਈ। ਤੁਮਰੀ ਗਤ ਮੈਂ ਤੁਮ ਹੀ ਜਾਣੀ, ਨਾਨਕ ਦਾ ਸਾਹ ਕਰੋ। ਇਹ ਸੱਚੇ ਪਾਤਸ਼ਾਹ ਆਪਦੀ ਗੱਤ ਜਿਹੜੀ ਮਿੱਤ ਮਰਜ਼ਾਦਾ, ਇਹਨੂੰ ਤੁਸੀਂ ਆਪੇ ਹੀ ਜਾਣਦੇ। ਹਜ਼ੂਰ ਪਾਤਸ਼ਾਹ ਕਹਿੰਦੇ, ਮੈਂ ਦਾਸ ਆਪ ਤੋਂ ਸਦਾ ਬਲਿਹਾਰ ਜਾਂਦਾ, ਕੁਰਬਾਨ ਜਾਂਦਾ। ਵਾਹਿਗੁਰੂ ਜੀ ਕਾ ਖਾਲਸਾ ਸਤਨਾਮ ਸ੍ਰੀ ਵਾਹਿਗੁਰੂ ਜੀ। ਉਸ ਲੋਕ ਦੇਨ ਹਰ ਪ੍ਰਭ ਛੋੜ ਕੇ ਲਭ ਹੈ ਅਨ ਸੁਆਏ, ਨਾਨਕ ਹੁਣ ਸੀਜੇ ਬਿਨ ਨਾਵੇ ਪਤ ਜਾਏ। ਸੰਤਨ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ। ਸੰਸਾਰ ਵਿੱਚ ਜਿੰਨੀਆਂ ਵੀ ਦਾਤਾਂ ਦੇਣ ਵਾਲਾ ਉਹ ਕੌਣ ਹੈ? ਨਿਰੰਕਾਰ ਪਰਮੇਸ਼ਰ। ਇਹ ਜੀਵਨ ਨੂੰ ਛੱਡ ਕੇ ਆਨ ਸੁਆਏ ਹੋਰ ਜਿਹੜੇ ਪ੍ਰਯੋਜਨ ਆ, ਹੋਰ ਗੱਲਾਂ ਆ, ਉਹਨਾਂ ਦੇ ਵਿੱਚ ਲੱਗਾ ਹੋਇਆ ਹੈ। ਨਾਨਕ ਹੁਣ ਸੀਜੇ ਬਿਨ ਨਾਵੇ ਪਤ ਜਾਏ। ਸੱਚੇ ਪਾਤਸ਼ਾਹ ਕਹਿੰਦੇ, ਉਹ ਜਿਹੜੇ ਇਸ ਤਰ੍ਹਾਂ ਦੇ ਵਿਅਕਤੀ ਉਹ ਕਿਸੇ ਤਰ੍ਹਾਂ ਵੀ ਸੀਜੇ, ਉਹਨਾਂ ਦੀ ਕਲਿਆਣ ਨਹੀਂ ਹੁੰਦੀ, ਕਿਉਂਕਿ ਪਰਮੇਸ਼ਰ ਦੇ ਨਾਮ ਸਿਮਰਨ ਤੋਂ ਬਿਨਾਂ ਇਹਦੀ ਜਿਹੜੀ ਇੱਜ਼ਤ ਹੈ ਉਹ ਵੀ ਜਾਂਦੀ ਰਹਿੰਦੀ ਹੈ। ਅਸ਼ਟਪਦੀ ਦਸ ਵਸਤੂ ਲੈ ਪਾਤਸ਼ਾਹ ਪਾਵੈ, ਇੱਕ ਵਸ ਕਾਰਨ ਵਿਕੋਟ ਗਵਾਵੈ। ਹਜ਼ੂਰ ਪਾਤਸ਼ਾਹ ਕਹਿੰਦੇ ਹੈ, ਜਿਵੇਂ ਕਿਸੇ ਸ਼ਾਹੂਕਾਰ ਦੇ ਕੋਲ ਕੋਈ ਨੌਕਰ ਕੰਮ ਕਰਦਾ, ਬਹੁਤ ਸਮਾਂ ਬੀਤ ਜਾਂਦਾ, ਉਹਦਾ ਨੀਤ ਦੇਖ ਕੇ ਸ਼ਾਹੂਕਾਰ ਦੇ ਮਨ 'ਚ ਦਇਆ ਆ ਗਈ, ਇਹਦਾ ਹੁਣ ਪਰਿਵਾਰ ਵੱਧ ਰਿਹਾ, ਇਹਨੂੰ ਥੋੜ੍ਹਾ ਵੱਖਰਾ ਕੰਮ ਖੁਲਾ ਦਈਏ, ਇਹਨੇ ਦਾ ਗੁਜ਼ਾਰਾ ਜਿਹੜਾ ਚੱਲੀ ਜਾਏ। ਇਸ ਤਰ੍ਹਾਂ ਸ਼ਾਹੂਕਾਰ ਨੇ ਫਿਰ 10,000 ਰੁਪਇਆ ਦੇ ਕੇ ਉਹਨੂੰ ਜੁੜੀ ਦੁਕਾਨ ਪਾਤੀ। 1,000 ਰੁਪਈਆ ਵੱਖਰਾ ਤਲ ਹੈ, ਇਹ ਮੇਰੀ ਵੱਲੋਂ ਅਮਾਨਤ ਰੱਖ, ਜਿਹੜੇ ਸਮਾਂ ਪਏਗਾ ਤੇ ਤੋਂ ਲੈ ਲਵਾਂਗਾ। ਇਹ ਤਹਿ ਕੇ ਰੁਪਈਆ ਰੱਖ ਲਿਆ ਅਤੇ ਹੁਣ ਉਹ ਆਪਣੀ ਜਗ੍ਹਾ 'ਤੇ ਬਹਿ ਕੇ ਕੰਮ ਚਲਾ ਜਾ ਰਿਹਾ। ਕੋਈ ਸਮੇਂ ਤੋਂ ਬਾਅਦ ਸ਼ਾਹੂਕਾਰ ਨੇ ਆ ਕੇ 1,000 ਰੁਪਇਆ ਮੰਗਿਆ ਅਤੇ ਨੌਕਰ ਕਹਿਣ ਲੱਗਾ, 1 ਹਫ਼ਤੇ ਨੂੰ ਦਿਆਂਗਾ, 2 ਨੂੰ ਦਿਆਂਗਾ। ਸ਼ਾਹੂਕਾਰ ਜਿਹੜਾ ਸੀ ਚੁੱਪ ਚੁਪੀਤਾ ਚਲੇ ਗਿਆ। ਜਦੋਂ ਸਮਾਂ ਬੀਤਿਆ ਆ ਕੇ ਉਹਨੂੰ ਮੰਗਿਆ ਅਤੇ ਕਹਿਣ ਲੱਗਾ, ਹਾਲੇ ਤਾਂ ਮੇਰੇ ਤੋਂ ਤਿਆਰ ਨਹੀਂ ਹੋਇਆ, ਅਖੀਰ ਮੁਕਰੇ ਗਿਆ ਕਿ ਮੇਰੇ ਪਾਸੋਂ ਪੈਸੇ ਨਹੀਂ ਦਿੱਤੇ ਜਾ ਸਕਦੇ। ਇਸ ਤਰ੍ਹਾਂ ਗੁਰੂ ਮਹਾਰਾਜ ਇਸ ਗੱਲ ਨੂੰ ਸਮਝਾਉਂਦੇ ਆ, 10 ਵਾਰ ਸਕੂਲੇ ਪਾਤਸ਼ਾਹ ਪਾਵੇ, 10,000 ਰੁਪਇਆ ਲੈ ਕੇ ਜਿਵੇਂ ਨੌਕਰ ਨੇ ਦੁਕਾਨ ਦੇ ਅੰਦਰ ਪਾ ਲਿਆ ਸੀ, ਸੌਦਾ ਲਿਆ ਕੇ ਦੁਕਾਨ ਨੂੰ ਸੌਦਿਆਂ ਨਾਲ ਭਰ ਲਿਆ। ਇੱਕ ਵਾਸ ਕਾਰਨ ਕੋਟ ਹੋਇਆ, 1,000 ਰੁਪਇਆ ਜਿਹੜਾ ਸ਼ਾਹੂਕਾਰ ਨੇ ਆਪਣਾ ਅਮਾਨਤ ਰੱਖਿਆ ਸੀ ਉਹਨੂੰ ਨਾ ਦੇਣ ਦੇ ਕਾਰਨ ਨੌਕਰ ਆਪਣਾ ਜਿਹੜਾ ਬਖੋਟ ਆ, ਆਪਣਾ ਵਿਸ਼ਵਾਸ, ਆਪਣਾ ਭਰੋਸਾ ਉਹਨੂੰ ਗਵਾ ਲੈਂਦਾ ਹੈ। ਇੱਕ ਪੀ ਨਾ ਦੇ 10 ਪੀ ਹਿਰਲੇ ਤਾਂ ਮੁੰਡਾ ਕਹੋ ਕਹਾਂ ਕਰੇ। ਕਹਿੰਦੇ ਜੇ ਉਹ ਸ਼ਾਹੂਕਾਰ ਜਿਹੜਾ ਉਹਨੂੰ ਇੱਕ ਨੌਕਰ ਨੂੰ 1,000 ਰੁਪਇਆ ਨਾ, 1,000 ਰੁਪਇਆ ਵੀ ਨਾ ਦੇਵੇ ਅਤੇ ਜਿਹੜਾ 10,000 ਦਿੱਤਾ ਤਾਂ ਉਸੇ ਨਹੀਂ ਹੈ, ਜੇ ਉਹਨੂੰ ਵੀ ਫਿਰ ਮੈਨੂੰ ਖੋਲਵੇ ਅਥਵਾ 1,000 ਰੁਪਈਆ ਨਾ ਦੇਣ ਦੇ ਕਾਰਨ ਜੇ ਸ਼ਾਹੂਕਾਰ ਆਪਣਾ 10,000 ਰੁਪਇਆ ਉਹ ਵੀ ਉੱਥੋਂ ਖੋਲਿਆ ਲੈ ਲਵੇ। ਮਹਾਰਾਜ ਕਹਿੰਦੇ, ਤੋ ਮੂੜਾ ਕਹੋ ਕਹਾਂ ਕਰੀ, ਫਿਰ ਦੱਸੋ ਕਿ ਜਿਹੜਾ ਮੂੜਾ ਮੂਰਖ ਹੈ, ਕਹੋ ਕਹਿ ਕੇ ਦੱਸੋ ਵੀ ਕਹਾਂ ਕਰੇ, ਕੀ ਕਰ ਸਕਦਾ? ਕੁਝ ਵੀ ਨਹੀਂ ਕਰ ਸਕਦਾ। ਜਿਸ ਠਾਕੁਰ ਸੋ ਨਾ ਹੀ ਚਾਰਾ, ਤਾਂ ਕਹੋ ਕੀ ਜਿਹਾ ਸਾਧਨ ਸਕਾਰਾ। ਜਿਸ ਮਾਲਕ ਦੇ ਨਾਲ ਇਹ ਜੀਵ ਦਾ ਕੀ ਜ਼ੋਰ ਚੱਲ ਸਕਦਾ, ਕਿਉਂਕਿ ਵੱਡਿਆਂ ਅੱਗੇ ਝੁਕਣਾ ਹੀ ਠੀਕ ਹੈ, ਉਹਨੂੰ ਸਾਰਾ ਨਮਸਕਾਰ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਕਹਿੰਦੇ ਜਿਹੜਾ ਨਿਰੰਕਾਰ ਆ, ਸ਼ਾਹੂਕਾਰ ਆ, ਇਹ ਜਿੰਨੇ ਵੀ ਜੀਵ ਆ ਨੌਕਰਾਂ ਚਾਕਰਾਂ ਦੀ ਨੇ, ਉਸ ਪਰਮਾਤਮਾ ਇਹਨਾਂ ਨੂੰ ਦਸ ਇੰਦਰੀ ਇੱਕ ਮਨ ਦਿੱਤਾ। ਇਹ ਦੇਖ ਕੇ ਜਿੰਨੇ ਜੀਵ ਸੀ ਇਹਨਾਂ ਨੂੰ ਕਿਹਾ, ਦਸਾਂ ਇੰਦਰੀਆਂ ਨਾਲ ਜਿਹੜਾ ਤੁਹਾਡਾ ਵਿਵਹਾਰ ਹੈ ਇਹ ਕਰੀ ਚਲੋ, ਅਤੇ ਪਰ ਜਿਹੜਾ ਮਨ ਆ ਇਹਨੂੰ ਸੰਸਾਰ ਵੱਲ ਨਾ ਲਾਇਓ, ਇਹ ਮੇਰੀ ਵੱਲ ਲਾਈ ਰੱਖੋ। ਇਹ ਵਚਨਾਂ ਨੂੰ ਸੁਣ ਕੇ 10 ਵਸਤੂਲੇ ਪਾਤਸ਼ਾਹ ਹੈ, ਪਰਮਾਤਮਾ ਤੋਂ 10 ਇੰਦਰੀਆਂ ਜਿਹੜੀਆਂ ਇਹ ਕਰਿੰਦੇ ਆ, ਇਹਨਾਂ ਨੂੰ ਲੈ ਕੇ ਇਹ ਜਿਹੜਾ ਜੀਵ ਸੀ ਇਹਨੇ ਕੀ ਕੀਤਾ, ਪਾਤਸ਼ਾਹ ਇਹਨਾਂ ਨੂੰ ਸੰਸਾਰ ਵੱਲ ਪਾ ਦਿੱਤਾ। ਇੱਕ ਵਸ ਕਾਰਨ ਵਿਕੋਟ ਵੱਲ, ਇੱਕ ਜਿਹੜਾ ਮਨ ਵਸਤੂ ਦੇ ਨਾਂ ਗੁਰੂ ਨੂੰ ਦੇਣ ਦੇ ਕਾਰਨ ਆਪਣਾ ਵਿਕੋਟ ਜਿਹੜਾ ਭਰੋਸਾ ਗਵਾ ਲੈਂਦਾ। ਇੱਕ ਇਹਨਾਂ ਦੇ 10 ਵੀ ਹਿਰਲੇ। ਕਹਿੰਦੇ ਜੇ ਇੱਕ ਮਨ
ਗੁਰੂ ਪਰਮੇਸ਼ਰ ਨੂੰ ਨਾ ਦੇਣ ਦੇ ਕਾਰਨ ਕੀ ਹੋਇਆ? ਕਹਿੰਦੇ ਜਿਹੜੀਆਂ ਦਸ ਇੰਦਰੀਆਂ ਰੂਪੀ ਵਸਤੂ ਇਹ ਵੀ ਤੂੰ ਖੋਲ ਵੇ, ਫਿਰ ਕੀ ਕਰੇਗਾ? ਕਈਆਂ ਨੂੰ ਅੱਖਾਂ ਨਹੀਂ ਮਿਲੀਆਂ, ਕਿਸੇ ਨੂੰ ਕੰਨ ਨਹੀਂ ਬੋਲੇ ਆ, ਕਈ ਗੂੰਗੇ ਆ, ਕਈ ਲੰਗੜੇ ਲੂਲੇ ਆ, ਕੀ ਕਰੇਗਾ ਇਹ? ਉਹਦੇ ਨਾਲ ਕੀ ਜ਼ੋਰ ਚੱਲਦਾ? ਕਹੋ ਮੂੜਾ ਕਹੋ ਕਹਾਂ ਕਰੇ, ਹੈਂ ਤਾਂ ਕਹੋ ਇਹ ਗੱਲ ਦੱਸੋ, ਇਹ ਮੂਰਖ ਜੀਵ ਕੀ ਕਰ ਸਕਦਾ? ਜਿਸ ਠਾਕੁਰ ਸੋ ਨਾ ਹੀ ਚਾਰਾ, ਜਿਸ ਨਿਰੰਕਾਰ ਪਰਮੇਸ਼ੁਰ ਨਾਲ ਜੀਵ ਦਾ ਕੋਈ ਚਾਰਾ ਜੋਰੀ ਜ਼ੋਰ ਨਹੀਂ ਚੱਲ ਸਕਦਾ। ਆਖੋ ਕਿ ਜੇ ਸਦਾ ਨਮਸਕਾਰ ਆ, ਕਹਿੰਦੇ ਵੱਡੇ ਪੁਰਸ਼ਾਂ ਨੂੰ ਸਦਾ ਨਮਸਕਾਰ ਹੀ, ਉਸ ਪਰਮਾਤਮਾ ਨੂੰ ਨਮਸਕਾਰ ਹੀ ਕਰਨੀ ਬਣਦੀ ਹੈ। ਇਸੇ ਤਰ੍ਹਾਂ ਹੁਣ ਮਹਾਰਾਜ ਸਮਝਾਉਂਦੇ, ਦਸ ਵਸਤੂ ਲਈ ਪਾਛਕ ਏਕ ਵਸਤ ਕਾਰਨ ਬਖੋਟ ਗਾ। ਜਿਸ ਵੇਲੇ ਇਹ ਮਾਤਾ ਦੇ ਉਧਰ ਵਿੱਚ ਪੁੱਠਾ ਲਟਕਦਾ ਸੀ, ਉਸ ਵੇਲੇ ਅਰਦਾਸ ਕਰਦਾ ਸੀ ਮੈਨੂੰ ਇਹ ਨਰਕ ਚੋਂ ਕੱਢੋ, ਮੈਂ ਆਪਣਾ ਦਸਵੰਧ ਦਿਆਂਗਾ। ਇਹਦੀ ਬੇਨਤੀ ਪ੍ਰਵਾਨ ਕਰਕੇ ਮਹਾਰਾਜ ਨੇ ਇਹਨੂੰ ਜਦੋਂ ਗਰਭ ਤੋਂ ਬਾਹਰ ਕੱਢਿਆ, ਇਹਨੂੰ ਨਿਕਲਦਿਆਂ ਕੀ ਹੋਇਆ? ਮਾਇਆ ਦਾ ਮੋਹ ਚਿੰਬੜ ਗਿਆ। ਮਾਇਆ ਦਾ ਐਸਾ ਪ੍ਰਭਾਵ ਪਿਆ ਨੇ, ਜਿਹੜਾ ਦਸਵੰਧ ਦੇਣਾ ਸੀ 24 ਘੰਟਿਆਂ 'ਚੋਂ 2.5 ਘੰਟੇ ਸਿਮਰਨ ਦਾ, ਉਹ ਵੀ ਛੱਡ ਗਿਆ, ਅਤੇ ਕਿਰਤ ਦਾ ਜਿਹੜਾ 10 ਮਿੰਟ ਉਹ ਵੀ ਭੁਲਾ ਤਾ। ਇਹਨਾਂ ਸਵਾਸਾਂ ਦੁਆਰਾ ਤੇਰਾ ਸਿਮਰਨ ਕਰਾਂਗਾ ਉਹ ਭੁਲਾ ਦਿੱਤਾ। ਮਹਾਰਾਜ ਇਹ ਗੱਲ ਚੇਤੇ ਕਰਾਉਂਦੇ ਆ, ਦਸਵੰਧ ਵਸਤੂ ਪਰਮਾਤਮਾ ਤੋਂ ਲੈ ਕੇ ਪਿੱਛੇ ਪਾ ਦਿੱਤੀ, ਅਤੇ ਸਾਰੇ ਜਿਹੜੇ ਸਵਾਸ ਸੀ ਉਹ ਮਾਇਆ ਮੋਹ ਪਰਿਵਾਰ ਦੇ ਵੀ ਸੰਸਾਰ ਵੱਲ ਲਾ ਤੇ, ਪੋਤਾਂ ਧੀਆਂ ਪਰਿਵਾਰ ਦੀ ਸੇਵਾ 'ਚ ਜੀਵਨ ਬਤੀਤ ਕਰਦਾ। ਦਸਵੰਧ ਮੰਨ ਲੈਂਦਾ ਪਰ ਦੇਣ ਵੇਲੇ ਇਹ ਫਿਰ ਔਖਾ ਹੁੰਦਾ। ਇਸੇ ਤਰ੍ਹਾਂ ਕਈ ਲੋਕਾਂ ਦਾ ਹੁੰਦਾ, ਜਿਵੇਂ ਕੋ ਯਾਤਰੂ ਜਾ ਰਿਹਾ ਸੀ ਅੱਗੇ ਖਜੂਰਾਂ ਦੇ ਦਰਖਤਾਂ, ਉਹਨਾਂ ਦੇ ਨਾਲ ਖਜੂਰਾਂ ਲੱਗੀਆਂ, ਦੇਖ ਕੇ ਮਨ ਬੜਾ ਲਲਚਾਇਆ, ਉੱਤੇ ਚੜ ਗਿਆ, ਜਿਹੜੇ ਖਾ ਕੇ ਰੱਜ ਗਿਆ, ਬੜਾ ਸਵਾਦ ਆਇਆ। ਕਹਿੰਦਾ ਜੇ ਡਿੱਗ ਪਿਆ ਤਾਂ ਬਚਣਾ ਨਹੀਂ। ਇਸ ਵਾਸਤੇ ਕਹਿੰਦੇ ਉਹ ਡਰ ਕੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਜੇ ਮੈਂ ਸਹੀ ਉਤਰ ਗਿਆ ਸੰਤਾਂ ਨੂੰ ਜਾ ਕੇ 100 ਚਾਦਰਾਂ ਦਾਨ ਕਰਾਂਗਾ। ਜਿਹੜੇ ਵਿਚਾਰੇ ਜਾ ਗਿਆ, ਜਿਹੜਾ ਸੰਤ ਤਾਂ ਬਰਗਤ ਹੀ, ਉਹਨਾਂ ਨੇ ਕੀ ਕਰਨੀਆਂ? 100 ਚਾਦਰਾਂ ਨੂੰ ਬਹੁਤ ਪਜਾਏ ਦੇ ਰਹੇ ਹਨ। ਜਦੋਂ ਹੇਠ ਆਇਆ ਕਹਿੰਦਾ 50 ਵੀ ਬਹੁਤ ਹੈ, 25 ਦੇ ਦਿਆਂਗਾ। ਜਿਹੜੇ ਬਿਲਕੁਲ ਸਹੀ ਸਲਾਮਤ ਆ ਗਿਆ ਤਾਂ 25 ਵੀ ਕਹਿੰਦਾ ਬਹੁਤ ਹੈ, 12 ਹੀ ਦੇ ਦਿਆਂਗੇ। ਜਿਹੜੇ ਦੁਕਾਨ 'ਤੇ ਆ ਗਿਆ, ਚਾਦਰਾਂ ਦਾ ਭਾਅ ਪੁੱਛਿਆ, ਇਹ ਤਾਂ ਕਾਫੀ ਮਹਿੰਗਾ, ਅਤੇ ਫਿਰ ਮਨ ਉੱਥੋਂ ਦੀ ਹਰਾਮੀ ਹੋ ਗਏ। ਇੱਕ ਚਾਦਰ ਲਿਆ ਕੇ ਸੰਤਾਂ ਕੇ ਮੱਥਾ ਟੇਕ, ਸੰਤ ਕਹਿਣ ਲੱਗੇ ਸਾਨੂੰ ਇਹਦੀ ਵੀ ਜ਼ਰੂਰਤ ਨਹੀਂ, ਲੈ ਜਾ ਕੋਈ। ਕਹਿੰਦਾ ਨਹੀਂ ਮਹਾਰਾਜ, ਨਾ ਕਰੋ, ਹਾਂਜੀ, ਕਿ 100 ਦੇਣਾ ਸੁੱਖੀ ਸੀ, ਮਨ ਹਰਾਮੀ ਬਦਲ ਗਏ ਹੈ, ਜੇ ਇਹ ਵੀ ਗਿਆ ਤਾਂ ਇਹ ਵੀ ਜਾਂਦੀ ਹੈ, ਚਾਦਰ ਆ ਕੇ ਚਲੇ ਗਏ। ਇਸ ਤਰ੍ਹਾਂ ਦਸਵੰਧ ਮੰਨਣਾ ਤਾਂ ਸੌਖਾ ਪਰ ਦੇਣਾ ਬੜਾ ਔਖਾ ਹੈ। ਜਿਸ ਤਰ੍ਹਾਂ ਹੁਣ ਕਈਆਂ ਦੇ ਘਰ ਗਰੀਬੀ ਹੁੰਦੀ ਹੈ, ਉਹ ਮਹਾਰਾਜ ਦੇ ਘਰ ਰਾਮਦਾਸ ਦੇ ਚਰਨਾਂ ਜਾ ਕੇ ਨੱਕ ਰਗੜਦੇ, ਮੱਥੇ ਟੇਕਦੇ, ਚੋਰੀਆਂ ਅੱਡਦੇ, ਝਾੜੂ ਫੇਰਦੇ, ਅਰਦਾਸਾਂ ਕਰਦੇ, ਸੱਚੇ ਪਾਤਸ਼ਾਹ ਕਿਰਪਾ ਕਰੋ, ਖੁੱਲ੍ਹੇ ਗੁੱਫੇ ਬਖਸ਼ੋ, ਬਰਕਤ ਪਾਓ, ਦਸਵੰਧ ਦੇਣਾ। ਇਹਦੇ ਮਹਾਰਾਜ ਕਿਰਪਾ ਕਰਦੇ, 10 ਰੁਪਏ ਆ ਗਿਆ, ਦਸਵੰਧ ਬਣ ਗਿਆ 10,000। 10,000 ਰੁਪਏ ਦੇਣ ਕੀ ਵੱਖਰਾ ਰੱਖਿਆ? ਕਹਿੰਦਾ ਇਹ ਤਾਂ ਬਹੁਤ ਆ, ਇਹਨਾਂ ਮੈਂ ਕਈ ਕੰਮ ਚਲਾ ਲੈਣੇ, ਇਹ ਹੋਰ ਕਮਾ ਕੇ ਦਿਆਂਗਾ, ਉਹ ਦਸਵੰਧ ਵਾਲਾ ਪੈਬ ਦੁਕਾਨ 'ਚ ਪਾ ਲੈਂਦਾ। ਇਸ ਤਰ੍ਹਾਂ ਦੇਖ ਕੇ ਮਹਾਰਾਜ ਕਹਿੰਦੇ ਹਨ, ਦਸ ਵਸਤੂ ਲਈ ਪਾਛਾ ਵਾ, ਦਸਵੰਧ ਵਸਤੂ ਲੈ ਕੇ ਜਿਹੜਾ ਜੀ ਪਿੱਛੇ ਦੁਕਾਨ 'ਚ ਪਾ ਲਿਆ, ਉਹ ਜਿਹੜਾ ਦਸਵੰਧ ਵਾਲਾ ਰੁਪਈਆ ਸੀ ਉਹ ਮਹਾਰਾਜ ਨੂੰ ਦੇਣਾ ਸੀ ਪਰ ਇਹਨੂੰ ਦਿੱਤਾ ਨਹੀਂ। ਇੱਕ ਵਾਰ ਕਾਰਨ ਬਖੋਟ ਗਿਆ, ਇੱਕ ਦਸਵੰਧ ਵਸਤੂ ਨਾ ਦੇਣ ਦੇ ਕਾਰਨ ਜਿਹੜਾ ਜੀਵ ਆਪਣਾ ਖੋਟ ਭਰੋਸਾ ਵਿਸ਼ਵਾਸ ਗੁਆ ਲੈਂਦਾ। ਇੱਕ ਪੀ ਨਾ ਦੇ 10 ਪੀ ਕਰ ਲੇ, ਜੇ ਕਹਿੰਦੇ ਇੱਕ ਦਸਵੰਧ ਵਸਤੂ ਨਾ ਦੇਵੇ ਉਹ ਪਰਮਾਤਮਾ ਬਾਕੀ ਦੇ 9 ਹਿੱਸੇ ਵੀ ਫਿਰ ਲੈ, ਇਹਨੂੰ ਖੋਲ੍ਹ ਵੇ ਫਿਰ ਕੀ ਕਰੇਗਾ? ਹੈਂ ਤਾਂ ਮੁੰਡਾ ਪਾਪਾਂ ਕਰੇ, ਤੇਰੇ ਮੂਰਖ ਪੁਰ ਕੀ ਕਰ ਸਕਦਾ? ਇਸੇ ਵਾਸਤੇ ਮਹਾਰਾਜ ਨੇ 10ਵੇਂ ਬਚਨ ਲਿਖੇ ਨਾ, ਬਾਬੇ ਕੇ ਬਾਬਰ ਕੇ ਦੋ ਆਪ ਕਰੇ ਪਰਮੇਸ਼ੁਰ ਸੂ, ਦੀਨ ਸ਼ਾਹ ਇਨਕੋ ਪਹਿਚਾਨੋ, ਦੁਨੀ ਪਤ ਉਨਕੋ ਅਨਮਨੋ, ਜੋ ਬਾਬੇ ਕੇ ਦਾਮਨ ਦੈ ਹੈ ਤਿੰਨ ਕੋ ਕਹਿ ਬਾਬਰ ਕੇ ਲੈ ਹੈ, ਦੈ ਦਾ ਤਿੰਨ ਕੋ ਬੜੀ ਸਜਾਏ ਪੁਨ ਲੈ ਹੈ ਗ੍ਰਹਿ ਲੂਟ ਬਣਾਏ। ਹਾਂਜੀ, ਜਿਹੜਾ ਫਿਰ ਬਾਬੇ ਦੇ ਨਹੀਂ ਦਿੰਦਾ ਇਹ ਬਾਬਰ ਦੇ ਆ ਕੇ ਲੈ ਜਾਂਦੇ ਆ, ਕਿਉਂਕਿ ਧਨ ਦੇ ਭਾਗੀ 4 ਜਣੇ, ਧਨ ਕੇ ਭਾਗੀ 4, ਧਰਮ ਚੋਰ ਨਿਰਭਾਗ, ਕੋਪੈ ਤਾਪੈ ਭਰਾ ਤੈ, ਤਰੈ ਕਰੈ ਜੋ ਜੇਠ ਜਾ, ਜਿਹੜਾ ਜੇਠ ਵੱਡਾ
ਧਰਮ ਨੂੰ ਤਿਆਗ ਦਿੰਦੇ ਆ, ਫਿਰ ਚੋਰ, ਰਾਜਾ ਅਤੇ ਅੱਗ ਇਹਨਾਂ ਦੇ ਜੋਗੇ ਹੋ ਜਾਂਦੇ। ਇਸ ਵਾਸਤੇ ਆਪਣੀ ਕਮਾਈ 'ਚੋਂ ਸਿਮਰਨ ਦਾ ਵੀ ਸੰਬੰਧ ਕੱਢਣਾ, ਕਿਰਤ ਦਾ ਵੀ ਸੰਬੰਧ ਜ਼ਰੂਰੀ। ਕਹਿੰਦੇ ਪਰਮਾਤਮਾ ਨੂੰ ਮਕਾਨ ਆ, ਮੁਰੱਬੇ ਆ, ਖੂਹ ਆ, ਕੋਠੀਆਂ, ਕਾਰਾਂ, ਬੇਅੰਤ ਵਸਤੂਆਂ ਦਿੱਤੀਆਂ। ਇੱਕ ਪੁੱਤ ਨਹੀਂ ਦਿੱਤਾ, ਕਹਿੰਦਾ ਮੈਨੂੰ ਪਰਮਾਤਮਾ ਨੇ ਕੁਝ ਨਹੀਂ ਦਿੱਤਾ। ਇਸ ਗੱਲ ਦਾ ਵਿਚਾਰ ਮਹਾਰਾਜ ਦੱਸਦੇ, ਦਸ ਵਸਤੂ ਦੇ ਪਾਸੇ ਮੈਂ ਬੇਅੰਤ ਵਸਤੂਆਂ ਪਰਮਾਤਮਾ ਲੈ ਕੇ ਹਾਂਜੀ ਪਿੱਛੇ ਪਾ ਲੈਂਦਾ, ਭੁਲਾ ਦਿੰਦਾ। ਆਖਦੇ ਮੈਨੂੰ ਤਾਂ ਰੱਬ ਨੇ ਦਿੱਤਾ ਕੋਈ ਇੱਕ ਵਸਤ ਕਰਨ ਦੀ ਗੁਰਗੁਰ ਹੈ, ਇੱਕ ਪੁੱਤਰ ਵਸਤੂ ਨਾਮ ਪ੍ਰਾਪਤ ਹੋਣ ਕਰਕੇ ਆਪਣਾ ਬਖੋਟ ਵਿਸ਼ਵਾਸ ਹੋਆ ਲੈਂਦੇ। ਏਕ ਵੀ ਨਾ ਦੇ ਦਸ ਵੀ ਹਰਲੇ ਤੋਂ ਕਹਾਂ ਕਰੀਏ, ਇੱਕ ਪੁੱਤ ਵੀ ਨਾ ਦੇਵੇ ਦਸ ਬੇਅੰਤ ਵਸਤੂ ਖੁੱਲ ਫਿਰ ਕੀ ਕਰੇਗਾ। ਤੋ ਮੂੜਾ ਕਹੋ ਕਹਾਂ ਕਰੇ, ਇਹ ਦੱਸੋ ਕਹਾਂ, ਇਹ ਜਿਹੜਾ ਮੂਰਖ ਬੰਦਾ ਇਹਦਾ ਰੱਬ ਨਾਲ ਕੀ ਜ਼ੋਰ ਚੱਲ ਸਕਦਾ, ਕੀ ਕਰ ਸਕਦਾ। ਦਸ ਵਸਤੂ ਦੇ ਪਾਸੇ ਦਾ ਇੱਕ ਵਸਤ ਕਰਨ ਬਖੋਟ ਹੋਆ, ਇਹ ਆਤਮਾ ਰੂਪੀ ਵਸਤੂ ਲੈ ਮੈਨੇ ਲੈਣ ਵਾਸਤੇ ਸੰਤਾਂ ਮਹਾਂਪੁਰਖਾਂ ਦੇ ਪਿੱਛੇ ਪਏ, ਸੰਤਾਂ ਦੀ ਚਰਨ ਜਾ ਕੇ ਪਵੇ, ਉਹਨਾਂ ਦੀ ਸੇਵਾ ਕਰੇ, ਫਿਰ ਇੱਕ ਆਤਮ ਵਸਤੂ ਦੀ ਪ੍ਰਾਪਤੀ ਵਾਸਤੇ ਆਪਣੇ ਮਨ ਵਿੱਚੋਂ ਬਖੋਟ ਵਿਸ਼ੇਸ਼ ਕਰਕੇ ਜਿਹੜਾ ਖੋਟਾਪਨ ਹੈ ਗੁਆ ਦੇ। ਅਤੇ ਸੰਤ ਮਹਾਂਪੁਰਖ ਆਪਣੇ ਉਪਦੇਸ਼ ਵਾਲੇ ਨੂੰ ਆਤਮ ਵਸਤੂ ਦੱਸਦੇ ਨੇ, ਦੱਸ ਦਿੰਦੇ ਆ, ਇੱਕ ਪੀ ਨਾ ਦੇ ਦਸ ਪੀ ਲੇ ਤੋਂ ਮੂੜਾ ਕਹੋ ਕਾਂ ਕਰੇ। ਇੱਕ ਕਹਿੰਦੇ ਜਮਾਂ ਦਾ ਡਰ ਨਹੀਂ, ਕਹਿੰਦੇ ਜਮਾਂ ਦਾ ਡਰ ਦੂਰ ਕਰ ਦਿੰਦੇ, ਸਗੋਂ ਕੀ ਹੁੰਦਾ ਆਤਮ ਵਸਤੂ ਦੀ ਸਿਕਸ਼ਾ ਨੂੰ ਦਸ ਮਹੀਨੇ ਦੱਸ ਕੇ ਪੀ ਡਰ ਨੂੰ ਵੀ ਹਿਰ ਲੇ, ਜਿਹੜਾ ਡਰ ਆ ਇਹਨੂੰ ਵੀ ਦੂਰ ਕਰ ਦਿੰਦੇ, ਨਾਸ ਕਰ ਦਿੰਦੇ। ਕਹੋ ਤਾਂ ਕਹੋ ਜੇ ਦੱਸੋ ਮੂੜਤਾ, ਮੂੜਤਾ ਕੀ ਕਰ ਸਕਦੀ, ਕੁਝ ਵੀ ਨਹੀਂ। ਜੇ ਸਾਗਰ ਨੂੰ ਨਾ ਨਹੀਂ ਕਰ ਰਿਹਾ ਤਾਂ ਤੂੰ ਪੀ ਜਾ ਸਕਦਾ ਨਮਸਕਾਰ। ਜੇ ਸਾਗਰ ਪਰਮਾਤਮਾ ਨਾਲ ਕੋਈ ਜ਼ੋਰ ਨਹੀਂ ਚੱਲਦਾ, ਉਸ ਪਰਮਾਤਮਾ ਨੂੰ ਮਾਰੇ ਕਹਿੰਦੇ ਸਦਾ ਨਮਸਕਾਰ ਕਰਿਆ ਕਰੋ। ਜਾ ਕੇ ਮਨ ਲਾਗਾ ਪਰਮ ਮੀਠਾ, ਸਰਬ ਸੂਤਾ ਮਨ ਬੂਠਾ, ਜਿਹਨਾਂ ਦੇ ਮਨ 'ਚ ਨਿਰੰਕਾਰ ਦਾ ਨਾਮ ਮਿੱਠਾ ਪਿਆਰਾ ਲੱਗਿਆ ਹੈ, ਔਰ ਜਿਹਨਾਂ ਦੇ ਮਨ 'ਚ ਪਰਮੇਸ਼ਵਰ ਦਾ ਭਾਣਾ ਮਿੱਠਾ ਲੱਗਿਆ, ਉੱਥੇ ਆ ਕੇ ਸਾਰੇ ਸੁੱਖ ਬੂਠਾ ਮੈਨੂੰ ਵੱਸ ਜਾਂਦੇ ਹਨ। ਜਿਸ ਜਨ ਆਪਣਾ ਹੁਕਮ ਮਨਾਇਆ, ਸਰਬ ਸੂਖ ਨਾਨਕ ਸਨ ਪਾਇਆ, ਜਿਨ੍ਹਾਂ ਤੋਂ ਪਰਮਾਤਮਾ ਨੇ ਆਪਣਾ ਹੁਕਮ ਮਨਾਇਆ, ਮਹਾਰਾਜ ਕਹਿੰਦੇ ਉਹਨਾਂ ਨੂੰ ਸਾਰੇ ਸੁੱਖ ਮੈਨੂੰ ਪਦਾਰਥ ਪ੍ਰਾਪਤ ਹੋ ਜਾਂਦੇ ਹਨ। ਅਗੰਤ ਸਾਹੂ ਆਪਣੀ ਦੇ ਰਾਸ ਖਾਤ ਗੀਤ ਵਰਤਾ ਜਾਂਦਾ ਉਲਾਸ, ਸਾਹੂ ਦਾ ਮਤਲਬ ਹੈ ਸ਼ਹਿਨਸ਼ਾਹ, ਕੌਣ ਨਿਰੰਕਾਰ ਪਰਮੇਸ਼ਰ ਆਪਣੇ ਵੱਲੋਂ ਇਹ ਜੀਵ ਰੂਪੀ ਜਿਹੜਾ ਨੌਕਰੀ ਨੂੰ ਅਣਗਿਣਤ ਬੇਅੰਤ ਪਦਾਰਥਾਂ ਦੀ ਰਾਸ ਪੂੰਜੀ ਪਾ ਕੇ ਦਿੰਦਾ, ਪਰ ਇਹ ਐਸਾ ਭੈੜਾ ਕਿ ਦਾਤ ਲੈ ਕੇ ਆਨੰਦ ਨਾਲ ਖਾਂਦਾ ਪੀਂਦਾ ਵੀ ਹੈ, ਉਲਾਸ ਮੈਨੇ ਖੁਸ਼ੀਆਂ ਨਾਲ ਸਾਰੀਆਂ ਚੀਜ਼ਾਂ ਨੂੰ ਵਰਤਦਾ ਵੀ ਹੈ, ਪਰ ਫਿਰ ਵੀ ਚੇਤੇ ਨਹੀਂ ਕਰਦਾ। ਆਪਣੀ ਅਮਾਨ ਕਛ ਬਹੁਤ ਸਾਹੋਲੇ, ਅਗਿਆਨੀ ਮਨਹੂਸ ਕਰੇ। ਕਹਿੰਦੇ ਜੇ ਸ਼ਾਹੂ ਕੌਣ ਹੈ, ਸ਼ਾਹੂਕਾਰ ਨਿਰੰਕਾਰ ਪਰਮੇਸ਼ਰ, ਕਿਸੇ ਵਕਤ ਆਪਣੀ ਅਮਾਨਤ ਵਿੱਚੋਂ ਹਾਂਜੀ ਬਹੁਤ ਲਈ ਕੁਝ ਵਸਤੂ ਮੋੜ ਲਵੇ, ਲੈ ਲਵੇ। ਅਤੇ ਜਿਹੜਾ ਅਗਿਆਨੀ ਹੈ, ਇਹ ਗੁਮਾਸ਼ਤਾ, ਇਹ ਜਿਹੜਾ ਜੀਵ ਮਨ 'ਚ ਬਹੁਤ ਰੋਸ ਗੁੱਸੇ ਕਰਦਾ, ਮੇਰੇ ਤੋਂ ਆਹ ਚੀਜ਼ ਰੱਬ ਨੇ ਕਿਉਂ ਲੈ ਲਈ, ਉੱਤੇ ਹੱਥ ਲਗਾ ਕੇ ਬਹਿ ਜਾਂਦਾ। ਹੁਣ ਦੇਖੋ ਪੁੱਤਰ ਦੀਆਂ, ਪਰਿਵਾਰ ਹੈ, ਇਸਤਰੀ ਹੈ, ਹੁਣ ਇਹ ਚੀਜ਼ਾਂ ਇੱਥੇ ਮਿਲੀਆਂ ਕਿ ਮਾਇਆ ਪਦਾਰਥ ਇੱਥੇ ਮਿਲੇ ਆ, ਅਤੇ ਜਿਹਨਾਂ 'ਚੋਂ ਜੇ ਪੁੱਤ ਚਲੇ ਜਾਏ ਜਿੰਦੇ ਨੂੰ ਵੀ ਰੋਈ ਜਾਂਦਾ, ਆਏ ਸਾਧਨਾ ਬਣਦੇ, ਮਰ ਜਾਏ ਫਿਰ ਵੀ ਰੋਂਦਾ, ਜੇ ਸ਼ਰਾਬੀ ਗੁਆਬੀ ਦੁਸ਼ਾਈ ਸਾਂਭਣੇ ਵੇਲੇ ਫਿਰ ਵੀ ਰੋਈ ਜਾਂਦਾ, ਤਾਂ ਜੇ ਲੰਗੜਾ ਲੂਲਾ ਪਿੰਗਲਾ ਹੋਵੇ ਫਿਰ ਨਹੀਂ ਰੋਂਦਾ, ਰੱਬ ਨੇ ਮੂਸਲ ਕੀ ਦੇ ਦਿੱਤਾ। ਅਤੇ ਇਸ ਵਾਸਤੇ ਉੱਤੇ ਯਕੀਨ ਨਹੀਂ ਕਰਦਾ, ਗੁੱਸਾ ਕਰਦਾ ਹੈ ਕਿ ਜੇ ਉਹ ਭਾਈ ਜਿੰਨੀਆਂ ਦਿੱਤੀਆਂ ਚੀਜ਼ਾਂ ਸਾਰੀਆਂ ਖੋਲੇ ਫਿਰ ਕੀ ਕਰੂਗਾ, ਕਈਆਂ ਨੂੰ ਇੱਕ ਵੀ ਨਹੀਂ ਮਿਲਿਆ ਉਹ ਵੀ ਸਬਰ ਕਰ ਦੇਈਏ, ਕਈਆਂ ਨੂੰ ਦੋ ਤਿੰਨ ਮਿਲ ਗਿਆ ਅਤੇ ਜੇ ਉਹ ਵੀ ਨਾ ਦਿੰਦਾ ਫਿਰ ਕੀ ਕਰਦਾ, ਜਾਂ ਮੁੰਡਿਆਂ ਦੀ ਜਾਂ ਕੁੜੀਆਂ ਦੇ ਦਿੰਦਾ ਫਿਰ ਕੀ ਕਰਦਾ। ਅਤੇ ਜੇ ਰੱਬ ਵਾਲੇ ਪਾਸੇ ਲੱਗਦਾ ਤਾਂ ਗੁੱਸੇ ਹੁੰਦਾ, ਲੱਗਣ ਨਹੀਂ ਤਾਂ ਖੁਸ਼ ਨਹੀਂ ਹੁੰਦਾ ਕਿ ਅਸੀਂ ਕਿੱਧਰ ਲੱਗੇ ਨਹੀਂ, ਤੁਸੀਂ ਮੈਨੂੰ ਕਰਕੇ ਜਨਮ ਸਵਾਰ ਲਾ। ਆਪਣੀ ਪ੍ਰਤੀਤ ਆਪ ਹੀ ਖੋ ਗਿਆ, ਬਹੁਤ ਉਸ ਦਾ ਵਿਸ਼ਵਾਸ ਨਾ ਹੋਵੇ। ਇਸ ਤਰ੍ਹਾਂ ਜਿਹੜਾ ਜੀਵ ਆਪਣੀ ਪ੍ਰਤੀਤ ਭਰੋਸੇ ਨੂੰ ਆਪੇ ਖੋ ਲੈਂਦਾ, ਗੁਆ ਲੈਂਦਾ, ਇਸ ਦਾ ਬਹੁਤ ਸੇ ਮੁੜ ਕੇ ਪਰਮੇਸ਼ੁਰ ਜੀਵ 'ਤੇ ਵਿਸ਼ਵਾਸ ਭਰੋਸਾ ਤਵਾਰ ਨਹੀਂ ਕਰਦਾ, ਇਹਦਾ ਆਪਣਾ ਵਿਸ਼ਵਾਸ ਗੁਆ ਲਿਆ। ਅਤੇ ਜਿਵੇਂ ਹੁਣ ਉਹ ਦੇਸੂ ਮਹਾਰਾਜ ਗੁਆਇਆ ਤਾਂ ਕਿ ਸੁਲਤਾਨ ਨੂੰ ਮੰਨਦਾ ਸੀ, ਮਹਾਰਾਜ ਕਹਿੰਦੇ ਤੂੰ ਹਿੰਦੂ ਹੋ ਕੇ ਕੀ ਕਰ ਰਿਹਾ, ਆਪਣਾ ਧਰਮ ਛੱਡੀ ਬੈਠ, ਇਹ ਮੰਨਿਆ ਲਾ ਕੇ ਕੁੰਡੀ ਜੀ ਵੀ ਫਿੱਟ ਸੀ, ਅਤੇ ਬਾਹਰੋਂ ਪੰਜ ਤੀਰ 'ਤੇ ਲੈ ਪੰਜ ਵੀਰ ਆ, ਜਿਹਦੇ ਘਰ ਗਿਆ ਉਹ ਪੱਕੀ ਸੁਲਤਾਨ ਦੀ ਚੇਲੀ ਸੀ, ਹੁਣ ਪੰਜੇ ਤੀਰ
ਕੋਟ ਕੇ ਦੇ ਛੱਪੜ ਸੁੱਟ ਦੇ। ਜਿਹਨੇ ਮਾਰਨ ਦੱਸਿਆ ਸੇਵਾਦਾਰ ਕਹਿੰਦਾ ਜੀ ਝੂਠ ਬੋਲਦੇ ਅਸ ਨਹੀਂ ਕੀਤਾ। ਫਿਰ ਉਹ ਸਮਝਾਉਣ ਗਿਆ ਪੁੱਛਿਆ ਅਤੇ ਘਰ ਵਾਲੇ ਅੰਦਰ ਵੜ ਕੇ ਪੰਡਾਲ ਲਾ ਲਿਆ। ਮਹਾਰਾਜ ਕਹਿੰਦੇ ਪੰਜ ਪੀਰ ਨਹੀਂ ਤੋੜਿਆ ਆਪਣੀ ਕੋਲਾਂ ਨਾਸ ਕਰ ਲਈ। ਬੁੜਾ ਪੁੱਤ ਗਿਆ ਪਹਿਲਾਂ ਤਾਂ ਬਿਲਕੁਲ ਮਰਿਆ ਫਿਰ ਗੈਂਡਾ ਮਰ ਗਿਆ ਹੁਣ ਬੰਸੇ ਹੀ ਖਤਮ ਹੋ ਗਈ। ਜਿਸ ਕੀ ਵਾਸਤੇ ਸਾਗਾ ਰੱਖ ਕਹਿੰਦੇ ਜਿਹੜੇ ਪਰਮਾਤਮਾ ਦੀ ਜੀਵ ਕੋਲ ਚੀਜ਼ ਕੋਈ ਵੀ ਹੈ ਉਹਨੂੰ ਖੁਸ਼ੀ ਖੁਸ਼ੀ ਪਰਮਾਤਮਾ ਦੇ ਰੱਖਦੇ ਤਾਂ ਮਹਾਰਾਜ ਤੇਰੀਆਂ ਦਾਤਾਂ ਹਾਂ ਪ੍ਰਭ ਦੀ ਆਗਿਆ ਮਾਨੇ ਮਤ ਪਰਮੇਸ਼ਰ ਦੀ ਆਗਿਆ ਨੂੰ ਸ਼ਰਧਾ ਧਾਰ ਕੇ ਸਿਰ ਮੱਥੇ ਦੇ ਮੰਨ ਲੈ। ਦਸਮ ਪਾਤਸ਼ਾਹ ਜਿਹੜੇ ਹੁਣ ਦਮਦਮਾ ਸਾਹਿਬ ਆਏ ਮਾਤਾ ਜੀ ਨੇ ਕਹਿਣ ਲੱਗੇ ਪੁੱਤਰ ਕਿੱਥੇ ਹੈ? ਪਾਤਸ਼ਾਹ ਕਹਿੰਦੇ ਨੇ ਪੁੱਤਰ ਨੂੰ ਕਿਸ ਚੀਜ਼ ਪਰ ਵਾਰ ਦੀ ਇਸ ਉੱਥੇ ਚਾਰ ਵਜੇ ਤੱਕ ਕਿਆ ਹੋਇਆ ਜੀਵਤ ਕਰੀ ਸੀਗਾ। ਕਹਿੰਦੇ ਆ ਸਾਰੇ ਸੰਗਤ ਤੇ ਕੁਰਬਾਨ ਕਰਦੇ ਤਾਂ ਅਮਾਨ ਸੀ ਹੁਣ ਮੰਗ ਲਈ ਅਸੀਂ ਦੇ ਦਿੱਤੀ ਮਾਲਕ ਨੂੰ। ਉਸ 'ਤੇ ਚੌਗਣ ਕਰਿਆ ਨਿਹਾਲ ਉਹ ਪਰਮੇਸ਼ਰ ਵੀ ਉਹਨੂੰ ਚੌਗਣਾ ਨਿਹਾਲ ਕਰ ਦਿੰਦਾ। ਨਾਨਕ ਸਾਹਿਬ ਸਦਾ ਦਿਆ ਉਹ ਸਾਹਿਬ ਸਦਾ ਦਿਆਲੂ ਹੈ ਕਿਰਪਾਲੂ ਹੈ। ਇਸ ਵਾਸਤੇ ਜਿਹੜਾ ਜਿਗਿਆਸੂ ਨੂੰ ਪਰਮਾਤਮਾ 'ਤੇ ਭਰੋਸਾ ਰੱਖਣਾ ਚਾਹੀਦਾ। ਇਹ ਸਾਧਨ ਰੂਪੀ ਜਿਹੜੀ ਵਸਤੂ ਜਿਹਨੂੰ ਪਰਮਾਤਮਾ ਦਿੰਦਾ ਉਹਨੂੰ ਪ੍ਰਾਪਤ ਹੁੰਦੀ ਹੈ ਉਹਦੇ ਅੱਗੇ ਰੱਖ ਦਿਓ। ਸਾਧਨਾ ਕਰਕੇ ਵੀ ਹੰਕਾਰ ਨਾ ਕਰੇ ਮੈਂ ਇੰਨੀ ਬਾਣੀ ਪੜ੍ਹਦਾ ਇੰਨਾ ਨਿਤਨੇਮ ਕਰਦਾ ਇੰਨੀ ਸੇਵਾ ਕਰਦਾ ਇਹਦਾ ਵੀ ਹੰਕਾਰ ਨਾ ਕਰੇ। ਪਰਮਾਤਮਾ ਦੀ ਆਗਿਆ ਨੂੰ ਸਿਰ ਮੱਥੇ ਮੰਨੀ ਇਹ ਉਹਨੂੰ ਚਾਰ ਗੁਣਾ ਵੱਧ ਨਿਹਾਲ ਕਰਨ ਦਾ ਅਮਰਥ ਕਾਮ ਮੋਖ ਇਹ ਵੀ ਦਿੰਦੇ। ਚੌਥੀ ਭੂਮਿਕਾ ਦਾ ਜਿਹੜਾ ਆਨੰਦ ਬ੍ਰਹਮ ਗਿਆਨ ਦਾ ਉਹ ਵੀ ਬਖਸ਼ ਦਿੰਦੇ ਆ। ਮਹਾਰਾਜ ਅਣਕ ਭਾਤ ਮਾਇਆ ਕੇ ਹੇਤ ਸਰਪੁਰ ਹੋਵਤ ਜਾਨ ਨੇ ਕਹਿੰਦੇ ਜਿਹੜੇ ਪਰਮੇਸ਼ਰ ਨੂੰ ਵਿਗੜ ਜਾਂਦਾ ਨਾ ਇਹ ਜਿਹੜਾ ਜੀਵ ਮਾਇਆ ਦੇ ਹੇਤ ਮੈਨੇ ਮਾਇਆ ਵਾਸਤੇ ਅਨੇਕ ਪ੍ਰਕਾਰ ਦੇ ਢੰਗ ਰੰਗ ਯਤਨ ਹੇਰਾ ਫੇਰੀਆਂ ਕਰਦਾ। ਪਰ ਕਹਿੰਦੇ ਇਹ ਗੱਲ ਸੱਚੀ ਜਾਣ ਲਓ ਜਿਹੜੇ ਯਤਨ ਹਨ ਸਰਪੁਰ ਅਵਸ਼ ਮੇਧ ਅਨੇਕ ਮੈਨੇ ਝੂਠੇ ਸਾਬਤ ਹੁੰਦੇ ਵੀ ਯਤਨ ਫਿਰ ਸਾਰੇ ਫੇਲ ਹੋ ਜਾਂਦੇ ਆ ਜੇ ਉਹ ਕਿਰਪਾ ਨਾ ਕਰੇ। ਜਿਵੇਂ ਕਮਾਈ ਸੋਹਣੀ ਰੋਜ਼ ਪੜ੍ਹਦੀ ਹੁੰਦੀ ਉਹਦਾ ਛੋਟਾ ਬੱਚਾ ਮਰ ਗਿਆ ਉਹ ਭਾਣੇ 'ਚ ਰਹਿੰਦੀ ਸੀ ਬੱਚੇ ਨੂੰ ਜੋ ਕੇ ਮਹਾਰਾਜ ਦਰਸ਼ਨ ਦੌੜੇ ਵਿਹੜੀ ਅੱਗੇ ਲੈ ਗਈ ਉੱਥੇ ਰੱਖ ਕੇ ਸੋਹਣੀ ਪਾਠ ਮਿਲੀ ਹੁੰਦੀ। ਮਹਾਰਾਜ ਲੋਕ ਭੰਜਨੀ ਡੇਰੀ ਦੇ ਨਾਲ ਖੜ੍ਹੇ ਅਤੇ ਜਵਾਨ ਲਾ ਕੇ ਸੰਗਤਾਂ ਨੂੰ ਸਿੱਖਿਆ ਦੇ ਰਹੇ ਸੀ ਜਿਹੜੇ ਭੋਗ ਪਿਆ ਭੋਗ ਵਾਲਾ ਕਹਿੰਦੇ ਮਾਈ ਕਿਉਂ ਰੋਈ ਜਾਂਦੇ ਉਹ ਬੱਚਿਆਂ ਲਟਾ ਕਹਿੰਦੀ ਜਿਸ ਕੀ ਬਸ ਸਾਹਿਬ ਦਾ ਰੱਖਿਆ ਸਭ ਕੀ ਆ ਕੇ ਮਨ ਮਾਤਾ ਉਸ 'ਤੇ ਚੌਗਨ ਕਰੇ ਨਿਹਾਲ ਨਾਨਕ ਸਾਰੇ ਸੁਰਾ ਨੇ ਪੂਰਾ ਭਰੋਸਾ ਦੇ ਮਹਾਰਾਜ ਕਹਿੰਦੇ ਅੱਛਾ ਹੁਣ ਭਾਣ ਹੱਥ ਮਿਠਾ ਕਰਕੇ ਮੰਨਿਆ ਅੱਗੇ ਵੀ ਮੰਨੀ ਜਾ ਇਹ ਤਾਂ ਹੁਣ ਚੱਲ ਗਿਆ ਇਹਦੀ ਇੰਨੀ ਸੀ ਜਾ ਤੇਰੇ ਚਾਰ ਪੁੱਤ ਹੋਣ ਕਹਿੰਦੇ ਮਹਾਰਾਜ ਵਰ ਦਿੱਤਾ ਚਾਰੇ ਹੀ ਹੋਏ ਭਾਣਾ ਮੰਨਣ ਬਖਸ਼ਾ ਹੁੰਦੀ ਬਿਰਸੀ ਛਾਇਆ ਸੁਰੰਗ ਲਾਵੈ ਉਹ ਵਿੰਸ ਹੈ ਜਿਨ ਸੇ ਉਹ ਮਨ ਪਛਤਾਵੈ। ਜਿਸ ਤਰ੍ਹਾਂ ਕੋਈ ਵਿਅਕਤੀ ਦਰਖਤੀ ਛਾਂ ਨਾਲ ਪ੍ਰੇਮ ਲਾ ਕੇ ਬਹਿ ਜਾਏ ਅਤੇ ਜਿਵੇਂ ਪਰਛਾਵਾਂ ਢਾਲਣਾ ਉਹ ਛਾਂ ਨਾਲ ਵੀ ਬਦਲੀ ਜਾਣਾ ਉਹ ਛਾਂ ਚੱਲ ਜਾਂਦੀ ਹੈ ਤੇਰੇ ਪਛਤਾਉਂਦਾ ਹੈ। ਇਸੇ ਤਰ੍ਹਾਂ ਇਹ ਬਿਰਸ਼ ਰੂਪੀ ਪਰਮਾਤਮਾ ਦੀ ਛਾਂ ਕੀ ਹੈ ਛਾਇਆ ਕੀ ਹੈ ਮਾਇਆ ਮਾਇਆ ਨਾਲ ਪ੍ਰੇਮ ਲਾਉਂਦਾ ਜਦੋਂ ਮਾਇਆ ਚੱਲ ਜਾਂਦੀ ਹੈ ਫਿਰ ਇਹ ਪਛਤਾਉਂਦਾ ਹੈ ਕਿਉਂਕਿ ਇਹ ਤਾਂ ਰਹਿਣ ਵਾਲੀ ਨਹੀਂ ਸਵੇਰ ਤੋਂ ਸ਼ਾਮ ਤੋਂ ਰੁਪਈਆ ਕਿੱਥੇ ਕਿੱਥੇ ਘੁੰਮਦਾ ਜੋਦੀ ਸਹਿ ਸੋ ਚਾਲਣ ਹਾਰ ਲਪਟ ਰਹੇ ਉਸ ਤੈਂ ਅੰਧ ਅੰਧਾਰ। ਮਹਾਰਾਜ ਕਹਿੰਦੇ ਜਿਹੜਾ ਵੀ ਨਜ਼ਰ ਆਉਣ ਵਾਲਾ ਜੋ ਕੁਝ ਵੀ ਨਜ਼ਰ ਆ ਰਿਹਾ ਸਭ ਚਲੇ ਜਾਣ ਵਾਲਾ। ਹੁਣ ਦੇਖੋ ਜਦੋਂ ਅਸੀਂ ਨਹੀਂ ਜੰਮੇ ਸੀ ਮਾਤਾ ਪਿਤਾ ਕਿੱਥੇ ਸੀ ਜਦੋਂ ਨਹੀਂ ਵਿਆਹੇ ਸੀ ਧਰਮ ਪਤਨੀ ਕਿੱਥੇ ਸੀ ਜਾਂ ਉਹਦਾ ਪਤੀ ਕਿੱਥੇ ਸੀ ਬੱਚੇ ਕਿੱਥੇ ਸੀ ਅਤੇ ਮਾਇਆ ਪਦਾਰਥ ਕਿੱਥੇ ਸੀ ਮਿੱਤਰ ਸੱਜਣ ਰਿਸ਼ਤੇਦਾਰ ਜਿਹਨੇ ਮਰ ਗਿਆ ਫਿਰ ਕਿੱਥੇ ਹੋਣਗੇ ਵਿਚਾਲੇ ਵਿਚਾਲੇ ਹੀ ਹੈ ਹਾਂਜੀ ਜਨਮ ਤੋਂ ਪਹਿਲਾਂ ਮਰਨ ਤੋਂ ਬਾਅਦ ਕੌਣ ਕਿਸੇ ਦਾ ਕੋਈ ਵੀ ਨਹੀਂ ਇੱਕ ਪਰਮਾਤਮਾ ਆ ਸਦਾ ਜਿਹੜਾ ਨਾਲ ਰਹਿਣ ਵਾਲਾ ਜਿਹੜਾ ਵੀ ਨਜ਼ਰ ਆ ਰਿਹਾ ਸਾਰਾ ਕੁਛ ਚਲਾਏ ਮਾਨਿਆ ਚਲੇ ਜਾਣ ਵਾਲਾ ਹੈ ਲਪਟ ਰਹੇ ਤਾਂ ਅੰਧ ਅੰਧਾਰ। ਕਹਿੰਦੇ ਜਿਹੜਾ ਜੀਵ ਅੰਧ ਅੰਧਾਰ ਅੰਨਿਆਂ ਤੋਂ ਵੀ ਅੰਨਾ ਹੋ ਕੇ ਇਹ ਜਿਹੜਾ ਜੀਵ ਹੈ ਸਾ ਮੂਰਖ ਹੈ ਉਹਨਾਂ ਨਾਲ ਲਪਟ ਰਿਹਾ ਉਹਨਾਂ ਨੂੰ ਮੁੜ ਮੁੜ ਚਿੰਬੜ ਰਿਹਾ ਜਿਹੜੀਆਂ ਚੀਜ਼ਾਂ ਨਹੀਂ ਰਹਿਣ ਵਾਲੀਆਂ ਉਹਨਾਂ ਨਾਲ ਚਿੰਬੜਦਾ ਜਿਹੜਾ ਗੁਰੂ ਨਾਲ ਕਰਮ ਦਿਸ਼ਾ ਰਹਿਣ ਵਾਲਾ ਉਹ ਇਹਨਾਂ ਪ੍ਰੇਮ ਨਹੀਂ ਕਰਦਾ। ਇਹ ਅੰਧ ਮੈਨੇ ਅੰਨਾ ਜੀ ਇਹ ਅਗਿਆਨ ਰੂਪੀ ਅੰਧਾਰ ਇਹ ਹਿਰਦੇ 'ਚ ਹਨੇਰਾ ਆ ਅਗਿਆਨਤਾ ਦਾ ਉਹਦੇ ਨਾਲ ਇਹ ਕਹਿੰਦੇ ਲਪਟ ਰਿਹਾ ਜੁੜ ਰਿਹਾ ਬਟਾਊ ਸਿਓ ਜੋ ਲਾਵੇ ਨੇਹੇ ਤਾਕੋ ਹੱਥ ਨਾ ਵੈ ਕੇ
ਜਿਹੜਾ ਕੋਈ ਬਟਾਊ ਜਿਵੇਂ ਰਾਹੀ ਆ, ਕੋਈ ਮੁਸਾਫਰ ਯਾਤਰੂ ਆ, ਜਿਹੜਾ ਉਹਦੇ ਨਾਲ ਪ੍ਰੇਮ ਲਾਉਂਦਾ, ਉਹਦੇ ਹੱਥ 'ਚ ਕੀ ਆਉਂਦਾ? ਕੁਝ ਵੀ ਨਹੀਂ ਆਉਂਦਾ, ਕਿਉਂਕਿ ਉਹਨੇ ਚਲੇ ਜਾਣਾ। ਜਿੰਨਾ ਚਿਰ ਬੇੜੀ 'ਚ ਇਕੱਠੇ ਆ, ਜਿਹੜੇ ਪਾਲਾ ਕਿਨਾਰਾ ਆ, ਕੋਈ ਇੱਕ ਦੂਜੇ ਨੂੰ ਬੁਲਾਉਂਦਾ, ਜਹਾਜ਼ 'ਚ ਆ, ਰੇਲ 'ਚ ਆ, ਬੱਸ 'ਚ ਆ, ਯਾਤਰੂ ਆਪੋ ਆਪਣੇ ਹੁੰਦੇ। ਇਸ ਤਰ੍ਹਾਂ ਸੰਸਾਰ ਦੇ ਉੱਤੇ ਆਪਾਂ ਯਾਤਰਾ ਕਰਨਾ ਹੈ। ਇਹ ਜਿੰਨੇ ਵੀ ਰਿਸ਼ਤੇਦਾਰ ਆ, ਮਿੱਤਰ ਸੱਜਣ ਆ, ਇਹ ਮੁਸਾਫਰਾਂ ਦੀ ਨਹੀਂ ਹੈ। ਜੇ ਇਹਨਾਂ ਨਾਲ ਪ੍ਰੇਮ ਪਾ ਕੇ ਬੈਠਾਂਗੇ, ਇਹਨਾਂ 'ਚੋਂ ਨਾਲ ਕੋਈ ਨਾ ਆਇਆ ਤਾਂ ਨਾ ਕਿਸੇ ਨੇ ਜਾਣਾ ਜੀ। ਇਹ ਝੂਠਾ ਪਿਆਰ ਹੈ, ਇਸ ਤਰ੍ਹਾਂ ਸਰਬੰਧੀ ਹੈਗੇ। ਜੇ ਇਹਨਾਂ ਨਾਲ ਪਿਆਰ ਪਾਓਗੇ, ਹੱਥ ਕੁਝ ਨਹੀਂ ਹੁੰਦਾ। ਹੁਣ ਉਹ ਮਾਸਟਰ ਹੁੰਦਾ ਸੀ, ਅਤੇ ਇਸ ਤਰ੍ਹਾਂ ਉਹ ਵਿਆਹ ਕਰਾਇਆ, ਅਤੇ ਫਿਰ ਉਹ ਘਰ ਵਾਲੀ ਮਰ ਗਈ, ਅਤੇ ਹੁਣ ਰੋਈ ਜਾਂਦਾ। ਹੁਣ ਗਾਹਾਂ ਵਿਆਹ ਕਰਾਇਆ, ਉਹ ਸੂਤ ਨਹੀਂ ਆਇਆ, ਉਹ ਤੇਲ ਪਾ ਕੇ ਅੱਗ ਲਾ ਲਈ, ਜਾਗ ਉਗ ਬੁਝਾਈ, ਹੁਣ ਇੱਥੇ ਆਊਗਾ, ਸਹੀ ਮੇਰਾ ਛੁਟਕਾਰਾ ਕਰਾਓ। ਇਸ ਤਰ੍ਹਾਂ ਹੀ ਹੈ ਕਿ ਸੁੱਖ ਕੇ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ ਨੌਵੇਂ ਪਾਤਸ਼ਾਹ ਦੇ ਸੁੱਖ ਵਾਸਤੇ ਕਿੰਨੇ ਪਟੋਟੇ ਕਰਦਾ। ਨਹੀਂ ਸੁੱਖ ਕਰਮਾਂ ਨਾਲ ਹੀ ਆ, ਉਹਦੀ ਕਿਰਪਾ ਨਾਲ ਆ, ਹੈਂ, ਅਤੇ ਸਗੋਂ ਦੁੱਖ ਭੋਗਦਾ। ਇਸ ਤਰ੍ਹਾਂ ਜਿੰਨੇ ਵੀ ਇਹ ਸਾਕ ਸੰਬੰਧੀ ਹੈ, ਇਹ ਸਾਰੇ ਮੁਸਾਫਰਾਂ ਦੀ ਨਹੀਂ ਆਈ ਹਾਂ। ਅਤੇ ਜਿਹੜਾ ਪੁਰਸ਼ ਇਹਨਾਂ ਨੇ ਲੇ ਮੈਨੇ ਪਾਤਸ਼ਾਹ ਕਹਿੰਦੇ ਪ੍ਰੇਮ ਲਾਉਂਦਾ ਨਾ, ਉਹਦੇ ਹੱਥ ਕੁਝ ਨਹੀਂ ਆਉਂਦਾ। ਹੈਂ, ਸ਼੍ਰੀ ਮਨ ਬਾਬਾ ਨਾਨਕ ਸਿੰਘ ਸੀ ਉਹਨਾਂ ਦਾ ਭਰਾ, ਉਹ ਘਰ ਵਾਲੀ ਮਰ ਗਈ ਅਤੇ ਮਹਾਂਪੁਰਸ਼ਾਂ ਕੋਲ ਆਇਆ। ਹੈਂ, ਬਾਬਾ ਨਾਨਕ ਸਿੰਘ ਜੀ ਉਹ ਜਾਣ ਜਾਣ ਸੀ, ਪਾਇਆ ਸੀ ਮੇਰਾ ਦੁਆ ਵਿਆਹ ਹੋਇਆ। ਸੰਤਾਂ ਨੇ ਸੇਵਾ ਨੂੰ ਉਹਨੂੰ ਪ੍ਰਸ਼ਾਦ ਦੇ ਕੇ ਤੋਰ ਦਿਓ, ਇੰਨੀ ਗੱਲ ਕਿ ਘੁੱਬੜ ਵਿੱਚ ਹੱਥ ਨਾ ਪਾਵੇ। ਘੁੱਬੜ ਚੱਗ ਹੁੰਦੀ ਨਾ, ਹੱਥ ਪਾਊਗਾ ਤਾਂ ਸੜ ਨਹੀਂ ਹੈ। ਅਤੇ ਹੁਣ ਰਾਮ ਨਾਲ ਭਜਨ ਕਰ, ਕਾਹਦੇ ਨਵੇਂ ਸਿਆਪੇ ਸਿਹੜ ਦਿੰਦੇ, ਨਵੇਂ ਚਰਖੇ ਸਿਹੜ ਦਾ ਸਕਦਾ। ਪਰ ਬੰਦੇ ਦਾ ਮਨ ਗੁਰਮੁਖੀ ਅਤੇ ਉੱਧਰ ਨੂੰ ਜਾਂਦਾ, ਬੰਦਗੀ ਵੱਲ ਨੂੰ ਨਹੀਂ ਆਉਂਦਾ ਹੈ। ਤਾਂ ਕੋ ਹੱਥ ਨਾ ਵੇ ਕਿਹੇ, ਕਹਿੰਦੇ ਉਹਦੇ ਹੱਥ ਵਿੱਚ ਕਿਹਾ ਮੈਨੂੰ ਕੁਛ ਵੀ ਨਹੀਂ ਆਉਂਦਾ ਹੈ। ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ। ਸੱਚੇ ਪਾਤਸ਼ਾਹ ਨੇ ਜਿਹੜੀ ਪਰਮੇਸ਼ਰ ਦੇ ਨਾਮ ਦੀ ਪ੍ਰੀਤੀ ਹੈ, ਸਿਰਫ ਇੱਕੋ ਇੱਕ ਇਹ ਸੁੱਖ ਦੇਣ ਵਾਲੀ ਹੈ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ, ਜਿਹਦੇ 'ਤੇ ਪਰਮਾਤਮਾ ਆਪ ਕਿਰਪਾ ਕਰਕੇ ਆਪਣੇ ਵੱਲ ਲਾ ਲਵੇ ਨਾ, ਉਹਦੀ ਪ੍ਰੀਤ ਉਹਦੇ ਨਾਲ ਲੱਗਦੀ ਹੈ। ਕਿਉਂਕਿ ਆਪਣਾ ਲਾਇਆ ਪਿਰਮ ਨਾ ਲੱਗੇ, ਜੇ ਲੋਚਿਆ ਸਭ ਕੋਈ ਇਹ ਪਿਰਮ ਪਿਆਲਾ ਖਸਮਖਾ ਜਿਹਾ ਭਾਵੈ ਤੇ, ਇਹ ਜੋਰ ਨਾ ਮਾਇਆ ਪਦਾਰਥਾਂ ਨਾਲ ਨਹੀਂ ਮਿਲਦਾ, ਇਹ ਤਾਂ ਗੁਰੂ ਦੀ ਕਿਰਪਾ ਨਾਲ ਉਹਦੇ ਚਰਨਾਂ ਦਾ ਪਿਆਰ ਮਿਲਦਾ, ਉਹਲੇ ਅਰਦਾਸ ਕਰਨੀ ਬਣਦੀ। ਮਿਥਿਆ ਤਨ ਧਨ ਕੁਟੰਬ ਸੁਭਾਇਆ, ਮਿਥਿਆ ਹੁਣ ਮਮਤਾ ਮਾਇਆ। ਕਹਿੰਦੇ ਗੁਰਮੁਖ ਤਨ ਸਰੀਰ ਧਨ, ਇਹ ਸਾਰਾ ਪਰਿਵਾਰ ਕੁਟੰਬ ਆ ਜਿਹਨੂੰ, ਇਹ ਸਾਰਾ ਝੂਠਾ ਹੀ ਹੈ, ਚਾਰ ਦਿਨ ਦਾ ਠਾਠਾ ਬਾਗਾ ਹੀ ਆ। ਕਹਿੰਦੇ ਫਿਰ ਜਿਹੜਾ ਹੰਕਾਰ ਕਰਕੇ ਇਹ ਮੇਰੀ ਦੇਹ ਹੈ, ਮਮਤਾ ਕਰਨੀ ਮੇਰੀ ਮਾਇਆ, ਇਹ ਵੀ ਮਿਥਿਆ ਵਿਅਰਥ ਹੀ ਹੈ, ਝੂਠੀ ਹੈ। ਮਿਥਿਆ ਰਾਜ ਹੋਣ ਧਨ ਮਾਲ, ਮਿਥਿਆ ਕੰਮ ਕਰੋਧ ਵਿਕਰਾਲ। ਇਹ ਜਿਹੜਾ ਰਾਜ ਹੈ, ਜਵਾਨੀ ਹੈ, ਧਨ ਹੈ, ਮਾਲ ਟਾਂਡਾ, ਊਠ ਘੋੜੇ, ਰਥ ਵਗੀਆਂ, ਇਹ ਵੀ ਸਾਰਾ ਮਿਥਿਆ ਹੀ ਹੈ। ਮਿਥਿਆ ਕੰਮ ਕਰੋਧ ਵਿਕਰਾਲ, ਇਹ ਸਾਰਾ ਕੁਛ ਵਿਕਰਾਲ ਮੈਨੇ ਭਿਅੰਕਰ, ਬੜਾ ਡਰਾਉਣਾ। ਇਹ ਜਿਹੜੇ ਕਾਮ ਕਰੋ ਲੋ ਮੋਹਕਾਰ, ਇਹ ਵੀ ਮਿਥਿਆ, ਰਹਿਣ ਵਾਲੇ ਨਹੀਂ ਹੈਗੇ। ਜਵਾਨੀ ਹੁੰਦੀ, ਜਿਹੜੇ ਬੁਢਾਪਾ ਆ ਜਾਂਦਾ, ਇਹ ਵੀ ਬੰਦੇ ਨੂੰ ਫਿਰ ਛੱਡ ਜਾਂਦੇ ਆ, ਇਹ ਵੀ ਜਵਾਨ ਦੇ ਨਾਲ ਤੁਰ ਕੇ ਹਮਲੇ ਕਰਦੇ। ਮਿਥਿਆ ਰਥ ਹਸਤੀ ਅਸਵਸਰਾ, ਮਿਥਿਆ ਰੰਗ ਸੰਗ ਮਾਇਆ ਪੇਖਾ ਹਸਤਾ। ਰਥ ਹਸਤੀ ਮੈਨੇ ਹਾਥੀ, ਅਸ਼ੁਭ ਮੈਨੇ ਘੋੜੇ, ਅਤੇ ਬਸਤਰਾ ਬਸਤਰ, ਇਹ ਵੀ ਮਿਥਿਆ, ਰਹਿਣ ਵਾਲੇ ਥੋੜ੍ਹੀ, ਇਹ ਚੀਜ਼ਾਂ ਵੀ ਆਉਂਦੀਆਂ ਜਾਂਦੀਆਂ। ਮਿਥਿਆ ਰੰਗ ਸੰਗ ਮਾਇਆ ਪੇਖਾ, ਜਿਹੜੀ ਮਾਇਆ ਨੂੰ ਦੇਖ ਕੇ ਮਾਇਆ ਦੇ ਰੰਗਾਂ ਨੂੰ ਦੇਖ ਕੇ ਹੱਸ ਰਿਹਾ, ਪ੍ਰੇਮ ਕਰ ਰਿਹਾ ਨਾ, ਇਹ ਵੀ ਮਿਥਿਆ ਝੂਠਾ ਹੀ ਹੈ। ਇੱਕ ਹੱਸਦਾ ਇਹਨੂੰ ਦੇਖ ਕੇ, ਹੱਸਦਾ ਨਹੀਂ ਤਾਂ ਖੁੱਲ੍ਹੀ ਮਾਇਆ ਹੁੰਦੀ, ਬੜਾ ਕਛਾਂ ਵਜਾਉਂਦਾ ਹੱਸਦਾ, ਪਰ ਹੈ ਝੂਠਾ ਹੀ। ਅਤੇ ਜਿਹਦੇ ਕੋਲੋਂ ਚਲੇ ਜਾਂਦੀ ਫਿਰ ਹੁੰਦਾ ਵੀ ਬਹੁਤ ਹੈ। ਮਿਥਿਆ ਧਰੋ ਮੋਹ ਅਭਿਮਾਨ, ਮਿਥਿਆ ਆਪ ਸੁਪਰ ਕਰਤ ਅਭਿਮਾਨ। ਧਰੋ ਮਹਿਣਾ ਜਿਹੜਾ ਚਾਰਜ ਕਰਨਾ, ਠੱਗੀਆਂ ਠੋਗੜੀਆਂ ਕਰਨੀਆਂ, ਪਰਿਵਾਰ ਨਾਲ ਮੋਹ ਕਰਨਾ ਆ, ਹਾਂਜੀ, ਔਰ ਜਾਤ ਦਾ ਹੰਕਾਰ ਕਰਨਾ, ਇਹ ਵੀ ਸਾਰਾ ਝੂਠ ਹੈ। ਕਹਿੰਦਾ ਜਿਹੜਾ ਆਪਣੇ 'ਤੇ ਗੁਮਾਨ ਹੰਕਾਰ ਕਰਨਾ, ਮਿਥਿਆ ਆਪ ਸੁਪਰ ਕਰਤ ਅਭਿਮਾਨ, ਇਹ ਵੀ ਮਿਥਿਆ ਝੂਠਾ ਹੈ। ਆਪਣੇ 'ਤੇ ਗੁਮਾਨ ਕਾਹਦਾ? ਅੱਜ ਦਾ ਸਿਰਾ ਸਰੀਰ ਤੰਦਰੁਸਤ ਆ, ਕੱਲ੍ਹ ਨੂੰ ਬਿਮਾਰ ਵੀ ਹੋ ਸਕਦਾ। ਕਈਆਂ ਨੂੰ ਬੜਾ ਅਹੰਕਾਰ ਹੁੰਦਾ, ਕਿਸੇ ਨੂੰ ਦਰੰਗ ਹੋ ਗਿਆ, ਕਿਸੇ ਨੂੰ ਗਠੀਆ ਹੋ ਗਿਆ, ਕਿਸੇ ਕੀ ਕਰੇਗਾ, ਕਿਸੇ ਨੂੰ ਬਲਵੈਰੀ ਹੋ ਗਈ, ਕਿਸੇ ਨੂੰ ਹੋਰ ਕੋਈ ਐਸੇ ਅਸਾਧ ਭੈੜੇ ਰੋਗ ਲੱਗ ਜਾਂਦੇ, ਹਾਂਜੀ, ਇਹ ਪਾਣੀ ਤੋਂ ਵੀ ਤਰਸਦੇ ਆ। ਪਰ ਹੰਕਾਰ ਹੁੰਦਾ ਕਈ ਨੇ, ਮਹਾਰਾਜ ਕਹਿੰਦੇ ਇਹ ਵੀ ਝੂਠਾ ਹੀ ਹੈ, ਇਹ ਵੀ ਤੰਦਰੁਸਤੀ ਦਾ ਵੀ ਹੰਕਾਰ ਨਾ ਕਰ, ਇਹ ਵੀ ਪਰਮਾਤਮਾ ਦੀ ਦਾਤ ਹੀ ਹੈ। ਆਸਰ ਭਗਤ ਸਾਧ ਕੀ ਸਰਨ, ਨਾਨਕ ਜਪ ਜੋ ਜੀ ਦਾ ਹਰ ਕੇ ਜਨ।
ਕਹਿੰਦੇ ਜੇ ਸੰਤਾਂ ਮਹਾਂਪੁਰਖਾਂ ਦੀ ਸ਼ਰਨ 'ਚ ਪੈ ਕੇ ਨਿਰੰਕਾਰ ਦੀ ਭਗਤੀ ਕਰ, ਇਹ ਸਾਡਾ ਇਸਤਤ ਟਿਕ ਕੇ ਰਹਿਣ ਵਾਲੀ ਹੈ। ਮਹਾਰਾਜ ਕਿਰਪਾ ਕਰਦੇ ਕਹਿੰਦੇ ਅਸੀਂ ਤਾਂ ਉਸ ਪਰਮਾਤਮਾ ਦੇ ਚਰਨਾਂ ਦਾ ਧਿਆਨ ਕਰਕੇ ਉਹਦਾ ਨਾਮ ਜਪ ਜਪ ਕੇ ਜੀਂਦੇ ਹਾਂ, ਕਿਉਂਕਿ ਨਾਮ ਹੀ ਸਾਡਾ ਜੀਵਨ ਹੈ, ਜਿਹਦੇ ਵਾਸਤੇ ਦੇਹ ਮਿਲੀ ਹੈ। ਮਿਥਿਆ ਸਰਵਣ ਪਰ ਨਿੰਦਾ ਸੁਣ ਹੈ, ਮਿਥਿਆ ਹਸ ਪਰ ਦਰਬ ਕੋ ਹੈ ਫਿਰ ਹੈ। ਕਹਿੰਦੇ ਸਰਵਣ ਨਾਮ ਦਾ ਕੰਨਾਂ, ਉਹ ਕੰਨ ਵੀ ਝੂਠੇ ਹੈ ਜਿਹੜੇ ਬਗਾਨੀ ਨਿੰਦਿਆ ਸੁਣਦੇ, ਉਹ ਹੱਥ ਵੀ ਨਿਸਫਲ ਹੈ, ਨਿਕੰਮੇ ਹੈ, ਜਿਹੜੇ ਪਰਾਈ ਮਾਇਆ ਪਰਾਏ ਤੁਹਾਨੂੰ ਹੀਰੇ ਮਿਨ ਚੁਰਾਉਂਦੇ ਚੋਰੀਆਂ ਕਰਦੇ। ਮਿਥਿਆ ਨੇਤਰ ਪੇਸ ਪਰ ਫਿਰਿਆ ਰੂਪਾਦ, ਮਿਥਿਆ ਰਸਨ ਭੋਜਨਾਂ ਨੂੰ ਸਵਾਦ। ਕਹਿੰਦੇ ਉਹ ਜਿਹੜੇ ਅੱਖਾਂ ਉਹ ਵੀ ਮਿਥਿਆ ਨਿਸਫਲ ਹੈ, ਔਰ ਜਿਹੜਾ ਕਹਿੰਦੇ ਫਿਰ ਪਰ ਫਿਰਿਆ ਪਰਾਏ ਇਸਤਰੀਆਂ ਦੇ ਸੁੰਦਰ ਰੂਪਾਂ ਆਦਿਕਾਂ ਨੂੰ ਦੇਖਣਾ, ਇਹ ਵੀ ਕਹਿੰਦੇ ਮਿਥਿਆ ਹੀ ਹੈ, ਝੂਠਾ ਹੀ ਹੈ। ਇਸ ਵਾਸਤੇ ਚਮੜੇ ਦਮੜੇ ਦੀ ਪ੍ਰੀਤੀ ਝੂਠੀ ਹੈ, ਉਹ ਜਿਹੜੀ ਰਸਨਾ ਆ ਜ਼ੁਬਾਨ ਉਹ ਵੀ ਨਿਸਫਲ ਹੈ। ਕਿਉਂ? ਨਾਮ ਤੋਂ ਦਿਨ ਅਨਮੇ ਨੇ ਜਿਹੜੇ ਹੋਰ ਭੋਜਨ ਜਿਹੜੇ ਆ ਰਸਕਾ ਸੁਣਾਂ ਦਾ ਸਵਾਦ ਲੈਂਦੀ, ਇਹ ਵੀ ਝੂਠੀ ਹੈ। ਹਾਂਜੀ, ਉਹ ਰਸਨਾ ਵੀ ਨਿਸਫਲ ਆ, ਝੂਠੀ ਹੈ। ਹਾਂਜੀ, ਜਿਹੜਾ ਕਿ ਪੇਟ ਨੂੰ ਭਰਨ ਵਾਸਤੇ ਰੋਟੀ ਆਦਿ ਭੋਜਨ ਤੋਂ ਬਿਨਾਂ ਸਵਾਦ, ਹੋਰ ਕਈ ਤਰ੍ਹਾਂ ਦੀਆਂ ਤਰਕਾਰੀਆਂ ਤਰਕੂਰੀਆਂ ਨਸ਼ੇ ਪੱਤੇ ਹਾਂਜੀ ਮਾਦਕ ਚੀਜ਼ਾਂ ਚਟਕੀਲੇ ਸਵਾਦਾਂ 'ਚ ਲੱਗੀ ਹੈ, ਉਹ ਵੀ ਨਿਸਫਲ ਹੀ ਹੈ। ਰਸਨਾ ਮਿਲੀ ਹੈ ਸਿਮਰਨ ਵਾਸਤੇ ਅਤੇ ਭੋਜਨ ਪਾਣੀ ਖਾਣਾ ਆ, ਅਤੇ ਜਿਹਦੇ ਨਾਲ ਤੰਦਰੁਸਤੀ ਜੀਵਨ ਰਹੇ, ਇਹ ਨਹੀਂ ਪਈ ਕਿ ਪਸ਼ੂਆਂ ਨੂੰ ਜੋ ਅੰਡ ਵੰਡ ਖਾਈ ਚਲੋ, ਪਰ ਪਸ਼ੂ ਵੀ ਕਹਿ ਲਓ ਦੂਜੀਆਂ ਨਹੀਂ ਖਾਂਦੇ, ਜਿਹੜੀ ਜਿਹੜੀ ਖੁਰਾਕ ਹੈ ਉੱਧਰ ਹੀ ਹੈ, ਪਰ ਬੰਦਾ ਜਿਹੜਾ ਦੇਖਦਾ ਨਹੀਂ ਪੱਖ ਪੱਖ ਜੋ ਉਹਦਾ ਖਾਈ ਜਾਂਦਾ, ਮਨਮੁੱਖ ਬੰਦਾ ਜਿਹੜਾ ਗੁਰਮੁਖਾਂ ਦਾ ਤਾਂ ਕੰਟਰੋਲ ਹੁੰਦਾ ਹੈ। ਮਿਥਿਆ ਚਰਨ ਪਰ ਵਿਕਾਰ ਕੋ ਧਾਵ ਹੈ, ਮਿਥਿਆ ਮਨ ਪਰ ਲੋਭ ਨਿਭਾਵ ਹੈ। ਉਹ ਪੈਰ ਵੀ ਨਿਕੰਮੇ ਹੈ, ਝੂਠੇ ਹੈ, ਜਿਹੜੇ ਪਰ ਵਿਕਾਰ ਕੋ ਹਾਂਜੀ ਪਰਾਇਆਂ ਦਾ ਬੁਰਾ ਕਰਨ ਵੱਲ ਧਾਵੇ ਮੇਰੇ ਦੌੜਦੇ, ਪਰ ਵਿਸ਼ੇਸ਼ ਕਰਕੇ ਜਿਹੜੇ ਵਿਕਾਰਾਂ ਵੱਲ ਦੌੜਦੇ, ਮਾੜੇ ਪਾਸੇ ਦੌੜਦੇ, ਉਹ ਮਨ ਵੀ ਕਹਿੰਦੇ ਮਿਥਿਆ ਝੂਠਾ ਹੀ ਆ, ਕਜੂਲ ਆ, ਨਿਸਫਲ ਹੈ। ਜਿਹੜਾ ਪਰਾਈ ਮਾਇਆ ਨੂੰ ਤੁਹਾਨੂੰ ਦੇਖ ਕੇ ਲੋਭ ਵਿੱਚ ਆ ਕੇ ਲੁਭਾਏ ਮਨ ਹੁੰਦਾ ਕਿ ਮੇਰੇ ਕੋਲ ਹੋਣਾ ਚਾਹੀਦਾ, ਇਹਦੇ ਕੋਲ ਕਿਉਂ? ਮਿਥਿਆ ਤਨ ਨਹੀਂ ਪਰ ਪੁਕਾਰਾਂ, ਮਿਥਿਆ ਬਾਸਲੇਤ ਵਿਕਾਰਾਂ, ਉਹ ਜਿਹੜਾ ਸਥਾਨ ਸਰੀਰ ਆ ਉਹ ਵੀ ਨਿਸਫਲ ਨਿਕੰਮਾ ਹੀ, ਕਿਉਂਕਿ ਕੋਈ ਪਰ ਪੁਕਾਰ ਨਹੀਂ ਕਰਦਾ, ਕੋਈ ਸੇਵਾ ਨਹੀਂ ਕਰਦਾ। ਕਹਿੰਦੇ ਉਹ ਨੱਕ ਉਹ ਵੀ ਮਿਥਿਆ ਝੂਠਾ ਹੀ ਹੈ, ਜਿਹੜਾ ਵਿਕਾਰ ਪੈਦਾ ਕਰਨ ਵਾਲੀ ਬਾਸ਼ਨਾ, ਬਾਸ਼ਨਾ ਖੁਸ਼ਬੂ ਲੈਂਦਾ, ਉਹ ਖੁਸ਼ਬੂਆਂ ਲੈਂਦਾ ਜਿਹੜੀਆਂ ਮਨ ਦੇ ਵਿੱਚ ਭੈੜੀਆਂ ਬਾਸ਼ਨਾ ਨੂੰ ਪੈਦਾ ਕਰਨ, ਵਿਕਾਰਾਂ ਨੂੰ ਪੈਦਾ ਕਰਨ। ਦਿਨ ਬੂਝੇ ਮਿਥਿਆ ਸਫਾਏ ਸਫਲ ਦੇ ਨਾਨਕ ਹਰ ਹਰ ਨਾਮ ਲੈ। ਸੱਚੇ ਪਾਤਸ਼ਾਹ ਕਹਿੰਦੇ ਪਰਮਾਤਮਾ ਜੇ ਸਮਝੇ ਤੋਂ ਬਿਨਾਂ, ਭਾਵ ਕਿ ਉਹਦੇ ਗਿਆਨ ਤੋਂ ਬਿਨਾਂ, ਕਿ ਜਿੰਨੇ ਵੀ ਅੰਗ ਇੰਦਰੀਏ ਆ ਸਾਰੇ ਮਿਥਿਆ ਮੈਨੇ, ਸਭ ਫਜੂਲ ਆ, ਨਿਸਫਲ ਆ, ਝੂਠੇ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਪਰਮਾਤਮਾ ਦਾ ਨਾਮ ਲੈਣ ਦੇ ਨਾਲ ਸਾਰੇ ਅੰਗ ਵੀ ਅਤੇ ਇਹ ਜਿਹੜੀ ਦੇਹ ਹੈਗੀ ਇਹ ਸਫਲ ਹੁੰਦੀ ਹੈ। ਨਹੀਂ ਤਾਂ ਮਹਾਰਾਜ ਗਏ ਸੀ ਨਾ ਅਤੇ ਉੱਥੇ ਬੰਦਾ ਮਰਿਆ ਅਤੇ ਬਘਿਆੜ ਭੁੱਖਾ, ਸਾਰੇ ਅੰਗ ਸੁੰਘੇ ਚਲੇ ਗਿਆ। ਮਰਦਾਨਾ ਹੀ ਕਹਿਣ ਲੱਗੇ ਮਹਾਰਾਜ ਕੀ ਗੱਲ? ਕਹਿੰਦੇ ਪੈਰਾਂ ਨਾਲ ਨੇਕ ਮਾਰਗ ਨਹੀਂ ਤੁਰਿਆ, ਹੱਥਾਂ ਨਾਲ ਸੇਵਾ ਨਹੀਂ ਕੀਤੀ, ਅੱਖਾਂ ਨਾਲ ਮਹਾਂਪੁਰਖਾਂ ਦੇ ਦਰਸ਼ਨ ਨਹੀਂ ਕੀਤੇ, ਕੰਨਾਂ ਨਾਲ ਬਾਣੀ ਨਹੀਂ ਸੁਣੀ, ਰਸਨਾ ਨਾਲ ਨਾਮ ਨਹੀਂ ਜਪਿਆ। ਉਹ ਬਘਿਆੜ ਕਹਿੰਦਾ ਬਘਿਆੜ ਤਾਂ ਅੱਗੇ ਬਣਿਆ ਆ ਕਿ ਪਾਪੀ ਨੂੰ ਖਾ ਲਿਆ ਅਤੇ ਗਾਂ ਹੋਰ ਪਤਾ ਨਹੀਂ ਕਿੱਡਾ ਕੁ ਪਾਪੀ ਹੋਣੀ। ਉਹ ਦੇਹ ਵੀ ਨਿਸਫਲ ਆ ਜਿਹੜੀ ਸੇਵਾ ਸਿਮਰਨ ਤੋਂ ਬਿਨਾਂ, ਬਿਰਤੀ ਸਾਗਤ ਕੀ ਆਰਜਾ ਸਾਚ ਬਿਨਾਂ ਕਹਿ ਹੋਵੇ ਤੂਚਾ। ਜਿਹੜੇ ਪਰਮਾਤਮਾ ਤੋਂ ਬੇਮੁੱਖ ਹੈ, ਸਾਖਤ ਮਨਮੁੱਖ ਲੋਕ ਆ, ਉਹਨਾਂ ਦੀ ਸਾਰੀ ਆਰਜਾ ਜਿਹੜੀ ਉਮਰ ਆ ਉਹ ਵੀ ਵਿਅਰਥ ਆ, ਨਿਕੰਮੀ ਹੈ, ਕਿਉਂਕਿ ਪਰਮਾਤਮਾ ਦੇ ਸੱਚੇ ਨਾਮ ਸਿਮਰਨ ਤੋਂ ਬਿਨਾਂ ਇਹ ਕਿਸ ਨਾਲ ਸੁੱਚਾ ਮੈਨੂੰ ਪਵਿੱਤਰ ਕਿਵੇਂ ਹੋਏਗਾ, ਨਹੀਂ ਹੋ ਸਕਦਾ। ਕਹਿੰਦੇ ਇੱਕ ਮਹਾਤਮਾ ਸੀ, ਉਹਨਾਂ ਦਾ ਇੱਕ ਪ੍ਰੇਮੀ ਸੀ, ਗ੍ਰਿਸ਼ਟੀ ਸਿੱਖ ਸੀਗਾ, ਉਹ ਸੇਵਾ ਕਰਦਾ ਸੀ। ਉਹਦਾ ਇਹ ਅਸੂਲ ਸੀ, ਮਹਾਂਪੁਰਖ ਜਿੱਥੇ ਰਹਿੰਦੇ ਉੱਥੇ ਜਾ ਕੇ ਝਾੜੂ ਫੇਰਨਾ ਪੋਚਾ ਕਰਨਾ। ਮਹਾਂਪੁਰਖ ਉਹਨੂੰ ਉਪਦੇਸ਼ ਦਿੰਦੇ ਕਿ ਨਿਤ ਨਿਵਿਤ ਕਰਮ ਜਿਹੜੇ ਆ ਕਰਨੇ ਚਾਹੀਦੇ। ਉਹ ਫਿਰ ਹਾਂਜੀ ਬਾਜ਼ਾਰ ਸਾਗਰ ਪੜ੍ਹਨ ਲੱਗ ਪਿਆ, ਪੜ੍ਹਦਿਆਂ ਪੜ੍ਹਦੇ ਮਨ ਸ਼ੰਕਾ ਹੋਈ, ਬੇਨਤੀ ਕੀਤੀ ਮਹਾਰਾਜ ਇਹ ਮਨੁੱਖ ਜ਼ਿਆਦਾ ਉਸ ਪਰਮਾਤਮਾ ਦਾ ਰੂਪ ਹੈ, ਫਿਰ ਇਹਨੂੰ ਨਿਤ ਨਿਵਿਤ ਕਰਨ ਦੀ ਕਿਹੜੀ ਲੋੜ ਹੈ? ਮਹਾਂਪੁਰਖ ਕਹਿੰਦੇ ਇਹਦਾ ਉੱਤਰ ਤੈਨੂੰ ਫਿਰ ਦੱਸਾਂਗੇ, ਚਲੇ ਗਏ।
ਘਰ ਜਾ ਕੇ ਆਪਣਾ ਕਾਰ ਵਿਹਾਰ ਕਰਦਾ ਰਿਹਾ। ਰਾਤ ਪੈ ਗਈ, ਸਵੇਰੇ ਉੱਠੇ, ਫਿਰ ਆਪਣਾ ਨਿੱਤ ਕਰਮ ਕੀਤਾ। ਵਿਹਲਾ ਹੋ ਕੇ ਮਹਾਂਪੁਰਸ਼ ਨੂੰ ਆਇਆ, ਆ ਕੇ ਉੱਥੇ ਝਾੜੂ ਝੂੜੂ ਕਰਨ ਲੱਗ ਪਿਆ। ਮਹਾਂਪੁਰਸ਼ਾਂ ਨੇ ਝਾੜੂ ਫਿਰ ਨਾਲ ਛੱਡ ਲਏ। ਉੱਥੇ ਚਾਰ ਪੰਜਾਂ ਕੋਲ ਦੇ ਇੱਕ ਮਹਾਂਪੁਰਖਾਂ ਦੀ ਮੰਡਲੀ ਆਈ ਹੈ, ਉੱਥੇ ਦਰਸ਼ਨ ਵਿਦਾ ਕਰੇਗੀ। ਉਹ ਸੇਵਕ ਨੂੰ ਲੈ ਕੇ ਚਲ ਗਏ, ਜੇ ਉਹ ਦਰਸ਼ਨ ਪਰਸ਼ਨ ਕਰਕੇ ਰਾਤ ਉੱਥੇ ਬਰਾਜੇ। ਅੰਮ੍ਰਿਤ ਵੇਲੇ ਉੱਥੇ ਸੰਤ ਨੂੰ ਇਸ਼ਨਾਨ ਕੀਤਾ, ਅਤੇ ਕੋਈ ਅਭਿਆਸ ਜੁੜ ਗਿਆ, ਕੋਈ ਤਪੱਸਿਆ, ਕੋਈ ਸਮਾਧੀ, ਕੋਈ ਸੇਵਾ ਚਲਾ ਗਈ। ਇਸ ਤਰ੍ਹਾਂ ਜਦੋਂ ਸਾਰੇ ਮਹਾਂਪੁਰਖ ਫਿਰਿਆ, ਦਿਖਾਲ ਕੇ ਮਹਾਂਪੁਰਖ ਆ ਗਿਆ, ਰਾਤੇ ਜੇ ਗੁਰੂ ਸਿੰਘ ਜਲ ਉਹਨੂੰ ਮਿਲ ਚਲੀਏ। ਜਦੋਂ ਹੈ ਉਹ ਪ੍ਰੇਮੀ ਦੇ ਘਰ ਹਟ ਗਏ ਥੋੜ੍ਹਾ ਜਿਹਾ, ਹਾਂਜੀ, ਸੇਵਕ ਨਾਲ ਉਹਨੂੰ ਫਿਰ ਕੁਦਰਤੀ ਬੁਖਾਰ ਚੜ ਗਿਆ ਦੋ ਦਿਨ, ਅਤੇ ਸਰੀਰ ਵੀ ਬੜਾ ਲਿਸਾ ਹੋ ਗਿਆ। ਹੁਣ ਬੁਖਾਰ ਵਿੱਚ ਖਾਣ ਪੀਣ ਨੂੰ ਕੋਈ ਚੇਤੇ ਨਹੀਂ ਕਰਦਾ ਹੁੰਦਾ, ਇਸ ਵਾਸਤੇ ਉੱਥੇ ਦੋ ਕੁ ਦਿਨ ਰਹੇ। ਜਿਹੜੇ ਬੁਖਾਰ ਲੈ ਗਿਆ, ਕਹਿੰਦੇ ਚੱਲ ਪਏ ਚਲੀ, ਘਰ ਆ ਗਿਆ, ਕੁਟੀਆ ਜਾ ਗਿਆ। ਜਦੋਂ ਦੂਜੇ ਦਿਨ ਆਇਆ, ਕੁਟੀਆ ਦੇ ਹਾਲਤ ਦੇਖੀ, ਕੂੜਾ ਕਚਰਾ ਘਾਹ ਪੱਤਾ ਬਹੁਤ ਇੱਧਰ ਉੱਧਰ ਫਿਲ ਰਿਹਾ, ਸਾਰਾ ਗੰਦ ਪਿਆ, ਰਹਿਣ ਨੂੰ ਕੋਈ ਜਗ੍ਹਾ ਨਹੀਂ। ਜਿਹੜੇ ਚਾਰ ਸਵੇਰੇ ਦੇਖਿਆ ਕੋਈ ਸਫਾਈ ਨਹੀਂ। ਭਗਤ ਕੀ ਕਹਿੰਦਾ ਕਿ ਮਹਾਰਾਜ ਮੈਂ ਪਹਿਲਾਂ ਸਫਾਈ ਕਰ ਲੂੰਗਾ, ਲੈਣ ਨੂੰ ਕੋਈ ਥਾਂ ਨਹੀਂ, ਝਾੜੂ ਲੈ ਲਿਆ। ਮਹਾਂਪੁਰਖ ਕਹਿੰਦੇ ਤੂੰ ਝਾੜੂ ਕਿਉਂ ਸਹਿਣ ਲੱਗਾ, ਬਹਿ ਜਾ ਆਰਾਮ ਨਾਲ। ਕਹਿੰਦਾ ਮਹਾਰਾਜ ਬੈਠੀਏ ਕਿੱਥੇ, ਸਾਰੇ ਤਾਂ ਗੰਦ ਪਿੱਲੇ ਫਿਰ ਰਿਹਾ, ਪਹਿਲਾਂ ਜਗ੍ਹਾ ਕਿਵੇਂ ਸਾਫ਼ ਹੁੰਦੀ। ਹੁਣ ਚਾਰ ਪੰਜ ਦਿਨ ਝਾੜੂ ਨਹੀਂ ਫੇਰਿਆ, ਪੱਤੇ ਹੋ ਗਏ, ਕੂੜਾ ਕਚਰਾ ਕਿੰਨਾ ਚੱਲ ਰਿਹਾ, ਕਿੱਥੇ ਹੁਣ ਬਹਿਣ ਨੂੰ ਮਨ ਹੀ ਨਹੀਂ ਕਰਦਾ। ਆਪ ਕਿਉਂ ਰੋਕ ਰਹੇ, ਮੈਨੂੰ ਸਫਾਈ ਕਰ ਲੈਂਦੇ ਝਾੜੂ ਫੇਰਨ। ਮਹਾਂਪੁਰਸ਼ ਕਹਿਣ ਲੱਗੇ ਪਹਿਲਾਂ ਤੂੰ ਆਪਣੇ ਸਰੀਰ ਦੀ ਸੁਣਾ। ਕਹਿੰਦਾ ਬੁਖਾਰ ਤਾਂ ਹੈ ਨਹੀਂ, ਪਰ ਕਮਜ਼ੋਰੀ ਬੜੀ। ਚਾਰ ਦਿਨ ਇਸ਼ਨਾਨ ਨਹੀਂ ਕੀਤਾ ਹੁਣ ਤਾਂ, ਕਹਿੰਦਾ ਮਹਾਰਾਜ ਸਰੀਰ 'ਚੋਂ ਵੀ ਬੜੀ ਗੰਦੀ ਬਾਸ਼ਨਾ ਬੋ ਆਉਂਦੀ ਹੈ। ਮਹਾਂਪੁਰਸ਼ ਕਹਿਣ ਲੱਗੇ ਬੋ ਕਿਉਂ ਆਉਂਦੀ, ਫਿਰ ਕੀ ਹੋ ਗਿਆ, ਤੂੰ ਤਾਂ ਬ੍ਰਾਹਮਣ ਆ, ਹੈਂ, ਤੈਨੂੰ ਇਸ਼ਨਾਨ ਦੀ ਕੀ ਲੋੜ ਹੈ। ਕਹਿਣ ਲੱਗਾ ਮਹਾਰਾਜ ਘਰ ਵਾਰ ਦੀ ਸਫਾਈ ਨਾ ਕਰੀਏ, ਸਰੀਰ ਨਹਾਈਏ ਧੋਈਏ ਨਾ, ਸਫਾਈ ਨਾ ਕਰੀਏ, ਫਿਰ ਕਿਵੇਂ ਹੋਏਗਾ, ਪਵਿੱਤਰਤਾ ਹੋਵੇ ਨਾ, ਹਾਂਜੀ, ਆਤਮਾ ਪਦ ਵਿੱਚ ਮਨ ਕਿਵੇਂ ਟੇਕਿਆ। ਮਹਾਂਪੁਰਖ ਕਹਿੰਦੇ ਤੈਨੂੰ ਇਹ ਦ੍ਰਿਸ਼ਟਾਂਤ ਨਾਲ ਸਮਝਾਇਆ, ਤੂੰ ਕਹਿੰਦਾ ਸੀ ਕਿ ਜਿਹੜੇ ਬ੍ਰਹਮੇ ਹੀ ਆ ਸਾਰੇ, ਅਤੇ ਝਾੜੂ ਬਾਰੂ ਸੇਵਾ ਸੰਬੰਧੀ ਕੀ ਲੋੜ ਆ ਨਿੱਤ ਨਿਮਿਤ ਕਰਮ ਕਰਨ ਦੀ, ਹੁਣ ਦੱਸ ਲੋੜ ਹੈਗੀ ਕਿ ਨਹੀਂ। ਇਸ ਤਰ੍ਹਾਂ ਤੂੰ ਚਾਰ ਪੰਜ ਝਾੜੂ ਨੇ ਤਾਂ ਸਾਰੀ ਜਗ੍ਹਾ ਜਿਹੜੀ ਆ ਗੰਦ ਨਾਲ ਖਿਲੜ ਗਈ ਹੈ, ਗੰਦ ਪਿਆ ਹੈ ਸਾਰੀ ਜਗ੍ਹਾ। ਇਸ਼ਨਾਨ ਤੋਂ ਬਿਨਾਂ ਤੇਰਾ ਸਰੀਰ ਉੱਚੋਂ ਵੀ ਮੁਸ਼ਕ ਆਉਣ ਲੱਗ ਪਿਆ। ਇਸੇ ਤਰ੍ਹਾਂ ਤੇਰੇ ਪ੍ਰਸ਼ਨ ਦਾ ਉੱਤਰ ਨਿੱਤ ਕਰਮ ਕੀਤੇ ਬਿਨਾਂ ਜਿਹੜਾ ਅੰਤਿਸ਼ ਕਰਨਾ ਮਨ ਇਹ ਵੀ ਸ਼ੁੱਧ ਨਹੀਂ ਹੁੰਦਾ। ਨਿੱਤ ਦੇ ਨਿਮਿਤ ਕਰਮ ਹਮੇਸ਼ਾ ਕਰਨੇ ਚਾਹੀਦੇ ਆ, ਰੋਜ਼ ਕਥਾ ਵਾਰਤਾ ਵੀ ਸੁਣਨੀ ਆ, ਨਾਮ ਵੀ ਜਪਣਾ ਆ, ਇਹਦੇ ਬਿਨਾਂ ਮਨ ਕਿਵੇਂ ਸ਼ੁੱਧ ਹੋਏਗਾ। ਹਾਂਜੀ, ਮਨ ਦੀ ਸ਼ੁੱਧੀ ਵਾਸਤੇ ਨਿਤਨੇਮ ਵੀ ਰੋਜ਼ ਕਰਨਾ, ਨਿਮਿਤ ਕਰਮ ਵੀ ਕਰਨੇ ਆ। ਇਸ ਤਰ੍ਹਾਂ ਕੋਈ ਗੁਰਪੁਰਬ ਆ, ਮਹਾਂਪੁਰਖਾਂ ਦੀਆਂ ਬਰਸੀਆਂ ਚੀਜ਼ਾਂ ਦਾ, ਉਹਨਾਂ ਦੀ ਯਾਦ ਵੀ ਕਰਨਾ ਹੈ। ਇਸੇ ਤਰ੍ਹਾਂ ਨਿੱਤ ਕਰਮ ਜਿਹੜੇ ਆ, ਰੋਜ਼ ਇਸ਼ਨਾਨ ਕਰਨਾ, ਬਾਣੀ ਪਾਣੀ, ਨਾਮ ਜਪਣਾ, ਨਿੱਤ ਕਰਮ ਕਰਨਾ, ਇਹ ਵੀ ਜ਼ਰੂਰੀ ਆ। ਜਿਵੇਂ ਸਰੀਰ ਨੂੰ ਕਾਇਮ ਰੱਖਣ ਵਾਸਤੇ ਭੋਜਨ ਪਾਣੀ ਦੀ ਲੋੜ ਆ, ਇਸੇ ਤਰ੍ਹਾਂ ਨਾਮ ਬਾਣੀ ਸਿਮਰਨ ਦੀ ਵੀ ਰੋਜ਼ਾਨਾ ਲੋੜ ਹੈ। ਅਤੇ ਗੱਲਾਂ ਨਾਲ ਬ੍ਰਹਮ ਗਿਆਨ ਥੋੜ੍ਹੀ ਹੋ ਜਾਣ। ਬਿਰਥਾ ਨਾਮ ਬਿਨਾਂ ਤਨ ਅੰਧ, ਮੁਖਾਵਤ ਆ ਕੇ ਦੁਰਗੰਧ। ਸਾਰੇ ਇੱਕ ਵਾਰੀ ਕਹਿੰਦੇ ਅਸੀਂ ਤਾਂ ਹੁਣ ਜਿੱਥੇ ਪਹੁੰਚਣਾ ਪਹੁੰਚ ਗਏ ਹਾਂ। ਕਹਿੰਦੇ ਆ ਨਿੱਤ ਨਿਮਿਤ ਕਰਮ ਤਾਂ ਕਰਦੇ ਹਾਂ, ਤੁਹਾਡੀ ਮਜ਼ਲ ਹੈ ਨਹੀਂ, ਅਤੇ ਜੇ ਤੁਸੀਂ ਸਾਡੀ ਰੀਸ ਕਰਕੇ ਛੱਡ ਬੈਠੇ ਤੁਹਾਡੇ ਪੱਲੇ ਰਹਿਣਾ ਕੁਛ, ਤਾਂ ਕਰਦੇ ਹਾਂ ਵੀ ਸਾਨੂੰ ਦੇ ਕੇ ਤੁਸੀਂ ਵੀ ਲੱਗੇ ਰਹੋ। ਜਿਹੜੇ ਮਰਜ਼ਾਦਾ ਪੁਰਸ਼ੋਤਮ ਮਹਾਂਪੁਰਖ ਬਿਨ ਸਿਮਰਨ, ਹਾਂਜੀ, ਨਾਮ ਬਿਰਥਾ ਨਾਮ ਬਿਨਾਂ ਤਨੰਦ, ਕਹਿੰਦੇ ਜਿਹੜਾ ਜੀਵ ਦਾ ਸਰੀਰ ਆ, ਪਰਮਾਤਮਾ ਨਾਮ ਆ, ਸੇਵਾ ਆ, ਸਿਮਰਨ ਆ, ਪਰਮੇਸ਼ੁਰ ਦੀ ਭਗਤੀ ਤੋਂ ਬਿਨਾਂ ਹੋਰ ਕੰਮਾਂ ਵਿੱਚ ਭਾਵੇਂ ਕਿੰਨਾ ਲੱਗਾ ਰਹੇ ਵਿਅਰਥ ਆ, ਨਿਕੰਮਾ ਹੀ ਆ। ਕਹਿੰਦੇ ਉਹਦੇ ਮੂੰਹ ਦੇ ਵਿੱਚੋਂ ਭੈੜੇ ਬਚਨਾਂ ਰੂਪੀ, ਨਿੰਦਿਆ ਰੂਪੀ ਦੁਰਗੰਧ ਬਦਬੋ ਆਉਂਦੀ ਹੈ। ਜਿਹੜੇ ਮਨ ਨੂੰ ਅਕਾਰ ਵੇਲੇ ਅੰਦਰ ਉਹ ਕਢਿਆਣੇ ਕੱਢਣਗੇ, ਇੱਕ ਦੂਜੀ ਨਿੰਦਿਆ ਕਰਨਗੇ, ਚੁਗਲੀਆਂ ਕਰਨਗੇ। ਮੁਖਾਵਤ ਆ ਕੇ ਦੁਰਗੰਧ, ਉਹਨਾਂ ਮੂੰਹ 'ਚੋਂ ਹਰ ਵੇਲੇ ਦੁਰਗੰਧ ਹੀ ਆਉਂਦੀ ਹੈ, ਕੋਈ ਚੰਗੀ ਗੱਲ ਬੋਲਣੀ ਨਹੀਂ। ਬਿਨ ਸਿਮਰਨ ਦਿਨ ਰਾਤ ਬ੍ਰਿਹਤਾ ਵਿਆਹ ਇਹ ਮੇਘ ਬਿਨਾਂ ਜੋ ਕੀਤੀ ਜਾਏ, ਪਰਮਾਤਮਾ ਦੇ ਭਜਨ ਤੋਂ ਬਿਨਾਂ ਦਿਨ ਰਾਤ ਬ੍ਰਿਹਤਾ ਵਿਆਹ, ਉਹਨਾਂ ਦਾ ਦਿਨ ਰਾਤ ਵਿਅਰਥ ਕੀਤੀ ਜਾਂਦੀ, ਕੋਈ ਸੇਵਾ ਨਹੀਂ ਕਰਨੀ, ਕੋਈ ਸਿਮਰਨ ਨਹੀਂ ਕਰਨਾ। ਜਿਵੇਂ ਬੱਦਲਾਂ ਤੋਂ ਮੀਂਹ ਵਰੇ ਤੋਂ ਬਿਨਾਂ ਖੇਤੀ ਜਿਹੜੀ ਨਿਸਫਲ ਚਲੀ ਜਾਂਦੀ, ਮੇਘ ਬਿਨਾਂ ਜੋ ਕੀਤੀ ਜਾਏ, ਮੇਘ ਮੈਨੇ ਬੱਦਲਾਂ ਬਿਨਾਂ ਮੀਂਹ ਵਰੇ ਤੋਂ ਬਿਨਾਂ ਖੇਤੀ ਨਿਸਫਲ ਚਲੀ ਜਾਂਦੀ,
ਗੋਬਿੰਦ ਭਜਨ ਬਿਨ ਪ੍ਰਿਥੇ ਸਭ ਕਾਮ ਜਿਉ ਕਿਰਪਨ ਕੇ ਨਾਰਤ ਦਮ। ਗੋਬਿੰਦ ਮਾਲਕ ਦੇ ਭਜਨ ਸਿਮਰਨ ਤੋਂ ਬਿਨਾਂ ਇਹ ਜੀਵ ਜਿੰਨੇ ਮਰਜ਼ੀ ਕਰਮ ਕਰ ਲਿਆ ਉਹ ਸਾਰੇ ਨਿਸਫਲ ਆ। ਇਸ ਤਰ੍ਹਾਂ ਜਿਵੇਂ ਕਿਰਪਨ ਜਿਹੜਾ ਸੂਮ ਆ, ਜਿਹੜੇ ਦਾਮ ਦਮੜੇ ਆ, ਜਦ ਉਹਨੂੰ ਵਰਤੋਂ ਹੀ ਨਹੀਂ ਕਰਨੀ, ਵਰਤੋਂ 'ਚ ਲਿਆਉਣਾ ਹੀ ਨਹੀਂ, ਉਹ ਵੀ ਨਿਸਫਲ ਚੱਲ ਜਾਂਦੇ। ਕੀ ਕੰਮ ਹੈ ਜੋੜ ਜੋੜ ਕੇ ਰੱਖੀ ਗਿਆ, ਕੋਈ ਪਰਉਪਕਾਰ ਦਾ ਕੋਈ ਸੇਵਾ ਦਾ ਕੰਮ ਹੀ ਨਹੀਂ ਕੀਤਾ। ਧੰਨ ਧੰਨ ਤੇਜ ਜਨ ਜੇ ਘੱਟ ਬਸੋ ਔਰ ਨਾ ਹੋ ਨਾਨਕ ਤਾਂ ਕੇ ਬਲ ਬਲ ਜਾਓ। ਕਹਿੰਦੇ ਉਹ ਪੁਰਖ ਮਨ ਬਾਣੀ ਸਰੀਰ ਕਰਕੇ ਧੰਨਤਾ ਯੋਗ ਹਨ, ਜਿਹਨਾਂ ਦੇ ਘੱਟ ਹਿਰਦੇ 'ਚ ਪਰਮਾਤਮਾ ਦਾ ਨਾਮ ਵਸ ਗਿਆ। ਪਾਤਸ਼ਾਹ ਕਹਿੰਦੇ ਅਸੀਂ ਉਹਨਾਂ ਤੋਂ ਬਲਿਹਾਰ ਕਰਵਾਉਣ ਜਾਂਦੇ ਹਾਂ। ਰਹਿਤ ਵਰਗਾ ਸ਼ਬਰ ਕਮਾਵਤ ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਕਹਿੰਦੇ ਜਿਹੜੇ ਜੀਵ ਇਹਨਾਂ ਦੀ ਰਹਿਤ ਰਹਿਣੀ ਹੋ ਰਿਹਾ, ਕਰਮ ਹੋਰ ਤਰ੍ਹਾਂ ਦੇ ਕਰਦੇ ਆ, ਮਨ ਵਿੱਚ ਤਾਂ ਪਰਮਾਤਮਾ ਦੀ ਪ੍ਰੀਤੀ ਨਹੀਂ, ਮੂੰਹ ਦੇ ਨਾਲ ਪ੍ਰੀਤੀ ਦੀਆਂ ਗੰਢਾਂ ਲਾਉਂਦਾ, ਉੱਤੋਂ ਗੱਲਾਂ ਬਾਤਾਂ ਨਾਲ ਬਹੁਤ ਪ੍ਰੇਮ ਕਰਦਾ, ਅੰਦਰ ਹਿਰਦੇ ਵਿੱਚ ਹੈ ਨਹੀਂ, ਹਿਰਦਾ ਕਪਟ ਨਾਲ ਭਰਿਆ। ਜਾਨਣ ਹਰ ਪ੍ਰਭੂ ਪ੍ਰਵੀਨ, ਬਾਹਰ ਦੇਖਣ ਕਾਹੂ ਭੀਨ। ਕਹਿੰਦੇ ਉਹ ਪਰਮਾਤਮਾ ਸਾਰਿਆਂ ਦੇ ਮਨਾਂ ਦੀਆਂ ਗੱਲਾਂ ਜਾਣਨ ਵਾਲਾ, ਪ੍ਰਵੀਨ ਮੈਨੂੰ ਬਹੁਤ ਵੱਡਾ ਸਿਆਣਾ ਹੈ। ਉਹ ਬਾਹਰ ਦੇ ਜਿਹੜੇ ਭੇਖ ਆ ਪਖੰਡ ਦੇ, ਇਹਨਾਂ ਨੂੰ ਦੇਖ ਕੇ ਭੀਨ ਮੈਨੇ ਭੇਜਦਾ ਨਹੀਂ, ਖੁਸ਼ ਨਹੀਂ ਹੁੰਦਾ, ਭੀਨ ਮੈਨੇ ਭੇਜਦਾ ਨਹੀਂ, ਖੁਸ਼ ਨਹੀਂ ਹੁੰਦਾ। ਅਵਰ ਉਪਦੇਸ਼ ਹੈ ਆਪ ਨਾ ਕਰਾਇ, ਆਵਤ ਜਾਵਤ ਜਨਮ ਮਰੇ। ਹੋਰ ਉਹਨਾਂ ਨੂੰ ਬੜੇ ਉਪਦੇਸ਼ ਹੁੰਦਾ, ਆਪ ਨਹੀਂ ਕਰਮ, ਲੋਕਾਂ ਨੂੰ ਕਹਿੰਦਾ ਨਾਮ ਜਪੋ ਸੇਵਾ ਕਰੋ, ਆਪ ਆਪਣਾ ਜੂਠਾ ਭਾਂਡਾ ਮੰਨ ਨੂੰ ਤਿਆਰ। ਅੱਜ ਕੱਲ੍ਹ ਜਿੰਨੇ ਪ੍ਰਚਾਰ ਕਿਹਨਾਂ ਦੀ ਇਹੀ ਹਾਲਤ ਹੈ, ਕੜਛੇ ਆ ਕੜਛੇ, ਜਿਵੇਂ ਕੜਛੀਆਂ ਦੂਜਿਆਂ ਨੂੰ ਵਰਤਾਈ ਜਾਂਦੀਆਂ ਨੇ, ਅਤੇ ਸਵਾਦ ਨੂੰ ਜਾਣਦੀਆਂ ਨੇ ਕਿ ਮਿੱਠਾ ਆ ਖੱਟਾ ਆ ਲੂਣ ਵਾਲਾ। ਇਸ ਤਰ੍ਹਾਂ ਜਿੰਨੇ ਸਿਮਰਨ ਤੋਂ ਬਿਨਾਂ ਜਿਹੜੇ ਪ੍ਰਚਾਰਕ ਉਹ ਕੜਛੀਆਂ ਦੀ ਨਹੀਂ ਆਈ, ਕੜਛੀਆਂ ਫਰੰਦ ਸਵਾਦ ਨੂੰ ਜਾਂ ਸੁਣੀਆਂ, ਜਿਵੇਂ ਕੜਛੀਆਂ ਸਾਰੇ ਪਦਾਰਥਾਂ 'ਚ ਘੁੰਮਦੀਆਂ ਪਰ ਸਵਾਦਾਂ ਤੋਂ ਸੁਣੀਆਂ ਖਾਲੀ। ਲੋਕਾਂ ਨੂੰ ਵਧੇ ਦੀ ਜਾਂਦੇ, ਸੇਵਾ ਕਰੋ ਜੀ, ਸਿਮਰਨ ਕਰੋ ਜੀ, ਦਾਨ ਪੁੰਨ ਕਰੋ ਜੀ, ਆਪ ਨਹੀਂ ਕਰਦੇ। ਜਿਹੜਾ ਆਪ ਕਰਦਾ ਉਹਦਾ ਉਪਦੇਸ਼ ਫਿਰ ਅਸਰ ਵੀ ਕਰਦਾ, ਆਵਤ ਜਾਵਤ ਜਨਮ ਮਰ। ਮਹਾਰਾਜ ਕਹਿੰਦੇ ਵੀ ਐਸੇ ਲੋਕ ਜਿਹੜੇ ਜੰਮਣ ਵਿੱਚ ਆਉਂਦੇ ਆ ਜਾਂਦੇ ਆ ਬਸ ਤੁਰੇ ਰਹਿੰਦੇ। ਜਿਸ ਕਹਿ ਅੰਤਰ ਵਸੈ ਨਿਰੰਕਾਰ, ਇਸ ਕੀ ਸੀ ਇਸ ਤਰ੍ਹਾਂ ਸੰਸਾਰ। ਇਸ ਤਰ੍ਹਾਂ ਮਹਾਰਾਜ ਫੌਜ ਸੀ, ਸੋ ਗ੍ਰੰਥੀ ਸਿੰਘ ਨੇ ਮਾਇਆ ਨਾਲ ਬੜਾ ਪਿਆਰ ਕਰਨਾ, ਮਹਾਰਾਜ ਨਾ ਵੀ ਉੱਧਰ ਆਇਆ ਕਰੇ। ਮਹਾਰਾਜ ਕਹਿਣ ਲੱਗੇ ਗਿਆਨੀ ਜੀ ਕਿ ਤੁਸੀਂ ਮਹਾਰਾਜ ਦੇ ਸੇਵਾਦਾਰ ਹੈ, ਅਤੇ ਮਹਾਰਾਜ ਨਾਲ ਪ੍ਰੇਮ ਵਧਾਇਆ ਕਰੋ, ਮਾਇਆ ਤਾਂ ਜਿਹੜੀ ਪਰਾਰਾ ਮਿਲੀ ਜਾਣੀ ਹੈ, ਹਾਂਜੀ, ਅਤੇ ਤੁਸੀਂ ਇੰਨਾ ਨਹੀਂ ਕਰੀਦਾ ਹੁੰਦਾ। ਅਤੇ ਲੋਕਾਂ ਨੂੰ ਕਹੀ ਜਾਂਦੇ ਹਾਂ ਕਿ ਮਾਇਆ ਇਸ ਤਰ੍ਹਾਂ ਆਪ ਤੁਸੀਂ ਪਰ ਉਹ ਮਨ ਕਿੱਥੇ ਮੁੜਦਾ, ਅਜੀਬ ਮਰ ਗਿਆ ਅਤੇ ਸੱਪ ਦੀ ਜੂਨ 'ਚ ਪੈ ਗਿਆ। ਅਤੇ ਮਹਾਰਾਜ ਨੇ ਜਿਹੜੇ ਉੱਥੇ ਭਜਨ ਕਰਨਾ ਜੰਗਲ 'ਚ, ਇੱਕ ਸੱਪ ਨੇ ਰੋਜ਼ ਆਉਣਾ, ਮਹਾਰਾਜ ਨੇ ਕੁਝ ਨਹੀਂ ਕਹਿਣਾ, ਸੱਤ ਦਿਨ ਆਉਂਦਾ ਰਿਹਾ, ਉਹ ਹੁਣ ਜਾਣ ਜਾਣ ਸੀ। ਕਹਿਣ ਲੱਗੇ ਭਾਈ ਆ ਜੀ ਇਹਨੂੰ ਮਾਰ ਕੇ ਕੱਪੜੇ ਲਪੇਟ ਕੇ ਦੱਬ ਦਿਓ ਅਤੇ ਸੋਗਮ ਦਾ ਪਾਠ ਕਰਕੇ ਅਰਦਾਸ ਕਰੋ। ਮਹਾਰਾਜ ਨੇ ਪੁੱਛਿਆ ਮਹਾਰਾਜ ਫਿਰ ਤਾਂ ਇਹ ਕੀ ਗੱਲ? ਕਹਿੰਦੇ ਸਾਡੀ ਫੌਜ ਦਾ ਗ੍ਰੰਥੀ ਸੀ, ਇਹਨੂੰ ਬੜਾ ਸਮਝਾਉਂਦੇ ਹੁੰਦੇ ਸੀ ਕਿ ਮਾਇਆ ਦਾ ਪ੍ਰੇਮ ਨਾ ਛੱਡਦਾ, ਹੁਣ ਦੁਖੀ ਹੋਇਆ ਸੰਗਤ ਦੀ ਸ਼ਰਨ ਆਇਆ ਅਤੇ ਮਹਾਰਾਜ ਨੇ ਕਿਰਪਾ ਕੀਤੀ। ਇਸ ਤਰ੍ਹਾਂ ਜਿਹੜੇ ਫਿਰ ਦੂਜਿਆਂ ਨੂੰ ਉਪਦੇਸ਼ ਦਾ ਆਪ ਕਰਦਾ ਨਹੀਂ, ਸੋਂਦਾ ਜਾਂਦਾ ਜੰਮਦਾ ਮਰਦਾ, ਪਰ ਫਿਰ ਵੀ ਮਹਾਂਪੁਰਖਾਂ ਦੀ ਸ਼ਰਨ ਆ ਜਾਏ ਕਿਰਪਾ ਕਰ ਦਿੰਦੇ ਆ, ਉਹ ਜੰਮਣ ਬਣ 'ਚ ਆਉਂਦਾ ਰਹਿੰਦਾ। ਜਿਸ ਕਹਿ ਅੰਤਰ ਵਸੈ ਨਿਰੰਕਾਰ, ਇਸ ਕੀ ਸੀ ਕਰੇ ਸੰਸਾਰ। ਜਿਹਨਾਂ ਗੁਰਮੁਖਾਂ ਦੇ ਮਨ 'ਚ ਨਿਰੰਕਾਰ ਆਪ ਪਰਮੇਸ਼ੁਰ ਵਸ ਜਾਂਦਾ, ਹੈਂ, ਕਮਾਈ ਕਰਦੇ ਆ, ਉਪਦੇਸ਼ ਵੀ ਦਿੰਦੇ ਆ, ਕਮਾਈ ਵੀ ਕਰਦੇ ਆ, ਜਿਹੜੀ ਗੱਲ ਕਹਿੰਦੇ ਆਪ ਵੀ ਕਮਾਉਂਦੇ ਆ। ਮਹਾਰਾਜ ਕਹਿੰਦੇ ਉਹਨਾਂ ਦੀ ਸਿੱਖਿਆ ਨਾ ਕਿ ਸਾਰਾ ਸੰਸਾਰ ਹੀ ਤਰ ਜਾਂਦਾ, ਸਭ ਨੂੰ ਮੁਕਤੀ ਮਿਲ ਜਾਂਦੀ ਹੈ, ਗੁਰਮੁਖ ਕੋਟ ਆਧਾਰ ਦਾ ਦੇਣ ਆਵੇ ਇੱਕ ਕਣੀ। ਜੋ ਤੁਮ ਭਾਨੇ ਤਿੰਨ ਪ੍ਰਭ ਜਾਤਾ, ਨਾਨ ਗੁਣ ਜਨ ਚਰਨ ਪ੍ਰਤ। ਮਹਾਰਾਜ ਕਹਿੰਦੇ ਜਿਹੜੇ ਤੁਹਾਨੂੰ ਭਾਨੇ ਮੈਨੇ ਭਾਗ ਆਇਆ, ਜਿਹਨਾਂ ਨੇ ਆਪ ਨੂੰ ਜਾਤਾ ਮੈਨੇ ਜਾਣ ਲਿਆ। ਹਜ਼ੂਰ ਕਹਿੰਦੇ ਅਸੀਂ ਐਸੇ ਜਿਹੜੇ ਗੁਰਮੁਖ ਪਿਆਰੇ ਨੇ ਉਹਨਾਂ ਦੇ ਚਰਨਾਂ ਦਾ ਧਿਆਨ ਕਰਨਾ ਪ੍ਰਾਤਾ ਮੈਨੇ ਪਛਾਣਿਆ, ਉਹਨਾਂ ਦੇ ਚਰਨਾਂ ਵਿੱਚ ਪਰਾਤਾ ਮੈਨੇ ਪਰ ਮੈਨੇ ਭਲੀ ਪ੍ਰਕਾਰ ਰੱਤਾ ਮੈਨੇ ਰੱਤੇ ਹੈ। ਉਹ ਧਾਨੇ ਆ ਕਿ ਜਿਹਨਾਂ ਨੇ ਉਸ ਮਾਲਕ ਨੂੰ ਪਛਾਣ ਲਿਆ, ਅਸੀਂ ਉਹਨਾਂ ਦੇ ਚਰਨਾਂ 'ਚ ਪੈਂਦੇ ਹਾਂ, ਉਹ ਪੁਰਸ਼ ਧਾਨੇ ਆ। ਕਰੋ ਬੇਨਤੀ ਪਾਰ ਨੂੰ ਸਭ ਜਾਣਾ ਹੈ, ਆਪਣਾ ਕੀ ਆਪ ਹੈ ਮਨ ਹੈ,
ਕਹਿੰਦੇ ਉਹਨੇ ਅਹੰਕਾਰ ਸਾਰਿਆਂ ਦੀਆਂ ਬੇਨਤੀਆਂ ਨੂੰ ਜਾਣਦਾ। ਅੰਤਰਜਾਮੀ ਉਹਦੇ ਅੱਗੇ ਬੇਨਤੀ ਕਰੋ, ਕਿਉਂਕਿ ਉਹ ਆਪਣਾ ਕੀਤਾ ਜਿੰਨਾ ਵੀ ਇਹ ਪਰਪੰਚ ਸੰਸਾਰ ਆ ਉਹਦੇ ਆਨੰਦ ਨੂੰ ਰਸ ਨੂੰ ਆਪੇ ਮਾਣਦਾ, ਆਪੇ ਭੋਗਦਾ। ਆਪਣਾ ਕੀ ਆਪ ਹੈ ਮਨ, ਆਪਣੇ ਕੀਤੇ ਸੰਸਾਰ ਨੂੰ ਆਪੇ ਮੰਨ, ਆਪੇ ਮੰਨ ਰਿਹਾ ਜੀ। ਇਸ ਵਾਸਤੇ ਕਿ ਉਸਦੇ ਆਨੰਦ ਨੂੰ ਆਪੇ ਮਾਨੇ ਮੈਨੇ ਮਾਣਦਾ ਹੈ। ਆਪ ਹੈ ਆਪ, ਆਪ ਕਰਤ ਨਵੇਰਾ, ਕਿਸੇ ਦੂਰ ਜਨਾਬ ਕਿਸੇ ਬਜਾਵਤ ਨੀਰਾ। ਪਾਤਸ਼ਾਹ ਕਹਿੰਦੇ ਸੰਸਾਰ ਨੂੰ ਪੈਦਾ ਕਰਕੇ ਪਾਲਦਾ ਵੀ ਹੈ, ਨਵੇਰਾ ਮੈਨੂੰ ਨਵੇੜਦਾ, ਇਹਨਾਂ ਨੂੰ ਮਾਰਦਾ ਵੀ ਆਪੇ ਹੈ। ਤਿੰਨਾਂ ਹੀ ਕਾਲਾਂ ਵਿੱਚ ਪੂਤਲੇ ਵਰਤਮਾਨ ਦੇ ਵਿੱਚ ਕਰਮਾਂ ਦੇ ਮੁਤਾਬਕ ਜੀਵਾਂ ਦਾ ਨਵੇੜਾ ਮੈਨੇ ਫੈਸਲਾ ਨਿਆਂ ਅਨੁਸਾਰ ਵੀ ਆਪੇ ਕਰਦਾ। ਆਪਣੇ ਹੀ ਨਿਆਂ ਦੇ ਮੁਤਾਬਕ ਕਿਸੇ ਮਨੁੱਖ ਨੂੰ ਆਪਣੇ ਆਪ ਤੋਂ ਦੂਰ ਕਰ ਦਿੰਦਾ, ਕਿਸੇ ਗੁਰਮੁਖ ਨੂੰ ਆਪਣੇ ਨੇੜੇ ਸਜਾ ਦਿੰਦਾ। ਕਿਸੇ ਦੂਰ ਜਨਾਬ ਜਿਹੜੇ ਮਨਮੁੱਖ ਆ ਉਹ ਤਾਂ ਦੂਰ ਜਾਣਦੇ ਆ, ਕਿਸੇ ਵਜਾ ਸੁਨੇਹਾ ਅਤੇ ਜਿਹੜੇ ਗੁਰਮੁਖ ਪਿਆਰੇ ਬਚਨ ਮੰਨਦੇ ਆ ਉਹਨਾਂ ਨੂੰ ਕਹਿੰਦਾ ਨੇੜੇ ਹੀ ਬਜਾ ਦਿੰਦਾ, ਸਮਝਾ ਦਿੰਦਾ। ਉਹ ਪਾਪ ਸਿਆਣ ਸਗਲੀ ਸਗਲ ਅਤੇ ਰਹਿਤ ਸਭ ਕੁਛ ਜਾਣੇ ਆਤਮਕ ਹੀ ਰਹਿਤ। ਕਹਿੰਦੇ ਪਰਮਾਤਮਾ ਮਨੁੱਖਾਂ ਦੇ ਜਿਹੜੇ ਆਪਣੇ ਕੀਤੇ ਕਰਮ ਆ ਸਾਰੇ ਪਾਵਾਂ ਸਿਆਣਪਾਂ ਤੋਂ ਰਹਿਤ। ਜਿਹੜਾ ਪਰਮਾਤਮਾ ਇਹ ਮਨੁੱਖ ਦੇ ਆਪਣੇ ਕੀਤੇ ਕਰਮ ਹਨ ਸਾਰੇ ਪਾਵਾਂ ਸਿਆਣਪਾਂ ਤੋਂ ਰਹਿਤ। ਕਹਿੰਦੇ ਉਹ ਪਰਮੇਸ਼ਰ ਜਿਹੜਾ ਆਤਮ, ਉਹ ਜਿਹੜਾ ਜੀਵ ਹੈ ਉਹਦੀ ਜਿਹੜੀ ਰਹਿਣੀ ਆਤਮ ਮਨ ਦੀ ਜਿਹੜੀ ਰਹਿਣੀ ਉਹਨੂੰ ਸਾਰਾ ਕੁਝ ਜਾਣਦਾ। ਉਹ ਅੰਤਰਜਾਮੀ ਉਹ ਤੋਂ ਕੋਈ ਗੱਲ ਹੋਈ ਨਹੀਂ ਸਕਦਾ। ਜਿਸ ਭਾਵ ਹੈ ਤਿਸ ਲੈ ਲੜ ਲਾਏ ਥਾਨ ਸਨੰਤਰ ਹੈ ਸਮਾਏ। ਉਹ ਮਾਲਕ ਨੂੰ ਜਿਹੜਾ ਭਾਵੇ ਭਾ ਜਾਂਦਾ ਹੈ ਜਿਹਨੂੰ ਉਹ ਚਾਹੁੰਦਾ ਹੈ, ਉਹਨਾਂ ਗੁਰਮੁਖਾਂ ਨੂੰ ਉਹ ਪਰਮਾਤਮਾ ਆਪਣੇ ਲੜ ਲਾ ਲੈਂਦਾ, ਪ੍ਰੀਤ ਰੂਪੀ ਪੱਲਾ ਫੜਾ ਲੈਂਦਾ, ਆਪਣੇ ਚਰਨਾਂ ਨਾਲ ਜੋੜ ਲੈਂਦਾ, ਲਾ ਲੈਂਦਾ ਥਾਨ ਥਾਨਾਂ ਦੇ ਅੰਦਰ ਥਨਾਂਤਰ ਹਰ ਜਗ੍ਹਾ ਦੇ ਅੰਦਰ ਉਹ ਸਮਾ ਰਿਹਾ ਹੈ। ਕੋਈ ਜਗ੍ਹਾ ਐਸੀ ਹੈ ਹੀ ਨਹੀਂ ਜਿੱਥੇ ਪਰਮਾਤਮਾ ਦੀ ਜੋਤ ਨਹੀਂ। ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮ ਜਪ ਨਾਨਕ ਹਰੀ। ਕਹਿੰਦੇ ਉਹ ਸੇਵਕ ਜਿਹੜਾ ਉਹਦੀ ਦਰਗਾਹ 'ਚ ਪ੍ਰਵਾਨ ਹੋ ਜਾਂਦਾ ਹੈ ਜਿਹਦੇ 'ਤੇ ਉਸਨੇ ਆਪਣੀ ਮਿਹਰ ਕਿਰਪਾ ਕੀਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਉਸ ਅਸੀਂ ਉਸ ਪਰਮਾਤਮਾ ਨੂੰ ਕਹਿੰਦੇ ਸਨ ਸਵਾਸ ਸਵਾਸ ਨਿਮਖ ਨਿਮ ਥੋੜ੍ਹਾ ਥੋੜ੍ਹਾ ਸਮਾਂ, ਜਿਵੇਂ ਗੁੜ ਦੇ ਪੱਤੇ ਜੋ ਸੂਈ ਕੱਢ ਦਿਓ ਕਿੰਨਾ ਕੁ ਟਾਈਮ ਲੱਗਦਾ, ਇਹ ਥੋੜ੍ਹਾ ਸਮੇਂ ਨੂੰ ਨਿਮਤ ਉਹ ਪਰਮਾਤਮਾ ਦੇ ਨਾਮ ਨੂੰ ਜਪਦੇ ਹੋ। ਲੋਕ ਕਾਮ ਕਰੋ ਦਾ ਲੋਭ ਮੋਹ ਬਿਨ ਸਜਾਏ ਹਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਸੱਚੇ ਪਾਤਸ਼ਾਹ ਕਹਿੰਦੇ ਆ ਉਹਦੀ ਸ਼ਰਨ ਵਿੱਚ ਆਉਣ ਕਰਕੇ ਜਿਹੜੇ ਕਾਮ ਕਰੋ ਲੋਭ ਮੋਹ ਹੰਕਾਰ ਅਹੰਗੇਵ ਮੈਂ ਇਹ ਹੰਕਾਰ ਇਹ ਨਿਸ਼ਚੇ ਕਰਕੇ ਹੰਕਾਰ ਆਦਿਕ ਜਿੰਨੇ ਵੀ ਵਿਕਾਰ ਆ ਦੋਸ਼ ਆ ਔਗਣ ਇਹ ਬਿਨ ਇਹ ਨਾਸ ਹੋ ਜਾਂਦੇ, ਖਤਮ ਹੋ ਜਾਂਦੇ। ਇਸ ਵਾਸਤੇ ਕਹਿੰਦੇ ਨਾਨਕ ਪੁਰਬ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਗੁਰਦੇਵ ਕੌਣ? ਅੰਤਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ। ਕਹਿੰਦੇ ਸਾਡੇ 'ਤੇ ਪ੍ਰਸਾਦ ਕਿਰਪਾ ਕਰ ਦਿਓ, ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ, ਤੁਹਾਡੀ ਸ਼ਰਨ ਵਿੱਚ ਆਏ ਹਾਂ, ਸਾਡੇ 'ਤੇ ਕਿਰਪਾ ਕਰ ਦਿਓ। ਅਸ਼ਪਤੀ ਇਹ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾ ਹੈ, ਤਿਸ ਠਾਕਰ ਕੋ ਰੱਖ ਮਨਵਾ। ਉਪਵਾਜ ਖੜ੍ਹ ਧੰਨਾ ਸਿੰਘ ਹੁੰਦਾ ਸੀ, ਕਹਿੰਦਾ ਸਿਮਰ ਨਹੀਂ ਚੱਲਦਾ, ਉਹ ਕਹਿੰਦਾ ਮੇਰਾ ਬੰਦਾ ਹੀ ਨਹੀਂ ਹੁੰਦਾ। ਪਹਿਲੀ ਹਾਲਤ ਇਸ ਤਰ੍ਹਾਂ ਸੀ, ਮਨ ਜਿਹੜਾ ਸੀ ਔਗਣ ਵੱਲ ਕਾਫੀ ਲੱਗਾ ਸੀ। ਅਤੇ ਸ਼੍ਰੀ ਮਨ ਬਾਬਾ ਤਰਲੋਕ ਸਿੰਘ ਸਾਹਿਬ ਕਹਿੰਦਾ ਮਹਾਰਾਜ ਕਿਰਪਾ ਕਰੋ, ਮਨ ਜਿਹੜਾ ਐਬਾਂ ਵਿਕਾਰਾਂ ਵੱਲ ਮੁੜਦਾ ਨਹੀਂ। ਬਾਬਾ ਜੀ ਕਹਿੰਦੇ ਹੁਣ ਵੱਡੇ ਮਹਾਰਾਜ ਆਏ ਹਰਕੋਲ ਵਾਲੇ, ਉਹਨਾਂ ਨੂੰ ਬੇਨਤੀ ਕਰ ਬੇਨਤੀ ਕੀਤੀ। ਮਹਾਰਾਜ ਨੇ ਉਹ ਨਵਜ ਕਰ ਦਿੱਤੀ, ਛੱਡ ਦਿੱਤੀ। ਉਹ ਤਿੰਨ ਦਿਨ ਫਿਰ ਵਧੇ ਪਿਆ ਰਿਹਾ। ਲੋਕ ਇਹੀ ਜਾਣ ਲੈ ਇਹ ਜੱਟਾਂ ਦਾ ਮੁੰਡਾ ਅਮੀਰ ਸੀ, ਖੁੱਲ੍ਹੀ ਜਾਇਦਾਦ ਵਾਲਾ ਸੀ, ਸੰਤਾਂ ਨੇ ਜਾਦੂ ਕਰ ਦਿੱਤਾ, ਇਹਨੂੰ ਹੁਣ ਆਪਣਾ ਚੇਲਾ ਬਣਾਵਾਂਗੇ, ਸਾਰੀ ਉਮਰ ਮੌਜ ਨਾਲ ਰੋਟੀਆਂ ਖਾ ਕਰਾਂਗੇ। ਇਉਂ ਬੜੀਆਂ ਗੱਲਾਂ ਕਰਨ ਮਨਮੁੱਖ ਲੋਕ, ਉਹ ਹੁਣ ਕੀ ਸਮਝਣ ਕੋਈ ਗੱਲ ਕੀ। ਅਤੇ ਮਹਾਰਾਜ ਕਹਿੰਦੇ ਮਹਾਰਾਜ ਧੰਨਾ ਸੋ ਤੂੰ ਉੱਥੇ ਪਿਆ। ਮਹਾਰਾਜ ਆਏ ਅਤੇ ਚਰਨ ਛੁਆ ਤਾ ਮੱਥੇ ਨੂੰ, ਬਸ ਅੰਦਰ ਸਿਮਰਨ ਦੀ ਰੌਹ ਚਲਾ,
ਸਾਨੂੰ ਮਿਲਦਾ ਰਿਹਾ। ਕਹਿੰਦਾ ਪਤਾ ਹੀ ਨਹੀਂ ਜੀ ਬੁਕਾਰ ਬਕੂਰ ਕਿੱਥੇ ਦਾ, ਇਹ ਬਖਸ਼ਿਸ਼ ਹੈ। ਤਾਂ ਕਹਿੰਦੇ ਕਾਮ ਕਰੋ ਦਾ ਲੂਮ ਬਿਨ ਸਿਆ ਮੇਵ ਨਾਨਕ ਪੁਰਬ ਸਰਨਾਲਤੀ ਕਰ ਪ੍ਰਸਾਦ ਗੁਰਦੇਵ ਜੀ, ਪੂਰਾ ਗੁਰੂ ਪੂਰੇ ਮਹਾਂਪੁਰਖ ਕਿਰਪਾ ਕਰ ਦੇਣ, ਸਭ ਬੁਕਾਰ ਦੂਰ ਹੋ ਜਾਂਦੇ। ਅਸ਼ਟਪਦੀ ਇਹ ਪ੍ਰਸਾਦ ਛੱਤ ਹੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖਮਨ ਮਨ। ਕਹਿੰਦੇ ਗੁਰੂ ਪਿਆਰਿਓ, ਜਿਸ ਨਿਰੰਕਾਰ ਦੀ ਕਿਰਪਾ ਨੂੰ ਤੂੰ 36 ਤਰ੍ਹਾਂ ਦੇ ਭੋਜਨ ਖਾਂਦਾ, ਖੱਟ ਰਸ ਹੈ ਨਾ, ਇੱਕ ਰਸ ਦੇ 6-6 ਤਰ੍ਹਾਂ ਦੇ ਬਣਾ ਲੈਣ, ਇਹ ਸੀਗਾ 36 ਬਣ ਗਿਆ। 36 ਪ੍ਰਕਾਰ ਦੇ ਭੋਜਨ ਜਿਹੜੇ ਕਈ ਤਰ੍ਹਾਂ ਦੇ ਹੈ ਹੈਂ ਉਹ ਤੂੰ ਖਾਂਦਾ ਹੈ। ਕਹਿੰਦੇ ਜਿਸ ਨੇ ਤੈਨੂੰ ਦਿੱਤੇ ਆ ਉਸ ਮਾਲਕ ਨੂੰ ਵੀ ਮਨ ਦੀ ਚੇਤੇ ਰੱਖ, ਪਰ ਇਹ 36 ਪਦਾਰਥ ਛੱਡ ਕੇ ਫੇਰ ਇਹ ਆ ਮਾਸ ਮਦਰਾ ਅਤੇ ਗੰਦ ਪਿੱਲ ਖਾ ਰਹੇ ਹਨ। ਹੁਣ ਜਿਹੜੇ ਪਸ਼ੂ ਆ ਨਹੀਂ ਮਿਲਦਾ ਉਹਨੇ ਤਾਂ ਖਾਣਾ ਹੀ ਹੈ, ਬੰਦੇ ਵਾਸਤੇ ਕਿੰਨੀਆਂ ਚੀਜ਼ਾਂ ਹੈ, ਫੇਰ ਨਹੀਂ ਦਾ ਮਨ ਟਿਕਦਾ। ਇਸ ਵਾਸਤੇ ਪਾਤਸ਼ਾਹ ਕਹਿੰਦੇ ਆ ਖੱਟ ਰਸ ਮਿੱਠੇ ਰਸ ਇਹਨਾਂ ਨੂੰ ਮਿਲ ਕੇ ਹੈ, ਇਹ 36 ਪ੍ਰਕਾਰ ਦੇ ਭੋਜਨ ਕਹਿੰਦੇ ਤੂੰ ਖਾ ਰਿਹਾ, ਉਸ ਠਾਕਰ ਨੂੰ ਆਪਣੇ ਮਨ 'ਚ ਰੱਖਣਾ ਕਰ, ਉਹਨੂੰ ਚੇਤੇ ਕਰ ਮਨ ਦੇ ਵਿੱਚ, ਯਾਦ ਰੱਖ ਉਹਨੂੰ। ਜਿਸ ਪ੍ਰਸਾਦ ਸੁਗੰਧਾ ਤਨ ਲਾਭ ਹੈ ਤਿਸ ਕੋ ਸਿਮਰਤ ਪਰਮਗਤ ਪਾਵ ਹੈ, ਜਿਹੜੇ ਨਿਰੰਕਾਰ ਦੀ ਕਿਰਪਾ ਨਾਲ ਸਰੀਰ 'ਤੇ ਤੂੰ ਅਤਲ ਫਰੇਲ ਸੁਗੰਧੀਆਂ ਲਾਉਣ ਡਿਆ, ਸੈਂਟਾਂ ਛਿੜਕਣ ਡਿਆ, ਉਹਦਾ ਸਿਮਰਨ ਕਰ, ਕਿਉਂਕਿ ਉਸ ਮਾਲਕ ਦਾ ਸਿਮਰਨ ਕਰਦੇ ਹਾਂ ਪਰਮਗਤ, ਜਿਹੜੀ ਕੇਵਲ ਕੇਵਲ ਮੋਕਸ਼ ਹੈ ਉਹ ਤੂੰ ਪ੍ਰਾਪਤ ਕਰ ਲਵੇਂਗਾ, ਮੁਕਤ ਹੋ ਜਾਣਾ, ਪਰਮਗਤੀ ਵੱਡੀ ਮੁਕਤੀ ਪ੍ਰਾਪਤ ਕਰ ਲੈਣਾ। ਇਹ ਪ੍ਰਸਾਦ ਵਸ ਹੈ ਸੁਖ ਮੰਦਰ ਅਤੇ ਸਹਿਤ ਆਏ ਸਦਾ ਮਨੰਦਰ, ਜਿਹਦੀ ਕਿਰਪਾ ਨਾਲ ਤੂੰ ਸੁੱਖ ਵਾਲੇ ਮੰਦਰਾਂ ਮਕਾਨਾਂ 'ਚ ਰਹਿ ਰਿਹਾ, ਨਿਵਾਸ ਕਰ ਰਿਹਾ, ਵੱਸ ਰਿਹਾ, ਉਸ ਪਰਮਾਤਮਾ ਨੂੰ ਮਨ ਦੇ ਅੰਦਰ ਸਦਾ ਵਾਸਤੇ ਧਿਆਉਣਾ ਕਰ। ਕਈ ਆ ਗਰੀਬ ਟੱਪਰੀ ਵਾਸਤੇ ਦੇਖ ਲਓ ਕਿਸ ਤਰ੍ਹਾਂ ਨਰਕ ਦੀ ਜ਼ਿੰਦਗੀ ਭੋਗ ਰਿਹਾ ਹੈ, ਅਤੇ ਤੈਨੂੰ ਇੰਨੇ ਸੋਹਣੇ ਮਕਾਨ ਦਿੱਤੇ, ਸਾਰੇ ਸੁੱਖ ਸਾਧਨ ਪਦਾਰਥ ਦਿੱਤੇ ਆ, ਖਾਣ ਪੀਣ ਪਹਿਨਣ, ਤੂੰ ਫਿਰ ਕਿਰਤ ਘਣ ਬਣਿਆ। ਜਿਸ ਪ੍ਰਸਾਦ ਗ੍ਰਹਿ ਸੰਗ ਸੁੱਖ ਬਸਣ ਆਸ ਸਹਿਤ ਸਿਮਰੋ ਤਿਸ ਰਸਨ, ਆਮ ਹੋਣਾ ਸੋਹਣੀ ਸਹਿਤੀਆਂ ਦੇਖੀਦਾ, ਉਹ ਜਿਹ ਪਾਠ ਨੂੰ ਜਿਹੇ ਪੜ੍ਹੀ ਜਾਂਦੀਆਂ ਜਿੰਨੀਆਂ ਮਾਈਆਂ ਪਾਈ ਹੈ, ਸੰਥਿਆ ਕਰਦੇ ਨੇ, ਦੇਸ਼ 'ਚ ਸੁੱਧ ਪੜ੍ਹਨਾ ਚਾਹੀਦਾ। ਜਿਸ ਪ੍ਰਸਾਦ ਗ੍ਰਹਿ ਸੰਗ ਸੁੱਖ ਬਸਣ ਆਸ ਸਹਿਤ ਸਿਮਰੋ ਤਿਸ ਰਸਨ, ਕਹਿੰਦੇ ਜਿਹੜੇ ਪਰਮਾਤਮਾ ਦੀ ਕਿਰਪਾ ਕਰਕੇ ਤੂੰ ਘਰਾਂ ਵਿੱਚ ਸੁੱਖਾਂ ਨਾਲ ਨਿਵਾਸ ਕਰ ਰਿਹਾ ਹੈ, ਸੁੱਖਾਂ ਨਾਲ ਵੱਸ ਰਿਹਾ, ਜਿਹਦੀ ਕਿਰਪਾ ਨਾਲ ਗ੍ਰਹਿ ਸੰਗ ਪਰਿਵਾਰ ਦੇ ਨਾਲ ਸੁੱਖਾਂ ਨਾਲ ਨਿਵਾਸ ਕਰ ਰਿਹਾ, ਉਸ ਪਰਮਾਤਮਾ ਨੂੰ 8 ਪੈਰ ਰਸਨਾ ਦੇ ਨਾਲ ਜਪਣਾ ਕਰ, ਉਹਦਾ ਸਿਮਰਨ ਕਰ, ਉਹਦਾ ਜਾਪ ਕਰ। ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਨ ਯੋਗ, ਜਿਸ ਪਰਮਾਤਮਾ ਦੀ ਪ੍ਰਸਾਦ ਕਿਰਪਾ ਕਰਕੇ ਤੂੰ ਰੰਗਾਂ ਰੰਗਾਂ ਦੇ ਤਰ੍ਹਾਂ ਤਰ੍ਹਾਂ ਦੇ ਰਸਾਂ ਨੂੰ ਭੋਗ ਰਿਹਾ, ਆਨੰਦਾਂ ਨੂੰ ਮਾਣ ਰਿਹਾ, ਰਸਾਂ ਨੂੰ ਭੋਗ ਕੇ ਰੰਗ ਆਨੰਦਿਤ ਹੋ ਰਿਹਾ ਨਾ, ਖੁਸ਼ ਹੋ ਰਿਹਾ ਬੜਾ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ, ਕਹਿੰਦੇ ਉਹ ਜਿਹੜਾ ਪਰਮਾਤਮਾ ਧਿਆਉਣੇ ਯੋਗ ਆ, ਉਸ ਪਰਮਾਤਮਾ ਦੇ ਸੱਚੇ ਨਾਮ ਨੂੰ ਧਿਆਉਣਾ ਕਰ, ਉਹਦਾ ਤਾਂ ਤੂੰ ਧਿਆਨ ਕਰਦਾ ਨਹੀਂ, ਉਹਦਾ ਸਿਮਰਨ ਕਰਦਾ ਨਹੀਂ, ਹੋਰ ਬਥੇਰੇ ਕਰੀ ਜਾਂਦੇ, ਨਾਨਕ ਸਦਾ ਧਿਆ ਸਦਾ ਝਾਈਏ ਧਿਆਵਨ, ਉਹ ਧਿਆਉਣ ਯੋਗ ਹੈ, ਉਹਨੂੰ ਧਿਆ, ਉਹਨੂੰ ਚੇਤੇ ਕਰ। ਜਿਹ ਪ੍ਰਸਾਦ ਪਾਠ ਪਟੰਬਰ ਹਡਾਵ ਹੈ ਅਤੇ ਸਹਿ ਤਿਆਗ ਕਤਾਵਰ ਲਭਾਵ ਹੈ, ਕਿਉਂਕਿ ਉਹਦਾ ਧਿਆਨ ਕਰਨਾ ਮਨ ਟਿਕਦਾ, ਹੋਰ ਜਿਹੜੇ ਧਿਆਨ ਹੈ ਮਨ ਨੂੰ ਚੰਚਲ ਕਰਦੇ ਆ, ਮਨ 'ਚ ਵਿਕਾਰ ਅਤੇ ਐਬ ਪੈਦਾ ਕਰਦੇ ਆ, ਬੈਰੀ ਦਾ ਧਿਆਨ ਕਰੋਗੇ ਮਨ 'ਚ ਬੈਰ ਆਊਗਾ, ਇੱਕ ਦੂਜੇ ਧਿਆਨ ਕਰੋ ਮਨ 'ਚ ਭੈੜੇ ਖੁਰਨੇ ਭੈੜੇ ਵਿਕਾਰ ਆਉਂਦੇ ਆ, ਅਤੇ ਗੁਰੂ ਦਾ ਜਿਹੜਾ ਧਿਆਨ ਹੈ, ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕਾ ਸਬਦ ਮੰਤਰ ਮਨ ਮਨ, ਇੰਨਾ ਮਨ ਟਿਕਦਾ ਹੈ। ਜੇ ਪ੍ਰਸਾਦ ਪਾਠ ਪਟੰਬਰ ਹਡਾਵ ਹੈ ਅਤੇ ਸਹਿ ਤਿਆਗ ਕਾ ਤਬਰ ਲੁਭਾਵ ਹੈ, ਕਹਿੰਦੇ ਜਿਹੜੇ ਨਿਰੰਕਾਰ ਦੀ ਕਿਰਪਾ ਨਾਲ ਤੂੰ ਸੂਤੀ ਪਾਠ ਕੱਪੜੇ ਪਹਿਨਦਾ ਹੈ, ਪਟੰਬਰ ਰੇਸ਼ਮੀ ਕੱਪੜੇ ਪਾਉਣਾ, ਐਸੇ ਪਰਮਾਤਮਾ ਨੂੰ ਤਿਆਗ ਕੇ ਛੱਡ ਕੇ ਇਹਦੇ ਵਾਸਤੇ ਅਗਰ ਹੋਰਨਾਂ ਪਦਾਰਥਾਂ ਵਿੱਚ ਤੂੰ ਹਾਂਜੀ ਲਭਾਏਮਾਨ ਹੋਇਆ ਫਿਰਦਾ, ਲੱਟੂ ਪੱਟੂ ਹੋਇਆ ਫਿਰਦਾ। ਜੇ ਪ੍ਰਸਾਦ ਸੁੱਖ ਸੇਜ ਸੋ ਈਜੈ ਮਨ ਆਠ ਪੈਰ ਤਾਕਾ ਜਸ ਗਾ ਬੀਜੈ, ਜਿਸ ਨਿਰੰਕਾਰ ਦੀ ਕਿਰਪਾ ਨਾਲ ਤੂੰ ਸੁੱਖ ਦੇਣ ਵਾਲੀਆਂ ਸੇਜਾਂ 'ਤੇ ਸੁਣਨਾ। ਹੁਣ ਕਈਆਂ ਨੂੰ ਕੋਈ ਮਜ਼ਾ ਇਸ ਤਰ੍ਹਾਂ ਮਿਲਦਾ ਹੀ ਨਹੀਂ, ਵਿਚਾਰੇ ਧਰਤੀ 'ਤੇ ਹੱਡ ਰਗੜਦੇ, ਆ ਗਰੀਬ ਲੋਕਾਂ ਦਾ ਹਾਲ ਦੇਖਦੇ ਹਾਂ ਇਸ ਤਰ੍ਹਾਂ ਦਾ ਝੁੱਗੀਆਂ ਦੇ ਵਿੱਚ।
ਤੇ ਤੈਨੂੰ ਇੰਨੇ ਸੁੱਖ ਆਰਾਮ ਦੀਆਂ ਸੇਜਾਂ ਮਿਲੀਆਂ, ਡੰਡ ਉਪਦੇ ਗੱਦਿਆਂ ਤੇ ਪਏ, ਗਲੀਚੇ ਵਿਛਾਏ ਹੈ, ਦੁਸ਼ਾਲੇ ਵਿਛਾਏ ਹੈ, ਫਿਰ ਰਿਝੀ ਜਾਂਦਾ ਸੜੀ ਜਾਂਦਾ। ਕਹਿੰਦੇ ਇਹ ਮਨ ਅੱਠੋ ਪੈਰ ਉਸ ਪਰਮਾਤਮਾ ਦਾ ਜਸ ਕਰ ਤੇ ਉਹਨੂੰ ਗਾ ਵੀ ਜੈ, ਉਹਦਾ ਜਸ ਕਰ, ਉਹਨੂੰ ਗਾਉਣਾ ਕਰ, ਉਹਦੇ ਜਸ ਨੂੰ ਗਾਉਣਾ ਕਰ। ਜੇ ਪ੍ਰਸਾਦ ਕੁਝ ਸਭ ਕੁ ਮਨ ਹੈ, ਮੁੱਖ ਤਾ ਕੁਝ ਰਸਨ ਵਖਾਣ, ਮੁੱਖ ਤਾ ਕੁਝ ਜਸ ਰਸਨ ਵਖਾਣ, ਜਿਸ ਨਿਰੰਕਾਰ ਦੀ ਕਿਰਪਾ ਕਰਕੇ ਤੈਨੂੰ ਸਾਰੇ ਕੋਈ ਮਾਣ ਦੇ ਰਿਹਾ, ਇੱਜ਼ਤ ਦੇ ਰਿਹਾ ਹੈਗਾ। ਤੂੰ ਇੱਜ਼ਤ ਚਾਹੁੰਦਾ, ਦੂਏ ਦੀ ਇੱਜ਼ਤ ਕਰਨ ਜਾਣਦਾ ਨਹੀਂ। ਕਿਸੇ ਦਾ ਸਤਿਕਾਰ ਕਰੇਗਾ ਤੇਰਾ ਸਤਿਕਾਰ ਕਰੇਗਾ, ਕਿਸੇ ਦੀ ਸੇਵਾ ਕਰੇਗਾ ਤੇਰੀ ਸੇਵਾ ਕਰੇਗੀ। ਹੈਂ, ਕਿਸੇ ਦੀ ਸੇਵਾ ਨਹੀਂ ਕਰਦਾ, ਤੂੰ ਆਪਣੀ ਸੇਵਾ ਕਰਾ ਰਿਹਾ। ਇਸ ਵਾਸਤੇ ਇਹ ਚੀਜ਼ਾਂ ਸਿੱਖਣ ਵਾਲੀਆਂ, ਆਏ ਅਤਿਥੀ ਨੂੰ ਉੱਠ ਕੇ ਆਦਬ ਕਰਨਾ, ਹਾਂਜੀ ਨਮਸਕਾਰ ਕਰਨੀ, ਫਤਿਹ ਪੂਰੀ ਕਰਨੀ, ਫਿਰ ਉਹਨੂੰ ਆਸਣ ਦੇਣਾ, ਜਲ ਪਾਣੀ ਪੁੱਛਣਾ, ਲੰਗਰ ਪਾਣੀ ਅਤੇ ਆਰਾਮ ਵਗੈਰਾ, ਇਸ ਤਰ੍ਹਾਂ ਜਿਹੜਾ ਹੈ ਅਤਿਥੀ ਦੀ ਸੇਵਾ ਕਰਨੀ। ਇਹ ਚੀਜ਼ਾਂ ਉਹਨਾਂ 'ਚ ਭੁੱਲਦੇ ਜਾ ਰਹੇ ਹਾਂ, ਇਹ ਸਿੱਖਿਆ ਹੀ ਹੈ ਨਹੀਂ। ਜਿਹਦੀ ਕਿਰਪਾ ਨਾਲ ਤੈਨੂੰ ਸਾਰੇ ਮਾਣ ਦੇ ਰਹੇ ਹੈ, ਸਭ ਕੁਝ ਸਾਰੇ ਕੋਈ ਮਾਣ ਦੇ ਰਹੇ ਹੈ, ਇਹ ਉਹਦੀ ਕਿਰਪਾ, ਮੁੱਖ ਤਾ ਕੁਝ ਜਸ ਰਸਨ। ਇਸ ਵਾਸਤੇ ਅਸਹਿਜ ਨਿਰੰਕ ਉਹਦਾ ਜਸ ਮੂੰਹ ਦੇ ਨਾਲ ਆਪਣੀ ਰਸਨਾ ਬਖਾਨੇ ਮੈਨੇ ਕਹਿਣਾ ਕਰ, ਇਹ ਤਾਂ ਉਹਦੀ ਕਿਰਪਾ, ਜਿਹਦੀ ਕਿਰਪਾ ਨਾਲ ਤੈਨੂੰ ਮਾਣ ਮਿਲ ਰਿਹਾ ਉਹ ਤੈਨੂੰ ਭੁੱਲਿਆ ਹੋਇਆ। ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰਵਣ, ਜਿਹਦੀ ਕਿਰਪਾ ਨਾ ਤੇਰਾ ਜਿਹੜਾ ਆਪਣਾ ਧਰਮ ਬਣਿਆ ਰਹਿੰਦਾ, ਉਹਦੀ ਕਿਰਪਾ ਨਾ ਹੋਵੇ ਬੰਦਾ ਡੋਲ ਜਾਂਦਾ ਧਰਮ ਦੇ ਵਿੱਚ, ਭੁੱਖ ਅਤੇ ਦੁੱਖ ਜਿਹੜੇ ਧਰਮ ਤੋਂ ਡਲਾ ਦਿੰਦੇ। ਉਹਦੀ ਕਿਰਪਾ ਹੋਵੇ ਕੀ ਤਾਂ ਧਰਮ ਬਣਿਆ ਰਹਿੰਦਾ। ਪ੍ਰੀਤੀ ਲਾਉਂਦੇ ਤਾਂ ਬਹੁਤ ਹੈ, ਨਿਭਾਉਣੀ ਬਹੁਤ ਔਖੀ ਹੈ। ਜਾਲੇ ਜਾੜ ਕੇ ਦੌੜ ਜਾਂਦੇ ਹੈ ਨਾ, ਉਹ ਤਾਂ ਨਹੀਂ ਕਰਨਾ, ਤੁਹਾਡਾ ਤਾਂ ਨਹੀਂ ਹੋਣਾ, ਤੂੰ ਨਿਭਾਉਣੀ ਆ, ਨਹੀਂ ਨਿਭਾਉਣੀ ਹੈ। ਇਸ ਤਰ੍ਹਾਂ ਹੀ ਕਈ ਆਏ ਫਿਰ ਦੌੜ ਗਏ। ਇਸ ਵਾਸਤੇ ਹੁਣ ਦੇਖਦਾ ਮਹਾਰਾਜ ਭਾਈ ਦਇਆ ਸਿੰਘ ਧਰਮ ਸਿੰਘ ਇੱਥੇ ਹਜ਼ੂਰ ਸਾਹਿਬ ਤੱਕ ਨਾਲ ਹੀ ਗਾਇਆ ਕਿ ਨਹੀਂ, ਪੂਰਾ ਨਿਭਾ ਗਿਆ ਕਿ ਨਹੀਂ। ਜਿਸ ਪ੍ਰਸਾਦ ਤੇਰੋ ਰਹਿਤਾ ਧਰਮ, ਉਹਦੀ ਕਿਰਪਾ ਨਾਲ ਤੇ ਧਰਮ ਬਣਿਆ ਰਹਿੰਦਾ ਸੀ। ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ ਬੰਦਾਬਾਦ ਦੇ, ਕਿਰਪਾ ਨਾ ਹੁੰਦੀ ਇੰਨੇ ਸੰਕਟਾਂ 'ਚ ਬੰਦਾ ਹਿੱਲ ਜਾਂਦਾ, ਡੋਲ ਜਾਂਦਾ, ਕਿਰਪਾ ਉਹਦੀ ਹੀ ਹੈ। ਇਸ ਵਾਸਤੇ ਮਨ ਵਿੱਚ ਸਦਾ ਕੇਵਲ ਇੱਕੋ ਇੱਕ ਸ਼ੁੱਧ ਪਰਮਾਤਮਾ ਦੇ ਨਾਮ ਨੂੰ ਧਿਆਉਣਾ ਤਾ। ਪ੍ਰਭ ਜੀ ਜਬ ਤ ਦਰਗ ਹੈ ਮਾਨ ਪਾਵ ਹੈ, ਨਾਨਕ ਪਤ ਖੇਤੀ ਕਰ ਜਾਵ ਹੈ। ਹੁਣ ਆ ਮਾਈ ਵੀ ਬੀਜੇ ਲਾਉਣ ਲੱਗ ਪਈ ਸੀ ਨਾ, ਵੀ ਪੋਤੀ ਦਾ ਮੂੰਹ ਦੇ ਗਿਆ ਵਾ, ਤੇ ਮਨ ਜਿਹੜਾ ਭਟਕਦਾ ਨਾ ਗੁਰੂ ਨੂੰ ਛੱਡ ਛੱਡ ਦੌੜਦਾ ਹੈ। ਹੈਂ, ਕੀੜਿਆਂ ਦੇ ਨਾਲ ਪ੍ਰੇਮ ਕਰਦੇ ਹਾਂ ਅਤੇ ਉਹ ਨਿਰੰਕਾਰ ਦੇ ਨਾਲ ਨਹੀਂ ਕਰਦੇ। ਪ੍ਰਭ ਜੀ ਜਬ ਤ ਦਰਗ ਹੈ ਮਾਨ ਪਾਵ, ਉਸ ਪਰਮਾਤਮਾ ਦਾ ਨਾਮ ਜਪਦਿਆਂ ਤੂੰ ਦਰਗਾਹ 'ਚ ਮਾਣ ਸਤਿਕਾਰ ਇੱਜ਼ਤ ਪ੍ਰਾਪਤ ਕਰੇਗਾ, ਨਾਨਕ ਪਤ ਸੇਤੀ ਕਰ ਜਾਵ ਹੈ। ਮਹਾਰਾਜ ਕਹਿੰਦੇ ਕਿ ਤੂੰ ਬੜੀ ਪਤ ਇੱਜ਼ਤ ਸਨਮਾਨ ਸਤਿਕਾਰ ਦੇ ਨਾਲ ਸਰੂਪ ਰੂਪੀ ਘਰ ਦੇ ਵਿੱਚ ਸੱਚਖੰਡ 'ਚ ਜਾਏਗਾ। ਉਹਨੂੰ ਲੈਣ ਵਾਸਤੇ ਆਉਂਦੇ, ਸ਼ੀਰ ਮਰੀਜ਼ ਆਉਂਦੇ, ਸਤਿਕਾਰ ਕਰਦੇ, ਪਤ ਇੱਜ਼ਤ ਨਾਲ ਜਾਂਦੇ ਆ। ਪਾਣੀ ਪਾਉਣ ਵਾਲੇ ਜਿਹੜੇ ਇਹ ਪ੍ਰਸਾਦ ਆਰੋ ਕੰਚਨ ਦੇਹੀ ਲਿਵਲਾ ਬਹੁਤ ਇਸ ਰਾਮ ਸੁਨੇਹੀ, ਜਿਸ ਨਿਰੰਕਾਰ ਦੀ ਕਿਰਪਾ ਕਰਕੇ ਤੇਰੀ ਦੇਹ ਜਿਹੜੀ ਰੋਗਾਂ ਤੋਂ ਰਹਿਤ ਹੈ ਅਤੇ ਸੋਨੇ ਵਾਂਗੂ ਬੜੀ ਉੱਜਲ ਪਵਿੱਤਰ ਰਹਿੰਦੀ ਹੈ। ਹਾਂਜੀ, ਬੁਢਾਪਾ ਵੀ ਆ ਜਾਂਦਾ ਅਤੇ ਨੌਜਵਾਨਾਂ ਵਰਗੀ ਉਮਰ ਰਹਿੰਦੀ ਉਹਨਾਂ ਦੀ, ਜਿਨ੍ਹਾਂ ਨੇ ਆਪਣਾ ਜੀਵਨ ਸੰਭਾਲ ਕੇ ਰੱਖਿਆ ਹੋਇਆ। ਕੰਚਨ ਵਰਗੀ ਸੋਨੇ ਵਾਂਗੂ ਸ਼ੁੱਧ ਪਵਿੱਤਰ ਦੇਹ ਰਹਿੰਦੀ ਹੈ। ਜਿਹੜੇ ਉਹੋ ਜਿਹਾ ਉੱਠੇ ਕੰਮ ਕਰਦੇ ਅਤੇ ਦੇਖ ਲਓ ਹਾਲਤ ਕੀ ਹੁੰਦੀ, ਅਤੇ ਇਹਨਾਂ ਮੁੱਖ ਡਰਾਵ ਨੇ ਜਿਹਨਾਂ ਵਿਚਾਰੇ ਉਹਨਾਂ ਹੈਂ ਧੰਨ ਧੰਨ ਬਾਬਾ ਕਰਮ ਸਿੰਘ ਜੀ ਮਹਾਰਾਜ ਭਜਨ ਕਰਦੇ ਹੁੰਦੇ ਸੀ। ਇੱਕ ਪਠਾਨ ਨੇ ਆ ਕੇ ਥੜੇ ਬਣਾਉਣੇ, ਹੁਣ ਥੜੇ ਚ ਆ ਜਾਣੇ, ਮਹਾਰਾਜ ਨੇ ਜਾਣਾ ਜੰਗਲ ਚਲ ਜਾਣਾ, ਉੱਥੇ ਜਾਣਾ ਕਦੀ ਪਿਸ਼ਾਬ ਕਰ ਜਾਣਾ, ਅਤੇ ਗੁਫਾ ਬਣਾਉਂਦੇ ਹੁੰਦੇ, ਉਹ ਗੁਫਾ ਦੇ ਮੋਹਰੇ ਚੱਕੀ ਕਰ ਜਾਣੀ, ਗੰਦ ਕਰ ਜਾਣੀ, ਕਿੰਨੀ ਅੱਤ ਚੱਕੀ ਹੋਈ। ਬਸ ਫਿਰ ਹਾਂਜੀ ਦੁੱਖ ਭੋਗ ਕੇ ਮਰ ਗਿਆ, ਤੂੰ ਉਹਦਾ ਮੂੰਹ ਸੂਰ ਅਰਗਾ ਹੋ ਗਿਆ, ਅਤੇ ਮੁਸਲਮਾਨ ਦਬਾਉਣ ਨਾ ਕਿਉਂਕਿ ਸੂਰ ਤੋਂ ਭੱਜਦੇ
ਠੀਕ ਹਨ। ਹੁਣ ਮਨੁੱਖ ਦੇ ਆ ਪਿਆ ਰੋਲੇ ਉਹ ਵੀ ਠੀਕ ਨਹੀਂ, ਅਤੇ ਮਹਾਰਾਜ ਕੋਲ ਆ ਕੇ ਮਾਫੀਆਂ ਮੰਗੀਆਂ, ਕਹਿੰਦੇ ਅਸੀਂ ਤਾਂ ਭਾਈ

ਅੱਜ ਦੁਨੀਆਂ ਦੇ ਝੂਠੇ ਰਿਸ਼ਤੇਦਾਰ ਆ, ਤੁਸੀਂ ਇਹਨਾਂ ਨੂੰ ਪ੍ਰੀਤੀ ਲਾਉਣੇ, ਇਹਨਾਂ 'ਚੋਂ ਕੋਈ ਪ੍ਰੀਤੀ ਨਿਭਾਉਣ ਵਾਲਾ ਨਹੀਂ। ਅੱਜ ਵੀ ਧੋਖਾ ਤੇ ਕੱਲ੍ਹ ਵੀ ਧੋਖਾ, ਜਿੰਨਾ ਮਰਜ਼ੀ ਕਰਕੇ ਦੇਖ ਲਾ। ਤੁਹਾਡਾ ਤਾਂ ਨਹੀਂ ਮਨ ਭੁੜਕਦਾ ਕੈਨੇਡਾ ਜਾਵਾਂ? ਹੈ, ਮਨ 'ਚ ਤਾਂ ਆਉਂਦੀ ਹੈ, ਨਿਕਲਦੀ ਨਹੀਂ ਨਾ, ਝੂਠ ਬੋਲਦੀ ਹਾਂ। ਇਸ ਵਾਸਤੇ ਹੈ, ਇਹ ਤਾਂ ਹੁਣ ਸੁਖਮਣੀ ਪੜ੍ਹਦੀ ਹਾਂ, ਜਿਹਦਾ ਸੁਖਮਣੀ ਪੜ੍ਹਦੀ ਉਹਦੇ ਨਾਲ ਪਿਆਰ ਪਾ, ਇਹਨਾਂ ਕੀੜਿਆਂ ਨਾਲ ਪਿਆਰ ਕਾਹਦਾ ਕਰਦੇ ਹਾਂ। ਇਹ ਪ੍ਰਸਾਦ ਤੇਰਾ ਓਲਾ ਰਹਿਤ, ਮਨ ਸੁਖ ਪਾਵੇ ਹਰ ਹਰ ਜਸ ਕਹਿਤ। ਬਾਬਾ ਬਹਾਲ ਸਿੰਘ ਜੀ ਜਿਹਦੇ ਹਲੋ ਵੀ ਹਿੰਦੂ ਪਰਿਵਾਰ 'ਚ ਜੰਮੇ, ਅਤੇ ਬਾਬਾ ਦੀਪ ਸਿੰਘ ਜੀ ਕਥਾ ਸੁਣ ਲਈ, ਮਨ ਪੁਰਨਾ ਬਣ ਗਿਆ ਅਤੇ ਇਸ ਤਰ੍ਹਾਂ ਦਾ ਵਰਸ਼ਕ ਬਣ ਗਿਆ। ਉਹ ਸਾਰੇ ਹੋ ਕੇ ਪੀਣ ਵਾਲੇ, ਦੇਵੀਆਂ ਨੂੰ ਮੰਨਣ ਵਾਲੇ, ਅਤੇ 12 ਸਾਲ ਸੰਤ ਸੁੱਤੇ ਨੇ, ਮੇਰੇ ਕੇਸ ਨਾ ਕੱਟ ਲੈਣ। 12 ਸਾਲ ਨਹੀਂ ਸੁੱਤੇ, ਅਤੇ ਪੱਥਰ 'ਤੇ ਰੱਖ ਕੇ ਪੱਥਰ ਨਾਲ ਇਹਨਾਂ ਵੱਢਦਾ, ਇੰਨਾ ਚੇਤਨ ਰਹੇ। ਪਰ ਫਿਰ ਘਰੋਂ ਨਿਕਲਿਆ, ਪਿੰਡਰੀਆਂ ਆ ਗਿਆ ਗਿਆਨੀ ਚੰਦਨ ਸੋਹਣਾ ਤੋਂ, ਪਾਠ ਦੀ ਸੰਥਾ ਕੀਤੀ, ਤਿਆਰੀ ਫਿਰ ਸ਼੍ਰੀ ਮਨ ਬਾਬਾ ਸੁੰਦਰ ਸਿੰਘ ਬ੍ਰਹਮ ਜੀ ਨੇ ਚੱਲ ਗਿਆ। ਉੱਥੋਂ ਮਹਾਰਾਜ ਦੀ ਮਹਿਮਾ ਸੁਣੀ, ਮਹਾਰਾਜ ਚਰਨਾਂ ਜਾ ਗਿਆ। ਬਸ ਫਿਰ ਮਹਾਰਾਜ ਹੋ ਗਏ, ਹੋ ਗਏ 70 ਸਾਲ ਸੇਵਾ ਕੀਤੀ। 11 ਵਜੇ ਦੇ ਉੱਠੇ, ਰਾਤ ਦੇ 11 ਤੱਕ ਚੱਲ ਸੋ ਚੱਲਿਆ, 2.5 ਘੰਟੇ ਰੌਲ ਲਾਉਣੀ ਆ ਗੁਰਮੰਤਰ ਦੀ, ਫਿਰ ਨਿਸ਼ਾਨ ਸਾਹਿਬ ਇਸ਼ਨਾਨ ਕਰਾਉਣਾ, ਫਿਰ ਲੋਹ ਚੁੱਲ੍ਹਿਆਂ ਨੂੰ ਪੋਚਾ ਲਾਉਣਾ, ਅਤੇ ਆਟਾ ਜਪ ਕੇ ਰੱਖਣਾ, ਕੜਾ ਪ੍ਰਹਿ ਦੇ ਕਰਨੀ, ਫਿਰ ਆ ਕੇ ਆਸਾਈ ਵਾਰ ਦਾ ਕੀਰਤਨ ਕਰਨਾ, ਕਥਾ ਸੁਣਨੀ, ਅਤੇ ਹਾਜ਼ਰੀ ਤਿਆਰ ਕਰਨੀ, ਫਿਰ 10 ਵਜੇ ਦੇ ਅੰਦਰ ਹੀ ਲੰਗਰ ਦੀ ਘੰਟੀ ਵੱਜਣੀ ਹੈ, ਅਰਦਾਸ ਸੁਣੀ ਹੈ, ਲੰਗਰ ਵਰਤਾਉਣਾ, ਆਏਗਾ ਦਾ ਦੁੱਖ ਸੁੱਖ ਸੁਣਨਾ। ਫਿਰ ਉਹਨਾਂ ਨੇ ਪ੍ਰਸ਼ਾਦਾ ਲੈ ਕੇ ਹੱਥ 'ਤੇ ਚੱਕੇ ਵਰਤਾਉਣਾ ਵੀ ਇਹ ਵੀ ਆਪ, ਫਿਰ ਦੇ ਹਲੋ ਟੁੱਟਿਆ ਜਾਣਾ, ਉੱਠ ਜਾ ਗ੍ਰੰਥ ਪੜ੍ਹਨਾ, ਅਤੇ ਥੋੜ੍ਹਾ ਜਿਹਾ ਆਰਾਮ, ਇਹ ਇਸ਼ਨਾਨ ਕਰਕੇ ਸਰਦਾਈ ਰਗੜਨੀ। ਐਡਾ ਕੁੰਡਾ ਵੱਡਾ ਘੋਟਣਾ, ਸੱਤ ਜਿੱਡਾ ਉੱਚਾ, ਲੰਗਰਾਂ ਦੇ ਵੱਡੇ ਕੰਮ ਹੁੰਦੇ, ਰੋਤਨ ਅਨੁਸਾਰ ਗਰਮ ਜਲ ਵਗੈਰਾ, ਅਤੇ ਸ਼ਾਮ ਦਾ ਲੰਗਰ ਰੋਤਨ ਸਾਬਕ ਜਿਵੇਂ ਮਹਾਰਾਜ ਦਾ ਹੁਕਮ ਸੀ। ਫਿਰ ਗੋਡੀ ਤਾਲੀ 'ਚ ਵੀ ਚਲੇ ਜਾਣਾ, ਅਤੇ ਬਾਲਣ ਪਾੜਨ 'ਚ, ਬਾਲਣ ਸਰਕੜਾ ਵੱਢਣ 'ਚ, ਅਤੇ ਗੱਤਕਾ ਕੋਈ ਨਿਹੰਗ ਸਿੰਘ ਵੀ ਉਹਨਾਂ ਦੇ ਬਰਾਬਰ ਨਹੀਂ ਸੀ ਖੇਲ ਸਕਦਾ, ਉਹਨਾਂ 'ਤੇ ਸ਼ਸਤਰ ਖੋਲਣ, ਸੰਥਿਆ ਪਤਾ ਨਹੀਂ ਕਿੰਨੇ ਬੀਬੀਆਂ ਸਿੰਘਾਂ ਨੂੰ ਕਰਾਈ, ਕੋਈ ਹਿਸਾਬ ਨਹੀਂ। ਅਤੇ ਜਿਹੜੇ ਉਹਨਾਂ ਦੀ ਸੰਗਤ 'ਚ ਆਉਣ, ਗੁਰੂ ਗ੍ਰੰਥ ਸਾਹਿਬ ਦੀ ਸੇਵਾ, ਦਾਲਾਂ ਸਬਜ਼ੀਆਂ ਅਚਾਰ ਚਟਣੀਆਂ ਸਭ ਟ੍ਰੇਂਡ ਮਾਈ ਭਾਈ, ਅਤੇ ਫਿਰ ਲੈ ਲਓ ਅਤੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ, ਇਸ਼ਨਾਨ ਪਾਣੀ ਦੀ, ਉਹ ਕਿਵੇਂ ਡੇਰੇ ਝਾੜੂ ਬਹਾਰੂ, ਕਿਸ ਤਰ੍ਹਾਂ ਕਿਤੇ ਵੀ ਤੀਲਾ ਡਿੱਗਿਆ ਰੜਕੇ ਦਾ, ਉਹ ਇਕੱਠੇ ਕਰਕੇ ਪੇ ਕਰਨੇ, ਅਤੇ ਸੰਗਤ ਨੂੰ ਇਸ ਤਰ੍ਹਾਂ ਲਿਆ ਤਾ ਡੇਰੇ 'ਚ, ਕਿਤੇ ਕੂੜਾ ਖਿਲ ਗਿਆ, ਇੰਨੇ ਟ੍ਰੇਂਡ। ਗੁਰੂ ਗ੍ਰੰਥ ਸਾਹਿਬ ਦੀ ਚੂੜੀਆਂ ਕਿਵੇਂ ਚੜ੍ਹਾਉਣੀਆਂ, ਸੇਵਾ ਕਿਵੇਂ ਕਰਨੀ ਸਾਰਾ, ਅਤੇ ਸੁੱਚ ਪਵਿੱਤਰਤਾ ਮੰਨੇ ਵੀ ਗੁਰਸਿੱਖ ਸੰਗਤ 25-25 ਜਾਗੀ ਦੇ ਘੱਟ ਕੋਈ ਨਹੀਂ, ਵੱਧ ਜਿੰਨੇ ਮਰਜ਼ੀ, ਵੱਧ ਵੀ ਇੰਨਾ ਆਪਣਾ ਵੀ ਅਤੇ ਟ੍ਰੇਂਡ ਕੀਤਾ। ਉਹਨਾਂ ਦੀ ਮਾਤਾ ਬਿਮਾਰ ਹੋ ਗਈ, ਸੁਨੇਹਾ ਆਇਆ ਵੀ ਮੈਨੂੰ ਮਿਲ ਜਾਓ, ਅਤੇ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਨੇ ਆਜ਼ਾਦ ਨਾ ਦਿੱਤੀ, ਕਹਿੰਦੇ ਜੀ ਤੂੰ ਚਲੇ ਗਿਆ, ਜਿਵੇਂ ਤੇਰੇ ਦੂਏ ਭਰਾ ਆਇਆ, 2-4 ਦਿਨ ਤੇਰਾ ਹੋਣਾ, ਅਤੇ ਬਾਲ ਤੂੰ ਆਇਆ ਬਸ ਉਹੋ ਜਿਹਾ ਤਿਰਨਾ ਹੋ ਜਾਂਦਾ, ਕਿਉਂਕਿ ਦੂਰ ਜਿਹੜੇ ਜ਼ਿਆਦਾ ਹੋਵੇ ਫਿਰ ਹੁੰਦਾ, ਨੇੜੇ ਆ ਜਾ ਤਾਂ ਜਿਹੋ ਜਿਹੇ ਨੇੜੇ ਵਾਲੇ ਉਹੋ ਜਿਹੇ ਬਣ ਜਾਂਦੇ। ਕਹਿੰਦੇ ਦੂਜੀ ਗੱਲ ਇਹ ਹੈ, ਜੇ ਤੂੰ ਨਹੀਂ ਜਾਏਗਾ, ਤੇਰੀ ਮਾਤਾ ਕਹੇਗੀ ਮਹਾਰਾਜ ਨੇ ਇਜਾਜ਼ਤ ਨਹੀਂ ਦਿੱਤੀ, ਉਹਦਾ ਧਿਆਨ ਫਿਰ ਸਾਡੇ ਚੱਲ ਜੂਗਾ, ਜੇ ਮਰ ਜੂਗੀ ਤਾਂ ਉਹਨੂੰ ਚੰਗੀ ਜਗ੍ਹਾ ਮਿਲ ਜੂਗੀ, ਮਹਾਰਾਜ ਕਹਿੰਦੇ। ਇਸ ਵਾਸਤੇ ਦੇਖੋ ਕਿੱਥੇ ਤੁਸੀਂ ਸੋਚਦੇ, ਫਿਰ ਤਾਂ ਉਹਨਾਂ ਦਾ ਸਾਰਾ ਟੱਬਰ ਹੀ ਇੱਧਰ ਲੱਗ ਗਿਆ, ਆ ਕੇ ਉਹਨੇ ਸੇਵਾ ਕਰਨੀ, ਸਭ ਇੱਧਰ ਫਿਰ ਲੱਗ ਗਏ। ਇਸ ਵਾਸਤੇ ਕਹਿੰਦੇ ਆ ਕਿ ਲਿਵ ਲਾਭੋ ਤਿਸ ਰਾਮ ਸੁਨੇਹੀ, ਉਹ ਜਿਹੜਾ ਸੁਨੇਹੀ ਪਿਆਰਾ ਨਿਰੰਕਾਰ ਪਰਮੇਸ਼ਰ ਰਮਿਆ ਹੋਇਆ ਰਾਮ ਆ, ਉਹਦੇ ਨਾਲ ਮਨ ਦੀ ਬਿਰਤੀ ਲਾਉਣਾ ਕਰੋ, ਕਿ ਜਿਹਨਾਂ ਨਾਲ ਤੁਸੀਂ ਝੂਠਾ ਮੋਹ ਮਮਤਾ ਪਿਆਰ ਪਾਉਂਦੇ ਹਾਂ, ਇਹ ਦੇਖਦਿਆਂ ਹੀ ਛੱਡ ਜਾਣੇ ਆ, ਹੈਂ ਅੰਤ ਵੇਲੇ ਕਿਸੇ ਨੇ ਸਹਾਇਤਾ ਨਹੀਂ ਕਰਨੀ। ਜੇ ਪ੍ਰਸਾਦ ਤੇਰਾ ਓਲਾ ਰਹਿਤ, ਮਨ ਸੁਖ ਪਾਵ ਹੈ ਹਰ ਹਰ ਜਸ ਕਹਿਤ। ਫਿਰ ਕਹਿੰਦੇ ਚੰਗੀ ਤਰ੍ਹਾਂ ਵਿਚਾਰ ਲਾ, ਦੇਖ ਲਾ

0: ਇਸ ਪਰਮਾਤਮਾ ਦੀ ਕਿਰਪਾ ਕਰਕੇ ਭੁੱਲਾਂ ਵੀ ਤੂੰ ਕਰਦਾ ਆ, ਗਲਤੀਆਂ ਕਰਦਾ, ਫਿਰ ਵੀ ਤੇਰਾ ਓਲਾ ਰਹਿ, ਤੇਰਾ ਓਲਾ ਮੈਨੇ ਉਹ ਪੜਦਾ ਢੱਕਿਆ ਰਹਿੰਦਾ, ਤੇਰਾ ਪੜਦਾ ਫਿਰ ਵੀ ਢੱਕ ਰਿਹਾ ਮਾਲਕ, ਹੈਂ ਉਹਦੇ ਨਾਲ ਤੇਰਾ ਪੜਦਾ ਢੱਕਿਆ ਰਹਿੰਦਾ। ਮਨ ਸੁਖ ਪਾਵ ਹੈ ਹਰ ਹਰ ਜਸ ਕਹਿਤ, ਕਹਿੰਦੇ ਹਰ ਹਰ, ਉਹ ਨਿਰੰਕਾਰ ਪਰਮਾਤਮਾ ਦਾ ਜਸ ਕਹਿਣਾ ਤੂੰ ਸੁਖਾਂ ਦੀ ਪ੍ਰਾਪਤੀ ਕਰ ਲਏਗਾ। ਉਹ ਜਿਵੇਂ ਕਹਿੰਦੇ ਰਾਜਾ ਸੀ ਨਾ, ਉਹਦੀ ਰਾਣੀ ਸੀ, ਉਹਦੇ ਜੀਵਨ 'ਚ ਕੋਈ ਢਿੱਲ ਮੱਠ ਸੀ, ਕਈਆਂ ਨੇ ਸ਼ਿਕਾਇਤ ਲਾਈ, ਪਰ ਰਾਜਾ ਬੜਾ ਧੀਰਜਵਾਨ, ਇੱਕ ਦਿਨ ਕੋਈ ਗਲਤੀ ਹੁੰਦੀ ਉਹਦੀ, ਉਹ ਦਿਸ਼ਾਲਾ ਪਾਤਾ, ਕੋਈ ਚੇਤੀ ਚੇਤਾ ਨਹੀਂ ਕਰਾਇਆ, ਤਾਂ ਅਖੀਰ ਰਾਜਾ ਬਿਮਾਰ ਹੋ ਗਿਆ, ਦੇਖਿਆ ਤਾਂ ਹੁਣ ਬਚਦਾ ਨਹੀਂ। ਉਹ ਬਹੁਤ ਰੋਈ ਜਾਏ ਕਿ ਮਹਾਰਾਜ ਤੁਸੀਂ ਮੇਰਾ ਆਸਰਾ ਸੀ, ਅਤੇ ਤੁਸੀਂ ਸਭ ਕੁਛ ਆ, ਤੁਹਾਡੇ ਨੇ ਮੇਰੀ ਇੱਜ਼ਤ। ਰਾਜਾ ਕਹਿਣ ਲੱਗਾ ਹੁਣ ਕੱਲ੍ਹ ਰੋਂਦੀ ਹਾਂ, ਹੈਂ ਕਿ ਮੈਂ ਮਰ ਗਿਆ, ਰੰਗ ਰਲੀਆਂ ਮਨਾਈ। ਕਹਿੰਦੇ ਤਾਂ ਹੀ ਤਾਂ ਰੋਂਦੀ ਹਾਂ, ਜੇ ਤੁਸੀਂ ਹੈਗੇ ਸੀ ਵਿਚਾਲਾ ਪਾ ਕੇ ਮੇਰੇ ਪੜਦੇ ਕੱਜ ਦਿੱਤੇ, ਬਾਅਦ ਵਿੱਚ ਪੜਦਾ ਕੌਣ ਕੱਜੂ, ਜਿਹੜਾ ਕਿਸੇ ਦਾ ਬਣਿਆ ਉਹਦੇ ਪੜਦੇ ਕੱਜਦਾ ਉਹ ਮਾਲਕ ਜਿਹੜਾ। ਕਹਿੰਦੇ ਉਹਦੀ ਕਿਰਪਾ ਨਾਲ ਤੇਰਾ ਓਲਾ ਹੈਂ ਪੜਦਾ ਰਹਿੰਦਾ, ਹੈਂ ਉਹ ਤੇਰੇ ਪੜਦੇ ਢੱਕਦਾ, ਅਤੇ ਤੂੰ ਉਹ ਤੋਂ ਬੇਮੁੱਖ ਹੋ ਕੇ ਤੁਰਿਆ ਫਿਰਦਾ। ਮਨ ਸੁਖ ਪਾਵੇ ਹਰ ਹਰ ਜਸ ਕਹਿਤ, ਇਹ ਮਨਾ ਜੇ ਤੂੰ ਉਹਦਾ ਜਸ ਕਰੇਗਾ ਸੁਖ ਪ੍ਰਾਪਤ ਕਰੇਗਾ। ਜੇ ਪ੍ਰਸਾਦ ਤੇਰੇ ਸਗਲ ਛਿੱਦਰ ਢਾਕੇ, ਜਿਹਦੀ ਕਿਰਪਾ ਨਾਲ ਤੇਰੇ ਸਾਰੇ ਛਿੱਦਰ, ਛਿੱਦਰ ਛੇਕ ਨੂੰ ਕਹਿੰਦੇ ਨਾ, ਦੋਸ਼ ਆ ਜਿਹਨੇ ਐਬ ਆ, ਗੁਨਾਹ ਆ, ਪਾਪ ਆ, ਉਹਦੇ ਕਰੇ ਢੱਕੇ ਆ, ਲੋਕਾਂ ਤੋਂ ਉਹਦੇ ਲੁਕੋ ਲੈਂਗਾ, ਆਪਣੇ ਔਗਣ ਨੂੰ ਪੁੱਤ ਨਹੀਂ ਲੁਕਦੇ। ਜੇ ਉਹ ਤੇਰੇ ਔਗਣ ਦਿਖਾਲਣ ਲੱਗ ਪਿਆ, ਇਹ ਤਾਂ ਤੂੰ ਕਿਸੇ ਨੂੰ ਮੂੰਹ ਦੇਣ ਜੋਗਾ ਵੀ ਨਹੀਂ ਰਹੇਗਾ ਜਿਹੜੇ ਵਿੱਚ ਲੁਕੋਈ ਬੈਠਾ। ਮਨ ਸਰਨੀ ਪਰ ਠਾਕਰ ਪ੍ਰਭ ਤਾਕ ਹੈ, ਇਸ ਵਾਸਤੇ ਮਹਾਰਾਜ ਕਹਿੰਦੇ ਐਸਾ ਜਿਹੜਾ ਠਾਕਰ ਪਰਮੇਸ਼ਰ ਆ, ਸਤਿਕਾਰ ਯੋਗ ਨਿਰੰਕਾਰ ਪਰਮਾਤਮਾ, ਉਹਦੀ ਸ਼ਰਨ 'ਚ ਪੈ ਜਾ, ਮਾਫ਼ੀ ਮੰਗ ਲਾ, ਉਹ ਤੇਰੇ ਗੁਨਾਹ ਬਖਸ਼ ਦੇਵੇਗਾ। ਮਹਾਰਾਜ ਰਾਮਚੰਦਰ ਨੂੰ ਸ਼੍ਰੀ ਲਕਸ਼ਮਣ ਜੀ ਨੇ ਕਿਹਾ ਨਾ, ਮਹਾਰਾਜ ਬੜੇ ਬੜੇ ਪਾਪੀ ਹੁੰਦੇ, ਤੁਸੀਂ ਇੱਕਦਮ ਢਲ ਜਾਂਦੇ ਜਾਦੂ ਹੋ ਜਾਂਦੇ। ਕਹਿੰਦੇ ਹਾਂ ਲਕਸ਼ਮਣ, ਸਾਡਾ ਸੁਭਾਅ ਇਵੇਂ ਹੀ ਹੈ, ਇਹ ਆ ਕੇ ਸਾਨੂੰ ਪਾਪੀ ਕਹਿ ਦਿੰਦਾ, ਅਸੀਂ ਬਖਸ਼ ਦਿੰਦੇ, ਪਰ ਸ਼ਰਤ ਪਾਪੀ ਮੰਨਦੇ ਨਹੀਂ, ਪਾਪ ਕਰਕੇ ਵੀ ਪਾਪੀ ਪਾਪੀ ਨਹੀਂ ਮੰਨਦਾ। ਜਿਹੜਾ ਮੰਨ ਲੈਂਦਾ ਮਹਾਰਾਜ ਕੋ, ਮਹਾਰਾਜ ਦਿਆਲੂ ਕਿਰਪਾ ਕਰ ਦਿੰਦੇ, ਅਤੇ ਸੱਚ ਤਾਂ ਬੋਲਿਆ ਨਾ। ਜੇ ਪ੍ਰਸਾਦ ਕੁਝ ਕੋ ਨਾ ਪਹੁੰਚਿਆ, ਮਨ ਸਾਧ ਸਾਧ ਸਿਮਰੋ ਪ੍ਰਭੂ ਚ, ਜਿਹਦੀ ਕਿਰਪਾ ਨਾ ਤੈਨੂੰ ਕੋਈ ਨਹੀਂ ਪਹੁੰਚ ਸਕਦਾ, ਭਾਵ ਕੋਈ ਤੈਨੂੰ ਦੁੱਖ ਨਹੀਂ ਦੇ ਸਕਦਾ, ਤੇਰੀ ਕੋਈ ਬਰਾਬਰੀ ਨਹੀਂ ਕਰ ਸਕਦਾ। ਕਹਿੰਦੇ ਇਸ ਵਾਸਤੇ ਇਹ ਪਾਪੀ ਮਨਾ, ਐਸਾ ਜਿਹੜਾ ਉੱਚਾ ਸੁੱਚਾ ਨਿਰੰਕਾਰ ਪਰਮੇਸ਼ਰ ਆ, ਸਵਾਸ ਸਵਾਸ ਉਹਦਾ ਸਿਮਰਨ ਕਰ। ਜੇ ਤੂੰ ਜਿੰਨੇ ਸਵਾਸ ਹੈ, ਹੈਂ ਹਾਏ ਪੁੱਤਰ, ਹਾਏ ਪਰਿਵਾਰ, ਹਾਏ ਮਾਇਆ, ਹੈਂ ਇਹਨਾਂ ਨੂੰ ਚੇਤੇ ਕਰਦਾ, ਹੈਂ ਬਾਹਰੋਂ ਸੁੱਖ ਨਹੀਂ ਪੜਦਾ, ਅੰਦਰੋਂ ਜਾਪ ਹੋਰ ਕਰਦਾ। ਜੇ ਪ੍ਰਸਾਦ ਪਾਈ ਦੁਰਲੱਭ ਦੇਹ, ਨਾਨਕ ਤਾਂ ਕੀ ਭਗਤ ਕਰੇ ਇਹ, ਜਿਹਦੀ ਕਿਰਪਾ ਨਾਲ ਤੈਨੂੰ ਇਹ ਮਾਨਸ ਦੇ ਮਿਲੀ ਹੈ, ਇਹ ਬੜੀ ਦੁਰਲੱਭ ਆ, ਇਹਨੂੰ ਪ੍ਰਾਪਤ ਕਰਨਾ ਲੱਭਣਾ ਦੁਰ ਮੈਨੇ ਬੜਾ ਕਠਿਨ ਹੈ, ਉਹ ਤੂੰ ਸੌਖੀ ਪਾ ਲਈ ਹੈ, ਉਹਦੀ ਕਿਰਪਾ ਨਾਲ ਪਾਈ ਹੈ। ਮਹਾਰਾਜ ਕਹਿੰਦੇ ਹੈ ਇਹ ਪਾਪੀ ਮਨਾ, ਉਸ ਨਿਰੰਕਾਰ ਦੀ ਤੂੰ ਭਗਤੀ ਕਰਨਾ ਕਰ। ਜੇ ਪ੍ਰਸਾਦ ਆ ਭੂਖਣ ਪੈਰੀ ਜੈ, ਮਨ ਤੇ ਸਿਮਰਤ ਕਿਉਂ ਆਲਸ ਕੇ ਜੈ, ਆ ਜਿਹੜੇ ਤੂੰ ਕੜੇ ਪਾਉਣਾ, ਕੈਂਠੇ ਮੁੰਡੀਆਂ ਮੁੰਡੀਆਂ ਹਾਰ ਹੂਰ ਜਿਹਾ ਪਾਈ ਫਿਰਦਾ ਨਾ, ਭੂਖਣ ਗਹਿਣੇ ਪਾਈ ਫਿਰਦਾ, ਇਹ ਉਹਦੀ ਕਿਰਪਾ ਨਾਲ ਹੀ ਹੈ, ਉਹਦੀ ਪ੍ਰਸਾਦ ਕਿਰਪਾ ਨਾਲ। ਮਨ ਤੇ ਸਿਮਰਨ ਤੂੰ ਆਲਸੂ ਜਿਹਾ, ਅਤੇ ਉਹਦੇ ਸਿਮਰਨ ਵੱਲੋਂ ਆਲਸੂ ਕਰਦਾ, ਉਸ ਨਿਰੰਕਾਰ ਦਾ ਤੂੰ ਸਿਮਰਨ ਕਰ। ਜੇ ਮਨ ਉਧਰੋਂ ਤੂੰ ਆਲਸ ਕਰਦਾ, ਉਹਦਾ ਸਿਮਰਨ ਹੀ ਕਰਦਾ। ਜੇ ਪ੍ਰਸਾਦ ਅਸਭ ਹਸ ਅਸਵਾਰੀ, ਮਨ ਤੇ ਪ੍ਰਭ ਕੋ ਕਬਹੂ ਨਾ ਵਿਸਾਰੀ, ਜਿਹਦੀ ਕਿਰਪਾ ਨਾਲ ਅਸ਼ੁਭ ਨਾਮ ਹੁੰਦਾ ਘੋੜਿਆਂ ਨਾਲ, ਹਸਤ ਨਾ ਮਹਾਤੀ ਨਾਲ, ਇਹਨਾਂ ਨੂੰ ਤੂੰ ਸਵਾਰੀਆਂ ਕਰਦਾ। ਜੇ ਮਨ ਐਸੇ ਪਰਮਾਤਮਾ ਨੂੰ ਕਦੇ ਵੀ ਵਿਸਾਰੀ ਮੈਨੇ ਭੁਲਾਉਣਾ ਨਾ ਕਰ, ਉਹਨੂੰ ਨਾ ਕਦੇ ਭੁਲਾ ਦੇ, ਉਹਨੂੰ ਚੇਤੇ ਰੱਖੇਗਾ ਤੇ ਉਹ ਕਿਰਪਾ ਕਰੇਗਾ। ਜੇ ਪ੍ਰਸਾਦ ਬਾਗ ਮਿਲਕ ਧਨਾ, ਰਾਗ ਪੁਰੋਏ ਪ੍ਰਭ ਆਪਣੇ ਮਨ, ਜਿਹਦੀ ਕਿਰਪਾ ਨਾਲ ਤੈਨੂੰ ਬਾਗ ਬਗੀਚੇ ਮਿਲਕ ਮੈਨੇ ਮੁਲਖਾਂ ਦੀਆਂ ਜਗੀਰਾਂ ਮਿਲੀਆਂ, ਬੜਾ ਧਨ ਪ੍ਰਾਪਤ ਹੋ ਰਿਹਾ। ਉਸ ਪਰਮਾਤਮਾ ਨੂੰ ਆਪਣੇ ਮਨ ਪਰੋਏ ਮੈਨੇ, ਹੈਂ ਉਹਨੂੰ ਧਾਰ ਕੇ ਰੱਖ। ਜਿਵੇਂ ਕੋਈ ਚੀਜ਼ ਪਰੋਦੀ ਜੇ ਪਾਸੇ ਨਹੀਂ ਨਾ ਜਾਂਦੀ, ਇਸ ਤਰ੍ਹਾਂ ਆਪਣੇ ਮਨ ਵਿੱਚ ਉਹਦੇ ਨਾਮ ਨੂੰ ਪਰੋਲਾ। ਨਾਮ ਗੁਰੂ ਦੇ ਉਪਦੇਸ਼ ਦੁਆਰਾ ਮਨ ਨੂੰ ਸੀਂਲਾ, ਗੁਰੂ ਨਾਲ ਜੋੜ ਲਾ ਮਨ ਨੂੰ। ਪਰੋਏ ਮੈਨੇ ਉਹਦੇ ਨਾਮ ਨੂੰ ਮਨ 'ਚ ਧਾਰ ਕੇ ਰੱਖ। ਜਿਨ ਤੇਰੀ ਮਨ ਵਣਤ ਬਣਾਈ, ਜਿਸ ਨਿਰੰਕਾਰ ਨੇ ਤੇਰੀ ਇਹ ਮਨ ਦੀ, ਇੰਦਰੀਆਂ ਦੀ, ਸਰੀਰ ਦੀ, ਹੈਂ ਇਹ ਜਿਹੜੀ ਬਣਾਵਟ ਸੁੰਦਰਤਾ ਉਹਨੇ ਬਣਾਈ, ਤੂੰ ਆਪਣੀ ਚਤਰਾਈ ਨਾ ਬਣ ਗਿਆ। ਗੰਦਾ ਪਾਣੀ ਹੈਗਾ ਜਿੱਥੋਂ ਤੈਨੂੰ ਇਹ ਬਣਾਇਆ, ਇਹ ਕਿਨ ਬਣਾਇਆ, ਇਹ ਸਾਰੀ ਬਣਾਵਟ ਉਹਨੇ ਬਣਾਈ ਹੈ। ਹਾਂਜੀ, ਇਸ ਵਾਸਤੇ ਉੱਠਦੇ ਬੈਠ ਸਾਤੇ ਸਹਿਤੇ ਉੱਠਦਾ ਬਹਿੰਦਾ ਸੌਂਦਾ ਜਾਗਦਾ ਹਰ ਵੇਲੇ ਫਿਰਦਾ ਤੁਰਦਾ ਕਾਰੋਬਾਰ ਕਰਦਾ, ਸਦਾ ਵਾਸਤੇ ਉਹਦੇ ਨਾਮ ਨੂੰ ਧਿਆਉਣਾ ਕਰ। ਅਤੇ ਸਹਿਤਿਆਏ ਜੋ ਇਹ ਕਰ ਲੱਖਾ ਈਹਾ ਊਹਾ ਨਾਨਕ ਤੇਰੀ ਰੱਖਾ। ਕਹਿੰਦੇ ਇਸ ਵਾਸਤੇ ਇਹ ਮਨਾ ਉਸ ਨਿਰੰਕਾਰ ਨੂੰ ਧਿਆਉਣਾ ਕਰ, ਜਿਹੜਾ ਐਸਾ ਅਦੁੱਤੀਏ ਬ੍ਰਹਮ ਅਲੱਖ ਹੈ। ਹਾਂਜੀ, ਜਾਣਨ ਤੋਂ ਰਹਿ ਸਿਆ ਜਿਹੜਾ ਈਹਾ ਊਹਾ ਲੋਕ ਪਲੋਕ ਤੇਰੀ ਇੱਜ਼ਤ ਨੂੰ ਰੱਖਣ ਵਾਲਾ। ਹਾਂਜੀ, ਈਹਾ ਊਹਾ ਨਾਨਕ ਤੇਰੀ ਰੱਖਾ, ਉਹ ਲੋਕ ਪਲੋਕ ਤੇਰੀ ਇੱਜ਼ਤ ਰੱਖਣ ਵਾਲਾ, ਤੇਰੇ ਪੜਦੇ ਕੱਜਣ ਵਾਲਾ, ਉਸ ਮਾਲਕ ਦੇ ਨਾਮ ਨੂੰ ਜਪਣਾ ਕਰ। ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ, ਮਨ ਆਸ ਕਰ ਸਤਿ ਸਕਾ ਧਨ। ਜਿਹਦੀ ਕਿਰਪਾ ਨਾਲ ਤੂੰ ਬੜੇ ਪੁੰਨ ਕਰਦਾ ਆ, ਦਾਨ ਕਰਦਾ ਆ, ਅੱਠੋ ਪੈਰ ਉਹਦਾ ਧਿਆਨ ਕਰ। ਹੁਣ ਆ ਬਿਕਰਮੀ ਸਮਝ ਸ਼ੁਰੂ ਹੋਇਆ ਨਾ, ਮਹਾਰਾਜਾ ਬਿਕਰਮਾਜੀਤ ਨੇ 374 ਹੋ ਗਏ। ਕਹਿੰਦੇ ਮਹਾਰਾਜਾ ਬਿਕਰਮਾਜੀਤ ਭਰਤਰੀ ਦਾ ਵੱਡਾ ਭਰਾ ਸੀ, ਜਿਹੜਾ ਸੰਤ ਹੋ ਗਿਆ ਸੀ। ਕੋ ਨਾਨਕ ਸੁਣ ਭਰਤਰ ਜੋਗੀ ਜੀਵਾ ਅੰਮ੍ਰਿਤਧਾਰੀ, ਗੁਰੂ ਗ੍ਰੰਥ ਸਾਹਿਬ ਨਾਂ ਆਉਂਦਾ ਬਿਕਰਮਾਜੀਤ। ਭਾਵੇਂ ਹੋਇਆ ਤਾਂ ਟਾਈਮ ਆ, ਜੋਗੀ ਉਮਰਾਂ ਲੰਮੀਆਂ ਵਧਾ ਲੈਂਦੇ ਨਾ, ਕਿਉਂਕਿ ਮਹਾਰਾਜ ਤੋਂ ਤਾਂ ਬਹੁਤ ਪਹਿਲਾਂ ਹੋਇਆ ਸਰੀਰ ਪਾਸੇ, ਪਰ ਜੋਗੀ ਜਿਹੜੇ ਆ ਉਮਰਾਂ ਵਧਾ ਲੈਂਦੇ ਤਾਂ ਮਹਾਰਾਜ ਵੇਲੇ ਸੀ। ਇਸ ਵਕਤ ਉਹ ਜਿਹੜਾ ਰਾਜਾ ਸੀ, ਦਾ ਭਰਾ ਸੀ ਬਿਕਰਮਾਜੀਤ, ਬੜਾ ਧਰਮੀ ਰਾਜਾ ਹੋਇਆ ਇਹ, ਬੜਾ ਬਹਾਦਰ ਸੀ। ਕਹਿੰਦੇ ਇੱਕ ਦਿਨ ਖਿਆਲ ਆਇਆ ਕਿ ਮੈਂ ਐਸਾ ਕਿਹੜਾ ਪੁੰਨ ਕੀਤਾ, ਰਾਜੇ ਬੜੇ ਹੋਏ ਆ ਕੋਈ ਨਹੀਂ ਜਾਣਦਾ, ਅਤੇ ਮੇਰੀ ਬੜੀ ਮਹਿਮਾ ਹੋ ਰਹੀ ਹੈ, ਬੜੀ ਵਡਿਆਈ ਹੋ ਰਹੀ, ਹੁਣ ਬੜੇ ਬੜੇ ਜੋਤਸ਼ੀ ਬੁਲਾ ਰਹੇ। ਕਹਿੰਦਾ ਦੱਸੋ ਮੈਂ ਕੀ ਪੁੰਨ ਕੀਤਾ ਜਿਹਦੇ ਕਰਕੇ ਮੈਨੂੰ ਰਾਜ ਮਿਲਿਆ, ਕਿ ਨੇਕੀ ਮਿਲੀ ਆ, ਪਰਪਕਾਰ ਮਿਲੇ ਆ। ਅੱਠਾਂ ਦਿਨ ਬੋਲ ਦੇ ਸਾਰਿਆਂ ਯਤਨ ਕੀਤੇ, ਕੋਈ ਪਤਾ ਨਾ ਲੱਗਿਆ। ਜਿਹੜਾ ਰਾਜ ਦਾ ਪ੍ਰੋਧ ਸੀ, ਰਾਜਗੁਰੂ ਸੀ, ਹੈਂ ਪੂਰੀ ਹੁਣ ਰੋਟੀ ਛੁੱਟੀ ਜਾ ਸੀ, ਜਿਹੜਾ ਉੱਤਰ ਕੀ ਲਈ ਉਹ ਲੜਕੀ ਸੀ, ਹੁਣ ਇਹ ਨਹੀਂ ਪਤਾ ਮਹਾਰਾਜ ਕਿਹਨੂੰ ਸੋਝੀ ਦੇ ਦੇਣੀ। ਉਹ ਕਹਿਣ ਲੱਗੀ ਪਿਤਾ ਜੀ ਤੁਸੀਂ ਰਾਜ ਕੇ ਭੋਜਨ ਪਾਣੀ ਨਹੀਂ ਛਕਦੇ, ਕੀ ਗੱਲ ਹੈ, ਸੁਣਦੇ ਵੀ ਨਹੀਂ ਚੱਜਣਾ। ਉਹ ਕਹਿੰਦੇ ਪੁੱਤਰੀ ਵਿੱਚ ਤੇਰਾ ਜਿਹੜਾ ਮਨ ਆ ਉਹ ਇਸ ਮਸਲੇ ਨੂੰ ਹੱਲ ਨਹੀਂ ਕਰ ਸਕਦਾ, ਤੇਰੀ ਬੁੱਧੀ ਨਹੀਂ ਕਰ ਸਕਦੀ। ਉਹ ਕਹਿੰਦੇ ਪਿਤਾ ਜੀ ਇਹ ਗੱਲ ਨਹੀਂ, ਇਹ ਤਾਂ ਮਾਲਕ ਦੀ ਕਿਰਪਾ ਹੁੰਦੀ ਹੈ, ਚਾਹੇ ਬੱਚੇ ਨੂੰ ਸੋਝੀ ਦੇ ਜਾਏ ਕਿਸੇ ਨੂੰ ਦੇ ਦੇਵੇ, ਇਹ ਉਹਦੀ ਦਇਆ ਹੁੰਦੀ। ਦੱਸੋ, ਕਹਿੰਦਾ ਆਹ ਗੱਲ ਕਿ ਰਾਜ ਨੇ ਕਿਹਾ ਕਿਹੜੇ ਪੁੰਨ ਨਾਲ ਮੈਨੂੰ ਇਹ ਧਰਮੀ ਰਾਜ ਮਿਲਿਆ, ਮੇਰਾ ਜਾਸ ਵਡਿਆਈ ਹੋ ਰਹੀ। ਕਹਿਣ ਲੱਗੇ ਜਵਾਬ ਮੈਂ ਦਿਆਂਗੀ, ਮਹਾਰਾਜ ਨੂੰ ਕਹਿ ਦਿਓ ਕਿ ਮੇਰੀ ਲੜਕੀ ਪੁੱਤਰ ਦੇਵੇ। ਮਹਾਰਾਜ ਨੂੰ ਜਾ ਕੇ ਬਿਕਰਮਾਜੀਤ ਨੂੰ ਦੱਸਿਆ ਰਾਜ ਪ੍ਰੋਧ ਨੂੰ। ਉਹ ਕਹਿੰਦੇ ਲੈ ਜੀ, ਦੇਸ਼ ਕਿਹੜੀ ਗੱਲ ਹੈ, ਜੇ ਇਹੋ ਜਿਹੀ ਤੇਰੀ ਲੜਕੀ ਉਹੋ ਜਿਹੀ ਮੇਰੀ, ਇਹ ਫਰਕ ਵਾਲੀ ਗੱਲ ਨਹੀਂ, ਉਤਰੇ ਚਾਹੀਦਾ, ਮੈਂ ਤਾਂ ਸ਼ੰਕਾ ਦੂਰ ਕਰਨੀ। ਉਹ ਫਿਰ ਬੀਬੀ ਨੂੰ ਬੁਲਾ ਲਿਆ, ਉਹ ਕਹਿਣ ਲੱਗੀ ਕਿ ਇੱਥੋਂ ਇੰਨੀ ਦੂਰ 'ਤੇ ਇੱਕ ਮਹਾਤਮਾ ਹੈਗੇ, ਦੱਸਾਂ ਕੌਣ ਦੇ ਉੱਤੇ, ਉੱਥੇ ਚਲ ਜਾ, ਉਹ ਭੋਜਨ ਨਹੀਂ ਖਾਂਦੇ, ਉਹ ਬਲ ਦੇ ਕੋਲੇ ਜਿਹੜੇ ਅੰਗਿਆਰ ਆ ਮੂੰਹ 'ਚ ਪਾਉਂਦੇ, ਉਹ ਉਤਰ ਜਾਣਗੇ। ਉਹ ਵਜਨ ਮੰਨ ਕੇ ਕੰਨਿਆਂ ਦਾ ਰਾਜਾ ਉੱਥੇ ਚਲ ਗਿਆ। ਜਿਹੜੇ ਦੇਖਿਆ ਬੜਬੜੀਆਂ ਜੜਾਵਾਂ ਧੋਣਾ ਬਲ ਰਿਹਾ, ਅੰਗਿਆਰ ਖਾ ਰਹੇ, ਸ਼ਕਤੀ ਦੇ ਨਾਲ ਇੰਨੀ ਸ਼ਕਤੀ, ਨਗ ਤੋਂ ਕੋਈ ਅੰਗਿਆਰ ਨਹੀਂ ਖਾ ਸਕਦਾ, ਸ਼ਕਤੀ ਦੀਆਂ ਗੱਲਾਂ। ਅਤੇ ਜਾ ਕੇ ਪੁੱਛਿਆ ਕਿ ਕਿਹੜਾ ਪੁੰਨ ਕਰਮ ਜਿਹਦੇ ਮੈਂ ਦਾਸ ਪਰਮਾਤਮਾ ਰਾਜਾ ਬਣੇ। ਸੰਤ ਕਹਿਣ ਲੱਗੇ ਭਾਈ ਦੱਸ ਤਾਂ ਸਕਦਾ, ਅਸਲੀ ਗੱਲ ਪੁੱਛਣੀ ਹੈ, ਇੱਥੋਂ 10 ਕੋ ਹੋਰ ਚਲੇ ਜਾ, ਉੱਥੇ ਇੱਕ ਮਹਾਤਮਾ ਹੋਣਗੇ, ਉਹ ਸਵਾਹ ਪਕਦੇ, ਉਹਨੂੰ ਪੁੱਛੀ ਜਾ ਕੇ ਮੱਥਾ ਟੇਕ ਕੇ ਸ਼ਰਧਾ ਦੇ ਨਾਲ ਸ਼ਰਧਾ ਤਾਰ ਕੇ ਜਾਣਾ, ਉੱਥੇ ਚਲੇ ਜਾਓ। ਇਹਦੇ ਉੱਤੇ ਅਜਿਹਾ ਨਮਸਕਾਰ ਕੀਤੀ। ਉਹਨੇ ਪੁੱਛਿਆ ਰਾਜਨ ਕਿਵੇਂ, ਬੇਨਤੀ ਕੀਤੀ ਅਤੇ ਇਸ ਤਰ੍ਹਾਂ ਮਹਾਂਪੁਰਖਾਂ ਨੇ ਭੇਜਿਆ। ਕਹਿੰਦੇ ਦੱਸ ਤਾਂ ਸਕਦੇ ਹਾਂ, ਜੇ ਸਾਰੀ ਗੱਲ ਜਾਣਨੀ ਹੈ ਇੱਥੋਂ ਹੋਰ ਦੱਸ ਕੋ ਅਤੇ ਅੱਗੇ ਚਲ ਜਾ। ਉੱਥੇ ਜਿਹੜੇ ਜਾਏਗਾ ਉੱਥੇ ਇੱਕ ਲੜਕਾ ਰਾਜੇ ਦੇ ਜੰਮਿਆ, ਉਹ ਦੁੱਧ ਨਹੀਂ ਪੀਂਦਾ, ਉਹ ਡੌਂਡੀ ਪਟਾ ਰਿਹਾ, ਦੁੱਧ ਨਹੀਂ ਪੀਂਦਾ। ਜਿਹੜਾ ਆਵੇ ਦੁੱਧ ਪੀਵੇ, ਜੋ ਇਨਾਮ ਮੰਗੇਗਾ ਦਿਆਂਗੇ, ਤੇਰੇ ਗਿਆ ਦੁੱਧ ਪੀਣਾ, ਉਹ ਤੇਰੇ ਪਰ ਉੱਤਰ ਦੇਗਾ, ਉੱਤਰ ਦੇ ਕੇ ਉਹਨੂੰ ਚੱਲ ਜਾਣਾ। ਉੱਥੇ ਜਾ ਕੇ ਡੌਂਡੀ ਪਿੱਟ ਰਿਹਾ ਸੀ, ਰਾਜੇ ਦਾ ਲੜਕਾ ਦੁੱਧ ਨਹੀਂ ਪੀਂਦਾ, ਮਹਾਰਾਜ ਉੱਥੇ ਚਲੇ ਗਏ, ਚਲੇ ਗਏ। ਉਹ ਬੱਚੇ ਨੂੰ ਦੁੱਧ ਪੀ ਲਿਆ, ਬੜੇ ਖੁਸ਼ ਹੋਏ ਕਿ ਕੋਈ ਬਹੁਤ ਧਰਮੀ ਬੰਦਾ ਆਇਆ ਜਿਹਨੂੰ ਦੁੱਧ ਪੀ ਲਿਆ, ਅਤੇ ਮਾਂ ਵੀ ਔਖੀ ਸੀ। ਅਤੇ ਬੱਚੇ ਨੇ ਪਹਿਲਾਂ ਤਾਂ ਆਪਣਾ ਸਾਰਾ ਜਿਹੜਾ ਪਿਛਲਾ ਹਾਲ ਸੀ ਸੁਣਾਇਆ, ਅਤੇ ਕਹਿਣ ਲੱਗਾ, ਮਹਾਰਾਜ ਇੱਕ ਤੁਸੀਂ, ਦੂਜਾ ਮੈਂ, ਅਤੇ ਦੋਏ ਜਿਹੜੇ ਉਹ ਰਿਸ਼ੀ ਮਹਾਤਮਾ ਤੁਹਾਨੂੰ ਮਿਲੇ, ਅਸੀਂ ਚਾਰੇ ਜਣੇ ਜੰਗਲ ਵਿੱਚ ਪਲਾਨੀ ਹੈਗਾ ਤਪੱਸਿਆ ਕਰਦੇ ਹੁੰਦੇ ਸੀ, ਅਤੇ ਜਿਹੜੇ ਕੋਲ ਦੇ ਪ੍ਰੋਧੀ ਕੰਨਿਆਂ ਨੇ ਤੁਹਾਨੂੰ ਭੇਜਿਆ, ਉਹ ਵੀ ਉਸ ਵੇਲੇ ਬਾਣਪ੍ਰਸਥ ਮਾਤਾ ਸੀ, ਗੰਗਾ ਦੇ ਕਿਨਾਰੇ ਭਜਨ ਕਰਦੀ ਸੀ, ਅਤੇ ਸਾਨੂੰ ਭਜਨ ਕਰਦਿਆਂ ਨੂੰ ਰੋਜ਼ ਲਿਆ ਕੇ ਪ੍ਰਸ਼ਾਦੇ ਛਕਾਉਂਦੀ ਹੁੰਦੀ ਸੀ, ਦੋ ਦੋ ਰੋਟੀਆਂ ਦੇ ਜਾਣੀਆਂ, ਅਸੀਂ ਫਲ ਫੁੱਲ ਖਾ ਕੇ ਪੇਟ ਭਰ ਲੈਣਾ, ਤਪੱਸਿਆ ਕਰਨੀ, ਭਜਨ ਕਰਨਾ। ਇੱਕ ਦਿਨ ਫਿਰ ਭਗਵਾਨ ਵਿਸ਼ਨੂੰ ਜੀ ਬੁੱਢਾ ਬਾਹਮਣ ਦਾ ਰੂਪ ਧਾਰ ਕੇ ਪਰਖ ਲਿਆ। ਪਹਿਲਾਂ ਉਹ ਜਿਹੜਾ ਅੱਗ ਭੱਖਣ ਕਰ ਰਿਹਾ ਉਹਦੇ ਕੋਲ ਗਿਆ ਕੁੜੀ, ਅੱਜ ਕਹਿੰਦੇ ਮੈਂ ਤਿੰਨ ਦਿਨ ਤੋਂ ਬੜਾ ਭੁੱਖ ਹਾਂ, ਮੈਨੂੰ ਭੋਜਨ ਦਿਓ ਖਾਣ। ਅਤੇ ਇੱਕ ਵਾਰੀ ਰੋਟੀ ਖਾਂਦਾ, ਉਹ ਕਹਿਣ ਲੱਗੇ ਮੈਂ ਤਾਂ ਸਾਰੇ ਦਿਨ ਦਾ ਭੁੱਖਾਂ, ਦੋ ਰੋਟੀਆਂ, ਇੱਕ ਤੂੰ ਖਾ ਲੈ ਇੱਕ ਮੈਂ ਖਾ ਲੈਣਾ। ਉਹ ਬ੍ਰਾਹਮਣ ਮੰਨਿਆ ਨਾ, ਸੰਤ ਕਹਿਣ ਲੱਗਾ ਆਪ ਡੇਢ ਰੋਟੀ ਲੈ ਲਓ ਅੱਧੀ ਖਾ ਲਓ। ਉਹ ਫੇਰ ਨਾ ਮੰਨਿਆ, ਉਹ ਗੁੱਸੇ 'ਚ ਕਹਿੰਦਾ ਤੈਨੂੰ ਹੁਣ ਦੋਏ ਰੋਟੀਆਂ ਦੇ ਦਿੰਦਾ, ਮੈਂ ਅੱਗ ਖਾ ਲਵਾਂ। ਉਹ ਕਹਿੰਦਾ ਚੰਗਾ ਤਾਂ, ਕਹਿੰਦੇ ਹੁਣ ਅੱਗ ਦੇ ਅੰਗਾਰ ਖਾ ਰਿਹਾ। ਫਿਰ ਉਹ ਦੂਜੇ ਵੀ ਚਲ ਗਿਆ, ਜਦੋਂ ਉੱਥੇ ਗਿਆ ਕਹਿੰਦਾ ਤੈਨੂੰ ਦੋਏ ਰੋਟੀਆਂ ਦੇ ਕੇ ਸੁਆਹ ਖਾਵਾਂ। ਕਹਿੰਦੇ ਤਥਾ ਅਸੂ, ਨਹੀਂ ਹੋਏਗਾ। ਉਹ ਕਹਿੰਦੇ ਸੁਆਹ ਖਾ ਰਿਹਾ। ਫਿਰ ਕਹਿੰਦੇ ਉਹ ਮੇਰੇ ਕੋਲ ਆ ਗਿਆ, ਮੈਂ ਉਹਨੂੰ ਡੇਢ ਰੋਟੀ ਦੇਣ ਲਈ ਕਿਹਾ ਮੰਨਿਆ ਨੇ। ਉਹ ਕਹਿੰਦਾ ਮੈਂ ਜਿਹੜੇ ਤੀਜੇ ਹੋ ਗਿਆ, ਕਹਿੰਦੇ ਮੈਂ ਮਰ ਜਾਵਾਂ। ਉਹ ਜਿਹੜਾ ਲੜਕਾ ਸੀ ਕਹਿੰਦੇ ਤਥਾ ਅਸੂ, ਕਹਿੰਦੇ ਹੁਣ ਮੈਂ ਮਰਦਾ ਜੰਮਦਾ ਰਹਿੰਦਾ। ਰਾਜੇ ਨੂੰ ਕਹਿਣ ਲੱਗਾ ਮਹਾਰਾਜ, ਕਹਿੰਦੇ ਉਹ ਬ੍ਰਾਹਮਣ ਜਿਹੜੇ ਆ ਕੇ ਤੇਰੇ ਤੋਂ ਮੰਗਿਆ, ਤੁਸੀਂ ਪਹਿਲਾਂ ਤਾਂ ਆਏ ਨੂੰ ਉੱਠ ਕੇ ਸਤਿਕਾਰ ਕੀਤਾ, ਨਮਸਕਾਰ ਕੀਤੀ, ਇਹ ਆਸਣ ਵਿਛਾ ਮਹਾਰਾਜ, ਇੱਥੇ ਸਜੇ ਗੋਬਿੰਦ ਜੀ, ਇੱਥੇ ਬੈਠੋ, ਫਿਰ ਤੁਸੀਂ ਹੱਥ ਪਾਏ ਸ਼ਰਧਾ ਦੇ ਨਾਲ, ਫਿਰ ਰੋਟੀਆਂ ਹੈਂ ਪਰੋਸੀਆਂ, ਫਿਰ ਫਲ ਲਿਆ ਕੇ ਅੱਗੇ ਰੱਖੇ, ਹੈਂ ਫਿਰ ਲੱਸੀ ਦਾ ਲੋਟਾ ਲਿਆ ਕੇ ਰੱਖਿਆ, ਹੈਂ ਫਿਰ ਯਥਾ ਸ਼ਕਤ ਸੇਵਾ ਕੀਤੀ ਜੀ, ਐਂ ਸਤਿਕਾਰ ਪਿਆਰ ਕੀਤਾ। ਉਹ ਬ੍ਰਾਹਮਣ ਖਾ ਕੇ ਬਹੁਤ ਖੁਸ਼ ਹੋ ਗਿਆ, ਜਾਂਦਾ ਵਰ ਦੇ ਗਿਆ, ਕਹਿੰਦਾ ਜਾ ਅਗਲੇ ਜਨ ਤੂੰ ਬਹੁਤ ਵੱਡਾ ਤੇਜ ਪ੍ਰਤਾਪ ਵਾਲਾ ਧਰਮੀ ਰਾਜਾ ਹੋਏਗਾ, ਤੈਨੂੰ ਗਿਆਨ ਹੋਏਗਾ, ਤੂੰ ਮੁਕਤ ਹੋ ਜਾਏਗਾ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੇਖੋ ਹਾਂਜੀ, ਪੁੰਨ ਦਾ ਪ੍ਰਤਾਪ ਕਿੰਨਾ, ਦੋ ਰੋਟੀਆਂ ਪ੍ਰੇਮ ਨਾਲ ਛਕਾਉਣੇ ਨਾਲ ਰਾਜ ਭਾਗ ਅਤੇ ਮੁਕਤੀ ਪ੍ਰਾਪਤ ਕਰ ਲਈ। ਜਿਸ ਪ੍ਰਸਾਦ ਤੂੰ ਆਚਾਰ ਵਿਵਹਾਰੀ ਅਤੇ ਸਭ ਕੋ ਸਾਹ ਸਾਹ ਚਿਤਾਰੀ, ਜਿਸ ਮਾਲਕ ਦੀ ਕਿਰਪਾ ਨਾਲ ਤੂੰ ਸ੍ਰੇਸ਼ਟ ਕਰਮ ਕਰਨ ਦਾ ਬਿਹਾਰੀ ਹੈ, ਚੰਗੇ ਕੰਮਾਂ ਦਾ ਵਿਹਾਰ ਕਰ ਰਿਹਾ, ਉਸ ਪਰਮਾਤਮਾ ਨੂੰ ਸਵਾਸ ਸਵਾਸ ਚਿਤਾਰੀ ਮੈਨੇ ਚੇਤੇ ਰੱਖੀ, ਚੇਤੇ ਕਰਦਾ ਰਹਿ। ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਨੂੰ, ਜਿਸ ਮਾਲਕ ਦੀ ਕਿਰਪਾ ਨਾਲ ਤੇਰਾ ਰੂਪ ਸੁੰਦਰ ਹੈ, ਇਹ ਹੰਕਾਰ ਨਾ ਕਰ ਮੈਂ ਸੁੰਦਰ ਹਾਂ, ਇਹ ਉਹਦੀ ਕਿਰਪਾ ਨਾਲ ਆ। ਕਹਿੰਦੇ ਐਸਾ ਜਿਹੜਾ ਅਨੂਪ ਹਾਂਜੀ ਸੋਹਣਾ ਪਰਮਾਤਮਾ ਉਹਦਾ ਸਦਾ ਸਿਮਰਨ ਕਰ, ਅਨੂਪ ਮੈਨੇ ਸੋਹਣਾ, ਉਹਦੇ ਨੂੰ ਸੁੰਦਰ ਕੌਣ ਹੈ ਰੱਬ ਨੂੰ, ਕਹਿੰਦੇ ਉਹਦਾ ਸਿਮਰਨ ਕਰ, ਜਿਹੜਾ ਇੰਨੀਆਂ ਸੁੰਦਰਤਾ ਬਣਾਉਂਦਾ ਉਹ ਕਿੰਨਾ ਸੁੰਦਰ ਹੋਏਗਾ, ਉਹਦਾ ਸਿਮਰਨ ਕਰ, ਉਹਦਾ ਤੂੰ ਸਿਮਰਨ ਨਹੀਂ ਕਰਦਾ, ਉਹਦੀ ਬਾਣੀ ਕਿੰਨੀ ਸੁੰਦਰ ਹੈ, ਉਹਦਾ ਸਾਰਾ ਕੁਛ ਹੀ ਸੁੰਦਰ ਹੈ। ਜਿਹ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿੰਦਾ, ਜਿਹਦੀ ਕਿਰਪਾ ਨਾਲ ਤੇਰੀ ਜਾਤੀ ਵੀ ਨੀਕੀ ਮੈਨੂੰ ਬਹੁਤ ਚੰਗੀ ਹੈ। ਅਤੇ ਜੇ ਤੈਨੂੰ ਉਹੋ ਜਿਹੀ ਜਗ੍ਹਾ ਭੇਜ ਦਿੰਦਾ ਫਿਰ ਤੂੰ ਕੀ ਕਰਦਾ, ਮਾੜੇ ਘਰਾਂ 'ਚ ਭੇਜ ਦਿੰਦਾ ਕਲੰਕੀ ਬੰਦਿਆਂ 'ਚ, ਉਸ ਨਿਰੰਕਾਰ ਦਾ ਤੂੰ ਸਦਾ ਵਾਸਤੇ ਸਿਮਰਨ ਕਰ, ਭਜਨ ਕਰ। ਜਿਹ ਪ੍ਰਸਾਦ ਸੋ ਪ੍ਰਭ ਸਿਮਰ ਸਦਾ ਦਿੰਦਾ, ਦਿਨ ਰਾਤ ਉਹਦਾ ਸਿਮਰਨ ਕਰ ਇਸੇ ਪ੍ਰਭੂ ਦਾ, ਸੋ ਮੈਨੇ ਐਸਾ ਜਿਹੜਾ ਪਰਮੇਸ਼ੁਰ ਹੈ। ਜਿਸ ਪ੍ਰਸਾਦ ਤੇਰੀ ਪਾਤਰ ਹੈ ਗੁਰਪ੍ਰਸਾਦ ਨਾਨਕ ਜਸ ਕਾ ਹੈ, ਜਿਸ ਮਾਲਕ ਦੀ ਕਿਰਪਾ ਕਰਕੇ ਸੰਸਾਰ ਤੇਰੀ ਪੱਤ ਇੱਜਤ ਰਹਿ ਆਉਂਦੀ ਹੈ, ਬਣੀ ਆਉਂਦੀ ਹੈ। ਨਹੀਂ ਤਾਂ ਕਈਆਂ ਦੀਆਂ ਇੱਜਤਾਂ ਵੀ ਰੁਲ ਰਹੀਆਂ, ਮੂੰਹ ਦੇਣ ਜੋਗੇ ਨਹੀਂ ਕਿਤੇ ਰਹਿ ਜਾਂਦੇ, ਉਹਦੀ ਕਿਰਪਾ ਨਾਲ ਹੀ ਇੱਜਤ ਹੈ। ਕਈ ਵਾਰੀ ਐਸੇ ਘਰਾਂ ਦੇ ਵਿੱਚ ਹੋ ਜਾਂਦੀਆਂ ਗੱਲਾਂ, ਬੰਦਾ ਕਿਤੇ ਨੱਕ ਦੇਣ ਜੋਗਾ ਨਹੀਂ ਰਹਿ ਜਾਂਦਾ। ਸੱਚੇ ਪਾਤਸ਼ਾਹ ਕਹਿੰਦੀ ਉਹਦੀ ਕਿਰਪਾ ਨਾਲ ਅਸੀਂ ਗੁਰਪ੍ਰਸਾਦ ਨਾਨਕ ਜਸ ਕਰਾਂ, ਗੁਰੂ ਮਹਾਰਾਜ ਕਿਰਪਾ ਨਾਲ ਉਹਦਾ ਜਸ ਕਹਿੰਦੇ ਹਾਂ, ਨਹੀਂ ਤਾਂ ਉਹਦਾ ਜਸ ਵੀ ਕਿਹਾ ਨਹੀਂ ਜਾਂਦਾ। ਜਿਸ ਪ੍ਰਸਾਦ ਸੁਣਿਆ ਕਰਨ ਨਾਥ, ਜਿਸ ਪ੍ਰਸਾਦ ਪੇ ਸਾਹਿਬ ਸਮਾਧ, ਜਿਸ ਮਾਲਕ ਦੀ ਕਿਰਪਾ ਨਾ ਕਰਨ ਮੈਨੇ ਕੰਨਾਂ ਨਾਲ ਨਾਦ ਮੈਨੇ ਸੋਹਣੇ ਸੋਹਣੇ ਸ਼ਬਦਾਂ ਨੂੰ ਸੁਣਨਾ, ਜਿਹਦੀ ਕਿਰਪਾ ਨਾਲ ਬਿਸਮਾਰ, ਹਾਂਜੀ ਅਸਚਰਜ, ਕਈ ਤਰ੍ਹਾਂ ਦੇ ਰੰਗ ਤਮਾਸ਼ੇ, ਹੈਂ ਕਈ ਤਰ੍ਹਾਂ ਦੇ ਦਰਸ਼ਨਾਂ ਨੂੰ ਦ੍ਰਿਸ਼ਾਂ ਨੂੰ ਤੂੰ ਦੇਖ ਰਿਹਾ। ਹੁਣ ਜਿਹਨਾਂ ਨੂੰ ਅੱਖਾਂ ਨਹੀਂ ਮਿਲੀਆਂ ਉਹ ਕੀ ਦੇਖਣਗੇ? ਉਹਦੀ ਕਿਰਪਾ ਨਾਲ ਹੀ ਹੈ। ਜਿਹਨੂੰ ਕੰਨ ਨਹੀਂ ਮਿਲੇ ਕੀ ਸ਼ਬਦ ਸੁਣਨਗੇ? ਜੇ ਪ੍ਰਸਾਦ ਬੁੱਲ ਹੈ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੁੱਖ ਹੈ ਜੇ ਵਸ, ਜਿਹਦੀ ਕਿਰਪਾ ਨਾਲ ਤੂੰ ਰਸਨਾ ਨਾ ਅੰਮ੍ਰਿਤ ਵਰਗੇ ਮਿੱਠੇ ਮਿੱਠੇ ਬਚਨ ਬੋਲਦਾ ਹੈ, ਇਹ ਵੀ ਉਹਦੀ ਕਿਰਪਾ ਹੀ, ਜਿਹਦੀ ਕਿਰਪਾ ਨਾ ਹੈ। ਅਤੇ ਫਿਰ ਕਹਿੰਦੇ ਆ ਸੁੱਖ ਸਹਿਜੀ ਵਸਨ ਸੁਤੇ ਸਿੱਧ, ਤੇਰਾ ਸੁੱਖਾਂ 'ਚ ਨਿਵਾਸ ਹੋ ਰਿਹਾ, ਜੇ ਉਹਦੀ ਕਿਰਪਾ ਨਾ ਹੋਵੇ ਉਹ ਸੁੱਖ ਵੀ ਖੋਲਣ, ਸਰੀਰ ਨੂੰ ਦੁੱਖ ਲੱਗ ਜਾਂਦੇ ਆ, ਘਰਾਂ ਦੁੱਖ ਆ ਜਾਂਦੇ ਆ, ਮੁਕਦਮੇ ਬਾਜੀਆਂ ਕਲੇਸ਼ ਝਗੜੇ ਰਗੜੇ ਕਈ ਕੁਛ ਹੋ ਜਾਂਦਾ, ਹਾਂਜੀ ਇੱਕ ਕੁਛ ਦੁਨੀਆਂ 'ਤੇ ਕਲੇਸ਼ ਹੈ, ਇਹ ਉਹਦੀ ਕਿਰਪਾ ਨੂੰ। ਜੇ ਪ੍ਰਸਾਦ ਹੱਸ ਕਰ ਚੱਲ ਹੈ, ਜੇ ਪ੍ਰਸਾਦ ਸੰਪੂਰਨ ਫਲ ਹੈ, ਜਿਹਦੀ ਕਿਰਪਾ ਨਾਲ ਤੂੰ ਹੱਸਦਾ ਹੋਇਆ ਦੁਨੀਆਂ 'ਤੇ ਚੱਲ ਫਿਰ ਰਿਹਾ, ਘੁੰਮ ਫਿਰ ਰਿਹਾ, ਅਤੇ ਜੇ ਉਹਦੀ ਕਿਰਪਾ ਨਾ ਹੋਵੇ ਤਾਂ ਹਾਸਾ ਵੀ ਬੰਦ ਹੋ ਜਾਂਦਾ, ਹਾਸੇ ਦੀ ਜਗ੍ਹਾ ਰੋਣਾ ਆ ਜਾਂਦਾ ਕਈ ਵਾਰੀ। ਜੇ ਪ੍ਰਸਾਦ ਸੰਪੂਰਨ ਫਲ ਹੈ, ਜਿਹਦੀ ਕਿਰਪਾ ਨਾਲ ਸੰਪੂਰਨ ਫਲ ਹੈ, ਜਿਹਦੀ ਕਿਰਪਾ ਨਾਲ ਹੱਥਾਂ ਨਾਲ ਕੰਮ ਕਰਦਾ, ਪੈਰਾਂ ਨਾਲ ਤੁਰਿਆ ਫਿਰਦਾ, ਜਿਹਦੀ ਕਿਰਪਾ ਨਾਲ ਹੱਥ ਪੈਰ ਤੁਰਦੇ, ਜਿਹਦੀ ਕਿਰਪਾ ਨਾਲ ਹੈ ਸੰਪੂਰਨ ਫਲਾਂ ਦੇ ਨਾਲ ਤੂੰ ਪ੍ਰਫੁੱਲਤ ਹੋ ਰਿਹਾ, ਇਹ ਉਹਦੀ ਕਿਰਪਾ ਨਾਲ ਆ। ਹਰ ਪਾਸੇ ਤੇਰਾ ਸਾਰੇ ਕੰਮ ਫਲੀਭੂਤ ਹੋ ਰਹੇ, ਸਾਰੇ ਕਾਰਜਾਂ 'ਚ ਸਫਲਤਾ ਮਿਲ ਰਹੀ ਹੈ। ਜਿਸ ਪ੍ਰਸਾਦ ਪਰਮਗਤ ਪਾਵ ਹੈ, ਜਿਸ ਪ੍ਰਸਾਦ ਸੁਖ ਸਹਿਜ ਸਮਾਵੈ, ਜਿਹਦੀ ਕਿਰਪਾ ਕਰਕੇ ਪਰਮਗਤੀ ਕੀ ਹੈ ਕੇਵਲ ਮੋਕਸ਼ ਨੂੰ ਪ੍ਰਾਪਤ ਕਰੇਗਾ, ਜਿਹੜਾ ਉਹਦੇ 'ਚ ਅਭੇਦ ਹੋਣਾ, ਉਹਦੀ ਕਿਰਪਾ ਨਾਲ ਸਹਿਜ ਸੁੱਖ ਹੈ, ਜਿਹੜਾ ਸੁੱਖ ਕਦੇ ਖਤਮ ਨਾ ਹੋਵੇ ਉਹ ਸੁੱਖ 'ਚ ਆਤਮਕ ਸੁੱਖ 'ਚ ਤੂੰ ਸਮਾ ਜਾਏਗਾ, ਭੇਦ ਹੋ ਜਾਏਗਾ। ਐਸਾ ਪ੍ਰਭ ਤਿਆਗ ਅਵਰ ਕੱਤ ਲੱਗ ਹੋ ਗੁਰਪ੍ਰਸਾਦ ਨਾਨਕ ਮਨ ਜਾਗੋ, ਐਸੇ ਨਿਰੰਕਾਰ ਪਰਮੇਸ਼ਰ ਨੂੰ ਤਿਆਗ ਕੇ ਭੁਲਾ ਕੇ ਕਾਹਦੇ ਵਾਸਤੇ ਹੋਰ ਕੰਮਾਂ ਵਿੱਚ ਲੱਗਾ ਫਿਰਦਾ, ਕਿਹੜੇ ਕੰਮਾਂ 'ਚ ਲੱਗਾ ਫਿਰਦਾ? ਮਹਾਰਾਜ ਸੱਚੇ ਪਾਤਸ਼ਾਹ ਹਿੰਦੂ ਦੀ ਪ੍ਰਸਾਦ ਕਿਰਪਾ ਨਾਲ, ਹਾਂਜੀ ਪਰਮਾਤਮਾ ਦੇ ਹਾਂਜੀ ਮੰਨਣ ਕਰਨ ਵਿੱਚ ਜਾਗ ਪੈ, ਜਾਗਣਾ ਕਰ, ਉਹਦੇ ਨਾਮ ਨੂੰ ਮੰਨਣ ਵਿੱਚ ਜਾਗ, ਉਹਦਾ ਨਾਮ ਮੰਨਣ ਤਾਂ ਸੁੱਤਾ ਹੈ, ਹੈਂ ਫਿਲਮਿਆਂ 'ਚ ਰੰਗ ਤਮਾਸ਼ਿਆਂ 'ਚ ਕਲਬਾਂ ਪਗਾਂ 'ਚ ਸਾਰੀ ਰਾਏ ਦੇ ਜਾਗਦਾ, ਨਕਲਾਂ ਦਾਸਾਂ ਮੁਜਰਿਆਂ 'ਚ ਹੈਂ, ਉਹਦੇ ਸਿਮਰਨ ਵੱਲ ਨਹੀਂ ਜਾਗਦਾ, ਨਾਮ ਜਪ ਨਾਲ ਨਹੀਂ ਜਾਗਦਾ, ਹੈਂ ਉੱਧਰ ਸੁਚੇਤ ਨਹੀਂ ਹੁੰਦਾ। ਹੋਰ ਪਾਸੇ ਤਾਂ ਬਹੁਤ ਸਾਵਧਾਨ ਸੁਚੇਤ ਹੁੰਦਾ, ਹੈਂ ਉਹਦਾ ਨਾਮ ਮੰਨਣ ਵਿੱਚ, ਉਹਦਾ ਹੁਕਮ ਮੰਨਣ ਵਿੱਚ ਨਹੀਂ ਜਾਗਦਾ। ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ 'ਤੇ ਪ੍ਰਭ ਭਾਵ ਮੂਲ ਨਾ ਮਨੋ, ਜਿਸ ਮਾਲਕ ਦੀ ਕਿਰਪਾ ਨਾਲ ਸਾਰੇ ਸੰਸਾਰ 'ਚ ਤੇਰੀ ਪ੍ਰਸਿੱਧੀ ਹੋ ਰਹੀ ਹੈ, ਤੇਰਾ ਜਸ ਹੋ ਰਿਹਾ, ਤੇਰੀਆਂ ਵਡਿਆਈਆਂ ਹੋ ਰਹੀਆਂ, ਜਿੱਧਰ ਜਾਣਾ ਬੈਂਡ ਵਾਜੇ ਵੱਜਦੇ, ਕਿੰਨਾ ਸਤਿਕਾਰ ਮਿਲਿਆ, ਜੈ ਜੈਕਾਰ ਹੋ ਰਹੀ, ਫੁੱਲਾਂ ਦੀਆਂ ਮਾਲਾ ਪਨਾ ਰਹੇ, ਹਾਰ ਪਵਾ ਰਹੇ, ਅਤੇ ਉਹਦੀ ਕਿਰਪਾ ਉਹਦੇ ਕਰਕੇ ਪ੍ਰਸਿੱਧ ਹਾਂ। ਉਹਦੀ ਕਿਰਪਾ ਨਾ ਹੋਵੇ ਬੰਦਾ ਰੁਲਦਾ ਫਿਰਦਾ, ਕਹਿੰਦੇ ਉਸ ਪਰਮਾਤਮਾ ਨੂੰ ਮਨ 'ਚੋਂ ਕਦੀ ਵੀ ਭੁਲਾਈ ਨਾ, ਇਹ ਉਹਦੀ ਕਿਰਪਾ। ਜੇ ਪ੍ਰਸਾਦ ਤੇਰਾ ਪ੍ਰਤਾਪ ਰੇਮਨ ਮੂੜ ਤੂੰ ਤਾਪ ਹੋ ਜਾ, ਜਿਹਦੀ ਕਿਰਪਾ ਨਾਲ ਤੇਰਾ ਤੇਜ ਪ੍ਰਤਾਪ ਬਣਿਆ, ਇਹ ਮੂਰਖ ਮਨਾ ਉਸ ਪਰਮੇਸ਼ਰ ਦੇ ਨਾਮ ਨੂੰ ਸਦਾ ਵਾਸਤੇ ਜਪਣਾ ਕਰ, ਉਸ ਪਰਮੇਸ਼ਰ ਦੇ ਨਾਮ ਨੂੰ ਕਦੀ ਭੁਲਾਈ ਨਾ। ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤੇ ਸਹਿਜਾਨ ਮਨ ਸਦਾ ਹਜੂਰੇ, ਜਿਹਦੀ ਕਿਰਪਾ ਨਾਲ ਤੇਰੇ ਸਾਰੇ ਕਾਰਜ ਸੰਪੂਰਨ ਹੋ ਰਹੇ, ਉਹਦੀ ਕਿਰਪਾ ਨਾ ਹੋਵੇ। ਕਈ ਕਹਿੰਦੇ ਜਿਹੜੇ ਕੰਮ ਨੂੰ ਹੱਥ ਪਾਉਂਦੇ ਆ ਹੈ ਹੱਥ ਪਿੱਛੇ ਨੂੰ ਜਾਂਦਾ, ਸਫਲਤਾ ਨਹੀਂ ਮਿਲਦੀ, ਕਹਿੰਦੇ ਉਹਦੀ ਕਿਰਪਾ ਨਾ ਹੀ ਹੈ। ਇਸ ਵਾਸਤੇ ਕਹਿੰਦੇ ਹੇ ਮਨ ਉਸ ਪਰਮਾਤਮਾ ਨੂੰ ਸਦਾ ਹਜੂਰੇ, ਸਦਾ ਹਾਜ਼ਰ ਨਾਜ਼ਰ ਜਾਣ, ਹਰ ਵੇਲੇ ਹਾਜ਼ਰ ਨਾਜ਼ਰ। ਜੇ ਪ੍ਰਸਾਦ ਤੂੰ ਪਾਵੇ ਸਾਚ ਰੇਮਨ ਮੇਰੇ ਤੂੰ ਤਾਸੋ ਰਾਜ, ਜਿਹਦੀ ਕਿਰਪਾ ਨਾਲ ਤੂੰ ਸੱਚ ਸਰੂਪ ਪਰਮਾਤਮਾ ਨੂੰ ਪਾਏਗਾ। ਕਹਿੰਦੇ ਹੇ ਮਨ ਉਸ ਪਰਮਾਤਮਾ ਦੇ ਨਾਮ ਨਾਲ ਤੂੰ ਰਚਿਆ ਰਹਿ, ਉਹਦੇ ਨਾਲ ਜੁੜਿਆ ਰਹਿ। ਜੇ ਪ੍ਰਸਾਦ ਸਭ ਕੀ ਗੱਤ ਹੋਏ ਨਾਨਕ ਜਪ ਜਪੈ ਸੰਗਤ, ਜਿਹਦੀ ਕਿਰਪਾ ਨਾਲ ਸਾਰਿਆਂ ਦੀ ਕਲਿਆਣ ਹੁੰਦੀ ਹੈ, ਗਤੀ ਮੈਨੇ ਕਲਿਆਣ ਹੁੰਦੀ। ਸਾਰੇ ਕਹਿੰਦੇ ਐਸਾ ਜਿਹੜਾ ਜਪਣੇ ਜੋ ਕਲਿਆਣ ਦੇਣ ਵਾਲਾ ਪਰਮੇਸ਼ਰ ਆ, ਉਹਦੇ ਨਾਮ ਨੂੰ ਜਪ, ਉਹਦੇ ਨਾਮ ਨੂੰ ਜਪਣਾ। ਹਰ ਆਪ ਜਪਾਏ ਜਪੈ ਸੋ ਨਾਮ, ਆਪ ਗਵਾਏ ਸੋ ਹਰ ਗੁਣ ਗਾਓ। ਸਾਰੇ ਕਹਿੰਦੇ ਜਿੱਥੇ ਪਰਮਾਤਮਾ ਆਪ ਕਿਰਪਾ ਕਰਕੇ ਨਾਮ ਜਪਾਉਂਦਾ ਉਹ ਹੀ ਜਪਦੇ ਆ, ਨਹੀਂ ਤਾਂ ਜਿੰਨੀ ਮਰਜ਼ੀ ਸਿੱਖਿਆ ਦਿਓ ਕਾਹਨੂੰ ਮੰਨਦੇ ਆ। ਜਿਵੇਂ ਗੰਦਗੀ ਦੇ ਕੀੜੇ ਗੰਦਗੀ ਵੱਲ ਦੌੜਦੇ ਆ, ਜਿੰਨਾ ਮਰਜ਼ੀ ਸਮਝਾਓ ਸਿੱਖਿਆ ਦਿਓ, ਹੈਂ ਕੋਈ ਨਿਰਾਮਿਸ਼ ਕਬ ਹੋਣਾ ਕਾਗਾ ਕਾਂ, ਜਿਹੜਾ ਜਿੰਨਾ ਮਰਜ਼ੀ ਹੰਸ ਬਣਾਉਣ ਦੀ ਕੋਸ਼ਿਸ਼ ਕਰੋ, ਉਹ ਗੰਦ ਪਰੋਲਣ ਵਾਲੇ ਜਾਂਦਾ। ਕਾਂ ਕਪੂਰ ਨਾ ਚੁੱਕੇ ਦੁਰਗੰਧ ਸੁਗਾਵੇ, ਕਾਂ ਕਪੂਰ ਨਹੀਂ ਨਾ ਚੱਕਦਾ ਸੁਗੰਧ, ਬੇਟੇ ਜਾ ਜਾ ਤੂੰ ਮਾਰਦਾ। ਇਸ ਤਰ੍ਹਾਂ ਜਿਹੜੇ ਮਨਮੁਖ ਹੁੰਦੇ ਜਿੰਨੀ ਮਰਜ਼ੀ ਸਿੱਖਿਆ ਦੇ ਲਓ, ਹੈਂ ਬਸ ਜਦੋਂ ਮਾੜਾ ਜਿਹਾ ਵੇਲ ਮਿਲਦਾ ਮੁੜ ਕੇ ਫਿਰ ਉਸੇ ਗੰਦ 'ਚ ਜਾ ਜਾ ਵੜਦੇ। ਮਕਾਨ ਨੂੰ ਪਿੰਜਰੇ 'ਚ ਪਾ ਛੱਡੋ, ਉਹਨਾਂ ਚਿਰ ਦਾ ਹੰਸ ਬਣਿਆ, ਜਦੋਂ ਕੱਢਿਆ ਤਾਂ ਗੰਦ ਪਰੋਲੂ ਜਾ ਕੇ ਨਹੀਂ, ਹੈਂ ਕੁੱਤਾ ਬਣਿਆ ਕੀ ਆ, ਨਹੀਂ ਤਾਂ ਸਾਡਾ ਰੋੜੀ ਨੂੰ ਜਾਂਦਾ। ਇਸ ਤਰ੍ਹਾਂ ਜੇ ਅੰਦਰ ਮਨਮੁਖਾਂ ਵਾਲਾ ਸੁਭਾਅ ਆ, ਜਿੰਨਾ ਮਰਜ਼ੀ ਕੋਈ ਕਰ ਲਓ, ਜਦੋਂ ਮਾੜਾ ਜਿਹਾ ਬੰਨਣ 'ਚ ਰੱਖਿਆ ਠੀਕ ਹੈ, ਜਿਹੜੇ ਮਾੜਾ ਜਿਹਾ ਕੱਢਿਆ ਮੁੜ ਕੇ ਫਿਰ ਗੰਦ ਨੂੰ ਜਾਂਦੇ ਆ। ਨਾਨਕ ਜਪ ਜਪੈ ਜਪ ਸੋ, ਇਸ ਵਾਸਤੇ ਕਹਿੰਦੇ ਉਹ ਜਿਹੜਾ ਜਪਣ ਯੋਗ, ਹਾਂਜੀ ਉਹਦੇ ਜਪ ਨੂੰ, ਉਹਦੇ ਜਪਜੀਤ ਸਾਹਿਬ ਨੂੰ, ਉਹਦੇ ਸਿਮਰ ਨੂੰ ਜਪਣਾ ਕਰੋ। ਆਪ ਜਪੈ ਜਪੈ ਸੋ ਨਾਓ, ਆਪ ਗਵੈ ਸੋ ਹਰ ਗੁਣੋ, ਜਿਹਤੇ ਉਹ ਕਿਰਪਾ ਕਰਕੇ ਨਾਮ ਜਪਾਉਂਦਾ ਸੋਝੀ ਅਤੇ ਸਮੱਤ ਦਿੰਦਾ ਉਹ ਨਾਮ ਜਪਦੇ। ਜਿਹਨਾਂ ਤੋਂ ਆਪਣੇ ਗੁਣ ਗਵਾਉਂਦਾ ਉਹ ਪਰਮਾਤਮਾ ਦੇ ਗੁਣ ਗਾਉਂਦੇ ਹਨ। ਪ੍ਰਭ ਕਿਰਪਾ 'ਤੇ ਹੋਏ ਪ੍ਰਗਾਸ, ਪ੍ਰਭੂ ਦਇਆ 'ਤੇ ਕਮਲ ਵਿਗਾਸ, ਉਸ ਮਾਲਕ ਦੀ ਕਿਰਪਾ ਨਾਲ ਇਹਦੇ ਮਨ ਵਿੱਚ ਗਿਆਨ ਦਾ ਪ੍ਰਕਾਸ਼ ਹੁੰਦਾ, ਬੁੱਧੀ ਦੇ ਅੰਦਰ ਉਹਦੀ ਦਇਆ ਦੇ ਨਾਲ ਇਹ ਜੀਵ ਦਾ ਜਿਹੜਾ ਹਿਰਦਾ ਉਸੇ ਕਮਲ ਆ ਇਹ ਫਿਰ ਖਿੜ ਜਾਂਦਾ ਆ। ਪ੍ਰਭ ਸੋ ਪ੍ਰਸੰਨ ਵਸੈ ਮਨ ਸੋਏ, ਪ੍ਰਭ ਦਇਆ 'ਤੇ ਮਤੂ ਤੂੰ ਹੋਏ, ਜਿਹਦੇ ਮਹਾਰਾਜ ਖੁਸ਼ ਹੋ ਜਾਂਦੇ ਆ ਉਹਨਾਂ ਦੇ ਮਨ 'ਚ ਆ ਕੇ ਨਿਵਾਸ ਕਰਦਾ ਹੈ, ਆਪਣਾ ਸ਼ਰਧਾ ਆਪਣਾ ਪਿਆਰ ਆਪਣੀ ਭਗਤੀ ਦੇ ਦਿੰਦਾ। ਕਿਉਂ ਮਹਾਰਾਜ ਦੀ ਦਇਆ ਦੇ ਨਾਲ ਇਹ ਜਿਹੜਾ ਜੀਵ ਇਹਦੀ ਮਤ ਜਿਹੜੀ ਬੁੱਧੀ ਉੱਤਮ ਹੁੰਦੀ ਹੈ, ਉਹਦੀ ਕਿਰਪਾ ਬਿਨਾ ਨਹੀਂ ਹੁੰਦਾ। ਸਰਵਨ ਧਨ ਪਤਰੀ ਮਾਇਆ ਆਪੋ ਕਛੂ ਨਾ ਕਿਨੂੰ ਹੁੰਦਾ, ਇਹ ਨਿਰੰਕਾਰ ਪਰਮੇਸ਼ਰ ਆਪ ਦੀ ਕਿਰਪਾ ਨਾਲ ਸਾਰੇ ਨਿਧਾਨ ਖਜ਼ਾਨੇ ਜਿਹੜੇ ਆ ਪ੍ਰਾਪਤ ਹੁੰਦੇ ਆ। ਧੰਨ ਧੰਨ ਬਾਬਾ ਹਰਨਾਮ ਪੁੱਛਣ ਵਾਲੇ ਬਾਬਾ ਬਹਾਲ ਸਿੰਘ ਜੀ, ਬਹਾਲਦਾਰ ਜੀ, ਮਦਾਸੀ ਸਾਧੂ ਜੀ, ਕਹਿੰਦੇ ਅਸੀਂ ਤੇਰਾ ਮੰਤਰ ਨਹੀਂ ਬਦਲਣਾ, ਅਸੀਂ ਨਿਰਮਲੇ ਸੰਤਿਆਂ ਤੋਂ ਉਦਾਸੀ ਹਾਂ, ਮੰਤਰ ਤੇਰਾ ਉਹੀ ਰੱਖਾਂਗੇ, ਕਿਰਪਾ ਕਰਾਂਗੇ। ਫਿਰ 110 ਜਪਜੀ ਸਾਹਿਬ ਦੇ ਪਾਠ ਲਾਏ, ਕਿਰਪਾ ਕਰਤੀ, ਕਹਿਣ ਲੱਗੇ ਦੇਖੋ ਬਹਾਲਦਾਸ ਤੇ ਕਿੰਨੀ ਕਿਰਪਾ, ਮਾਇਆ ਉਹਦੇ ਅੱਗੇ ਪਿੱਛੇ ਕਰਦੀ, ਜਿਸ ਮਰਜ਼ੀ ਲੰਗਰ ਲਾ ਲਾ ਲੈ ਜਾਂਦਾ। ਕਹਿੰਦੇ ਮਾਇਆ ਅੱਗੇ ਪਿੱਛੇ ਘੁੰਮਦੀ, ਜਿੱਥੇ ਮਰਜ਼ੀ ਲੰਗਰ ਭੰਡਾਰੀ ਕਰੀ ਜਾਂਦਾ। ਇਸ ਵਾਸਤੇ ਇਹ ਸਾਰੇ ਖਜ਼ਾਨੇ ਉਹਦੀ ਕਿਰਪਾ ਨਾਲ ਪ੍ਰਾਪਤ ਹੋ ਜਾਂਦੇ, ਆਪਾਂ ਕਛੂ ਨਾ ਕਿਨੂੰ ਹੁੰਦਾ ਆ। ਇਸ ਵਾਸਤੇ ਕਹਿੰਦੇ ਆ ਆਪਣੇ ਆਪ ਕਿਸੇ ਨੇ ਵੀ ਕੁਝ ਪ੍ਰਾਪਤ ਨਹੀਂ ਕੀਤਾ, ਜਦੋਂ ਪ੍ਰਾਪਤ ਹੋਣਾ ਗੁਰੂਆਂ ਦੀ ਕਿਰਪਾ ਨਾ, ਮਹਾਂਪੁਰਸ਼ਾਂ ਦੀ ਕਿਰਪਾ ਨਾ, ਜੇ ਬਚਨ ਵਿੱਚ ਆ ਕੇ ਉਹਨਾਂ ਦਾ ਹੁਕਮ ਮੰਨੇ, ਹੁਕਮੀ ਸੇਵਾ ਕਰੇ, ਫਿਰ ਤਾਂ ਆਪਣੇ ਆਪ ਹੀ ਬਖਸ਼ਿਸ਼ਾਂ ਹੋ ਜਾਣਗੀਆਂ। ਜਿਤ ਜਿਤ ਲਾਭ ਹੋ ਤਿਤ ਲਗਾ ਹੈ ਹਰਨਾਥ, ਨਾਨਕ ਚਿੰਨ ਕਹਿ ਕੁਛ ਨੁਹਾਰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿ ਸਭ ਨੂੰ ਹਰਿਆ ਭਰਿਆ ਕਰ ਨਾਥ ਮਾਲਕ, ਜਿਹੜੇ ਜਿਹੜੇ ਪਾਸੇ ਤੁਸੀਂ ਜੀਵਨ ਨੂੰ ਲਾਉਂਦੇ ਆ, ਉੱਧਰ ਉਹਦੇ ਵਿਚਾਰੇ ਲੱਗ ਜਾਂਦੇ ਆ। ਇਨ ਜੀਵਾਂ ਦੇ ਆਪਣੇ ਹੱਥ ਪਾਸਾ ਕੁਝ ਵੀ ਨਹੀਂ, ਸਾਰਾ ਕੁਛ ਤੁਹਾਡੀ ਕਿਰਪਾ ਨਾਲ ਹੀ ਹੈ, ਕਿਉਂਕਿ ਤੁਹਾਡਾ ਨਾਂ ਕਰਤਾਰ ਆ, ਤੁਹਾਡੇ ਹੱਥ ਵਿੱਚ ਇਹ ਤਾਰ ਫੜੀ ਹੈ। ਕਾਠੀ ਬੁਕਰੀ ਕਾਂ ਕਰੇ ਬੱਕਰੀ, ਖਲਬ ਨਾ ਹੋ ਜਾਂਦਾ, ਇਹ ਸਾਰੀ ਤੁਹਾਡੇ ਹੱਥ ਦੀ ਖੇਲ ਹੈ। ਜਿੱਥੇ ਤੁਸੀਂ ਮਿਹਰ ਕਰਦੇ ਆ ਉਹਨੂੰ ਆਪਣੇ ਵੱਲ ਖਿੱਚ ਲੈਂਦੇ ਆ, ਅਤੇ ਜਦੋਂ ਮਾੜਾ ਕਰਮ ਆਉਂਦਾ ਉਹ ਫਿਰ ਧੱਕੇ ਖਾਂਦਾ। ਇਸ ਬਾਅਦ ਮਹਾਰਾਜ ਕਹਿੰਦੇ ਨਾਨਕ ਨੇ ਕਿਹਾ ਕੁਛ ਨਾ, ਇਹਨਾਂ ਜੀਵਾਂ ਦੇ ਹੱਥ ਕੋਲ ਕੁਛ ਨਹੀਂ, ਆਪ ਕਿਰਪਾ ਕਰੋ, ਸਾਨੂੰ ਆਪਣੇ ਚਰਨਾਂ ਨਾਲ ਲਾਓ, ਨਾਮ ਬਾਣੀ ਪ੍ਰੇਮਾ ਭਗਤੀ ਸ਼ਰਧਾ ਭਗਤੀ ਸਿਮਰਨ ਸਵਾਸ ਸਵਾਸ ਗੁਰਸਿੱਖੀ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਬੰਦੇ ਗਏ ਸਾਰੇ।

ਸਿੰਘਾਂ ਸਰਦਾਰਾਂ ਨੇ ਅਬਦਾਲੀ ਤੇ ਇਹੋ ਜਿਹਾ ਹਮਲਾ ਕੀਤਾ ਕਿ ਅਬਦਾਲੀ ਦੀਆਂ ਫੌਜਾਂ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ। ਸਿੰਘਾਂ ਨੇ ਵਾਢੀ ਪਾ ਲਈ, ਅਬਦਾਲੀ ਆਪਣੀ ਜਾਨ ਬਚਾ ਕੇ ਜ਼ੁਲਮ ਪਾਰ ਹੋ ਗਿਆ ਤੇ ਪੱਕੀਆਂ ਪਕਾਈਆਂ ਦੇਗਾਂ ਸਿੰਘਾਂ ਦੇ ਹੱਥ ਆ ਗਈਆਂ। ਸਿੰਘਾਂ ਨੇ ਫੇਰੀਆਂ ਕਿਰਪਾਨਾਂ ਤੇ 16,000 ਲੜਕੀ ਛਡਾ ਕੇ ਇਕੱਠਿਆਂ ਨੇ ਭੋਜਨ ਛਕਿਆ। ਸਰਦਾਰ ਜੱਸਾ ਸਿੰਘ ਰਾਮਗੜੀਏ ਨੇ ਸਿੰਘਾਂ ਦੀ ਡਿਊਟੀ ਲਾ ਦਿੱਤੀ ਕਿ ਬੀਬੀਆਂ ਨੂੰ ਆਪੋ ਆਪਣੇ ਘਰ ਪਹੁੰਚਾਇਆ ਜਾਵੇ। ਤਾਂ ਸਰਦਾਰ ਜੱਸਾ ਸਿੰਘ ਰਾਮਗੜੀਆ ਕੁਝ ਲੜਕੀਆਂ ਨੂੰ ਘਰ ਛੱਡਦਾ ਹੋਇਆ ਇੱਕ ਪੰਡਤਾਂ ਦੀ ਲੜਕੀ ਉਰਮਲਾ ਦੇਵੀ ਨਾਂ ਦੀ ਕੁੜੀ ਨੂੰ ਘਰ ਛੱਡਣ ਵਾਸਤੇ ਗਏ। ਜਦੋਂ ਸਰਦਾਰ ਛੱਡ ਕੇ ਉਹ ਲੜਕੀ ਨੂੰ ਵਾਪਸ ਮੁੜ ਲੱਗਿਆ, ਸਰਦਾਰ ਨੇ ਆਪਣੀ ਜੇਬ ਦੇ ਵਿੱਚੋਂ ਕੱਢਿਆ ਰੁਪਈਆ, ਲੜਕੀ ਦੇ ਰੱਖ ਕੇ ਤਲੀ ਦੇ ਉੱਤੇ ਵਾਪਸ ਮੁੜਿਆ ਤਾਂ ਕੁੜੀ ਨੇ ਸਰਦਾਰ ਦੇ ਘੋੜੇ ਦੀਆਂ ਬਾਗਾਂ ਫੜ ਲਈਆਂ ਤੇ ਆਪਣੇ ਵੱਲੋਂ ਸਰਦਾਰ ਦਾ ਨਾਂ ਇਉਂ ਪੁੱਛਦੀ ਹੈ ਬਈ।

ਇਹ ਸੀ ਪਰਉਪਕਾਰੀ ਖਾਲਸੇ ਦਾ ਇਤਿਹਾਸ। ਲਓ ਦਿਓ ਆ ਗਿਆ ਗੁਰਬਖਸ਼ ਸਿੰਘ ਅਲਬੇਲਾ ਪਿੰਡ ਬੋਜਰਾਜਗੜ੍ਹ ਜ਼ਿਲ੍ਹਾ ਬਠਿੰਡਾ, ਜਗਵੀਰ ਸਿੰਘ ਜੋਗੀ ਜਲਾਲਾਬਾਦੀ, ਕਮਲਜੀਤ ਸਿੰਘ ਕੋਮਲ ਤੇ ਰਜਿੰਦਰ ਸਿੰਘ ਰਾਜਨ ਬਿੱਲਾ ਆਪਣੇ ਜੱਥੇ ਸਮੇਤ ਖਿਵਾਂ ਦੇ ਜਾਜਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਜੱਸਾ ਸਿੰਘ ਰਾਮਗੜੀਏ ਦੀ ਜਵਾਨ ਦੇ ਵਿੱਚੋਂ ਇੰਨੀਆਂ ਗੱਲਾਂ ਬਾਬੇ ਨੇ ਸੁਣੀਆਂ, ਬਾਬੇ ਨੂੰ ਨੇਚਾ ਹੋ ਗਿਆ ਕਿ ਜੋ ਗੱਲ ਸਰਦਾਰ ਨੇ ਕਹਿ ਦਿੱਤੀ ਏ ਪੰਥ ਇਸ ਤੋਂ ਜਰਾ ਵੀ ਪਾਸੇ ਨਹੀਂ ਜਾ ਸਕਦਾ ਤੇ ਪੰਥ ਨੇ ਪ੍ਰਸ਼ਾਦਾ ਬਿਲਕੁਲ ਨਹੀਂ ਛਕਣਾ ਜੇ ਮੈਂ ਨਾ ਗੱਲ ਦੱਸੀ। ਬਾਬਾ ਜੀ ਨੇ ਕਿਹਾ, ਸਰਦਾਰ ਜੀ ਗੱਲ ਮੈਂ ਦੱਸ ਦਿੰਦਾ ਪਰ ਇੱਕ ਸ਼ਰਤ ਦੇ ਉੱਤੇ ਕਿ ਮੇਰੇ ਗੱਲ ਦੱਸਣ ਤੋਂ ਬਾਅਦ ਅਮਲ ਉਸ ਗੱਲ ਦੇ ਉੱਤੇ ਪ੍ਰਸ਼ਾਦਾ ਛਕੇ ਤੋਂ ਬਾਅਦ ਹੋਵੇ। ਸਰਦਾਰ ਜੀ ਨੇ ਕਿਹਾ, ਬਾਬਾ ਜੀ ਇਹ ਗੱਲ ਬਾਅਦ ਵਿੱਚ ਸੋਚੀ ਜਾਵੇਗੀ, ਪਹਿਲਾਂ ਤੁਸੀਂ ਆਪਣਾ ਦੁੱਖ ਦੱਸੋ। ਬਾਬਾ ਜੀ ਨੇ ਜੋ ਆਪਣੀਆਂ ਅੱਖਾਂ ਦੇ ਨਾਲ ਵੇਖਿਆ, ਅੱਖਾਂ ਦੇ ਵਿੱਚੋਂ ਹੰਝੂ ਕੇਰ ਕੇ ਸਰਦਾਰ ਜੱਸਾ ਸਿੰਘ ਰਾਮਗੜੀਏ ਦੇ ਅੱਗੇ ਸਾਰੀ ਕਹਾਣੀ ਇਉਂ ਸੁਣਾਈ ਬਈ। ਅੱਜ

0: ਸਰਦਾਰ ਜੱਸਾ ਸਿੰਘ ਰਾਮਗੜੀਏ ਦੀ ਸਿੰਘਾਂ ਨੇ ਇੰਨੀ ਤਕਰੀਰ ਸੁਣੀ ਤੇ ਅਬਦਾਲੀ ਦਾ ਨਾਂ ਸੁਣ ਕੇ ਸਿੰਘਾਂ ਨੂੰ ਲੜਾਈ ਦਾ ਚਾਅ ਚੜ ਗਿਆ। ਘੋੜਿਆਂ ਦੇ ਉੱਤੇ ਸਿੰਘਾਂ ਨੇ ਕਾਠੀਆਂ ਪਾਈਆਂ ਤੇ ਇੱਕ ਪਰਉਪਕਾਰ ਕਰਨ ਚੱਲੇ। ਕਿਸੇ ਰਾਇਟਰ ਨੇ ਲਿਖਿਆ, ਕਹਿੰਦਾ ਰਹਿਣਾ ਸਦਾ ਮਜ਼ਲੂਮਾਂ ਦੀ ਢਾਲ ਬਣ ਕੇ, ਇਸ ਲਈ ਕਿਰਪਾਨ ਦਾ ਦਾਨ ਦਿੱਤਾ। ਉਹ ਡਰਦਾ ਰਹੇਗਾ ਕਾਲ ਵੀ ਤੁਸਾਂ ਕੋਲੋਂ, ਠੰਡੇ ਧਾਰ ਅੰਮ੍ਰਿਤ ਤੁਸੀਂ ਪਾਨ ਕੀਤਾ। ਇੱਕ ਰਾਇਟਰ ਨੇ ਕਿਹਾ, ਕਹਿੰਦਾ ਜ਼ੁਲਮ ਸਿਤਮ ਦੀਆਂ ਸੱਚਿਆ ਇਸ਼ਕ ਵਾਜਾ, ਉਹ ਤੇਗਾਂ ਖੁੰਡੀਆਂ ਕਰਨੀਆਂ ਜਾਣਦਾ ਏ, ਤਾਈਓਂ ਝੁਕਦਾ ਨਹੀਂ ਤੂੰ ਕਿਸੇ ਅੱਗੇ, ਸਿਰ ਤੇ ਰੰਬੀਆਂ ਜਰਨੀਆਂ ਜਾਣਦਾ ਏ, ਜੋਤਾਂ ਅਣਖ ਦੀਆਂ ਜਦੋਂ ਵੀ ਹੋਣ ਖਾਲੀ, ਪਾ ਕੇ ਚਰਬੀਆਂ ਭਰਨੀਆਂ ਜਾਣਦਾ ਏ, ਅੜਕ ਵਰਗੇ ਐਵੇਂ ਨੀ ਰਾਹ ਦਿੰਦੇ ਤੂੰ, ਖੂਨੀ ਨਦੀਆਂ ਤਰਨੀਆਂ
1: ਜਾਣਦਾ ਏ।
0: ਸਰਦਾਰਾਂ ਨੇ ਘੋੜਿਆਂ ਦੇ ਉੱਤੇ ਹੋ ਕੇ ਇਸ ਵਾਰ ਚਾਰਾਂ ਪਾਸਿਆਂ ਦੇ ਉੱਤੋਂ ਸਤਿ ਸ੍ਰੀ ਅਕਾਲ ਦੇ ਜਕਾਰੇ ਛੱਡਦੇ ਅਬਦਾਲੀ ਦੇ ਉੱਤੇ ਟੁੱਟ ਕੇ ਹੇ ਇਉਂ ਪੈਂਦੇ ਰਹੀ।

ਗੱਲ ਸੁਣ ਕੇ ਬਾਬੇ ਦੀ ਸਿੰਘਾਂ ਦੀਆਂ ਅੱਖਾਂ ਦੇ ਵਿੱਚੋਂ ਖੂਨ ਉਤਰਿਆ। ਸਿੰਘਾਂ ਨੇ ਸਤਿ ਸ੍ਰੀ ਅਕਾਲ ਦੇ ਜਕਾਰੇ ਛੱਡੇ ਤੇ ਸਾਰੇ ਸਿੰਘ ਸਰਦਾਰ ਜੱਸਾ ਸਿੰਘ ਰਾਮਗੜੀਆ ਦੇ ਉਦਾਰੇ ਇਕੱਠੇ ਹੋ ਗਏ ਕਿ ਜਥੇਦਾਰ ਸਾਨੂੰ ਕੀ ਹੁਕਮ ਦੇ ਰਹੇ। ਇਹ ਚਾਰ ਜਥੇ ਸਰਦਾਰ ਲਹਿਣਾ ਸਿੰਘ, ਸਰਦਾਰ ਸੋਭਾ ਸਿੰਘ ਤੇ ਸਰਦਾਰ ਬਘੇਲ ਸਿੰਘ, ਸਰਦਾਰ ਜੱਸਾ ਸਿੰਘ ਰਾਮਗੜੀਏ ਦੀ ਕਮਾਨ ਦੇ ਹੇਠਾਂ ਕੰਮ ਕਰ ਰਹੇ ਸੀ। ਸਰਦਾਰ ਜੱਸਾ ਸਿੰਘ ਰਾਮਗੜੀਏ ਨੇ ਮਿਆਨ ਦੇ ਵਿੱਚੋਂ ਤਲਵਾਰ ਧੂਲੀ ਤੇ ਇੱਕ ਲਕੀਰ ਵਗਲ ਦਿੱਤੀ ਤੇ ਖਾਲਸੇ ਪੰਥ ਦੇ ਸਾਹਮਣੇ ਰੋਹ ਭਰੀ ਤਕਰੀਰ ਇਉਂ ਕਰਦਾ ਬਈ, ਜਗਵੀਰ ਸਿੰਘ ਜੋਗੀ ਜਲਾਲਾਬਾਦੀ, ਕਮਲਜੀਤ ਸਿੰਘ ਕੋਮਲ, ਰਜਿੰਦਰ ਸਿੰਘ ਰਾਜਨ ਤੇ ਗੁਰਬਖਸ਼ ਸਿੰਘ ਅਲਬੇਲੇ ਦਾ ਢਾਡੀ ਜੱਥਾ ਇਉਂ ਬਿਆਨ ਕਰਦਾ ਹੈ।

ਕਾਬਲ ਬਲ ਨੂੰ ਮੁੜਦਾ ਹੋਇਆ ਅਬਦਾਲੀ ਜੇਤੂ ਫੌਜਾਂ ਦੇ ਨਾਲ ਜੇਲਮ ਦੇ ਕੰਢੇ ਜਸ਼ਨ ਮਨਾਉਣ ਲੱਗਿਆ ਤੇ ਉਹ ਲੜਕੀਆਂ ਰੋ ਰੋ ਦੁਹਾਈਆਂ ਪਾ ਰਹੀ ਏ। ਕੋਲ ਦੀ ਇੱਕ ਬਜੁਰਗ ਲੰਘ ਰਹੀ ਏ ਜਿਸ ਦਾ ਨਾਮ ਇਤਿਹਾਸ ਵਾਲੇ ਨੇ ਜਸਪਤ ਰਾਏ ਕਿਹਾ। ਇਹ ਬਜੁਰਗ ਬਾਬਾ ਪਿੰਡਾਂ ਦੇ ਵਿੱਚੋਂ ਡਾਲੀ ਇਕੱਠੀ ਕਰਕੇ ਉਸ ਮੌਕੇ ਦੇ ਬਾਗੀ ਸਿੰਘਾਂ ਨੂੰ ਜੰਗਲਾਂ ਵਿੱਚ ਪ੍ਰਸ਼ਾਦਾ ਛਕਾਇਆ ਕਰਦਾ ਸੀ। ਜਿੱਧਰੋਂ ਰੋਣ ਦੀ ਆਵਾਜ਼ ਆ ਰਹੀ ਸੀ ਬਾਬਾ ਉਸ ਪਾਸੇ ਨੂੰ ਹੋ ਤੁਰਿਆ, ਅਬਦਾਲੀ ਦੇ ਕੋਲੇ ਪਹੁੰਚੇ। ਅਬਦਾਲੀ ਨੂੰ ਜਗ ਕਿਹਾ, ਬਾਦਸ਼ਾਹ ਇਹ ਲੜਕੀਆਂ ਨੂੰ ਰੋਣੋਂ ਚੁੱਪ ਕਰਾਇਆ ਜਾਵੇ, ਨਾ ਕਿ ਨੇੜੇ ਜੰਗਲਾਂ ਦੇ ਵਿੱਚ ਸਿੰਘ ਰਹਿੰਦੇ ਹੈ, ਕਿਸੇ ਸਿੰਘ ਦੇ ਕੰਨ ਦੇ ਵਿੱਚ ਆਵਾਜ਼ ਪੈ ਗਈ ਤੇ ਤੈਨੂੰ ਕਾਬਲ ਪਹੁੰਚਣਾ ਮੁਸ਼ਕਿਲ ਹੋ ਜਾਵੇਗਾ। ਅਬਦਾਲੀ ਨੇ ਕਿਹਾ, ਬਾਬਾ ਇਹ ਲੜਕੀਆਂ ਮੈਥੋਂ ਰੋਣੋਂ ਬੰਦ ਨਹੀਂ ਹੋਈਆਂ। ਤਾਂ ਬਾਬੇ ਨੇ ਕਿਹਾ, ਮੈਂ ਚੁੱਪ ਕਰਾ ਸਕਦਾ, ਲਾ ਕੇ ਬਹਾਨਾ। ਬਾਬਾ ਲੜਕੀਆਂ ਦੇ ਕੋਲੇ ਪਹੁੰਚੇ, ਦੇਖ ਕੇ ਲੜਕੀਆਂ ਦੀਆਂ ਤਾਹਾਂ ਨਿਕਲ ਗਈਆਂ। ਆਪਣੇ ਡਾਲੀ ਵਾਲੇ ਬਾਬੇ ਨੂੰ ਪਛਾਣ ਲਿਆ ਤੇ ਬਾਬੇ ਨੂੰ ਖਾਲਸੇ ਪੰਥ ਦੇ ਤਾਨੇ ਇਉਂ ਮਾਰਨ ਲੱਗੀਆਂ ਬਈ।

ਵਾਲਿਆ ਤੇਰੇ ਸਕੂਲ ਅੰਦਰ ਮੈਂ ਤੇ ਸੁਣਿਆ ਸੀ ਲੱਗਦੀ ਫੀਸ ਕੋਈ ਨਾ ਸੋਭਾ ਸੁਣ ਕੇ ਮੈਂ ਦਾਖਲ ਆਣ ਹੋਇਆ ਦੇਣੇ ਪੈਣਗੇ ਫੀਸ ਦੇ ਤੀਸ ਕੋਈ ਨਾ ਐਸੀ ਜੱਗ ਤੇ ਕੈਮ ਮਿਸਾਲ ਕੀਤੀ ਜਿਹਦੀ ਦੁਨੀਆਂ ਤੇ ਕਰਦਾ ਰੀਸ ਕੋਈ ਨਾ ਚਾਤੀ ਮਾਰੀ ਮੈਂ ਜਦੋਂ ਕਲਾਸ ਅੰਦਰ ਪੜ੍ਹਨ ਵਾਲਿਆਂ ਦੇ ਧੜਾਂ ਤੇ ਸਤਿਗੁਰੂ ਦੇ ਚਰਨਾਂ ਵਿਚ ਲਵਾਈਏ ਹਾਜ਼ਰੀਆਂ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਬਦਾਲੀ ਦੇ ਹਮਲਿਆਂ ਦਾ ਜ਼ਿਕਰ ਕਰੇ ਬਿਨਾਂ ਸਿੱਖਾਂ ਦਾ ਇਤਿਹਾਸ ਪੂਰਾ ਨਹੀਂ ਹੁੰਦਾ ਕੋਈ ਵੀ ਜਰਵਾਣਿਆਂ ਦੇ ਟਾਕਰੇ ਉੱਤੇ ਨਾ ਖਲੋਇਆ ਉਹ ਵਿਚਾਰੀਆਂ ਮਾਪਿਆਂ ਦੇ ਸਾਹਮਣੇ ਤਾਹਾਂ ਮਾਰ ਕੇ ਹਾਲ ਪੁਕਾਰ ਇਉਂ ਕਰਦੀਏ ਉਹਨਾਂ ਦੇ ਦਰਦਾਂ ਭਰੇ ਵਾਰਤਾਲਾਪ ਨੂੰ ਗੁਰਬਖਸ਼ ਸਿੰਘ ਅਲਬੇਲੇ ਦਾ ਢਾਡੀ ਜਥਾ ਇੰਜ ਬਿਆਨ ਕਰਦਾ ਹੈ

ਇੰਨੀਆਂ ਗੱਲਾਂ ਹੋਣ ਤੋਂ ਬਾਅਦ ਬਾਬਾ ਉਹ ਲੜਕੀਆਂ ਨੂੰ ਚੁੱਪ ਕਰਾ ਕੇ ਡਾਲੀ ਲੈ ਕੇ ਜੰਗਲਾਂ ਵੱਲ ਨੂੰ ਹੋ ਤੁਰਿਆ। ਅੱਗੇ ਸਰਦਾਰ ਜੱਸਾ ਸਿੰਘ ਰਾਮਗੜੀਏ ਦੀ ਕਮਾਨ ਦੇ ਹੇਠਾਂ ਚਾਰ ਜੱਥੇ ਵਿਸਰਾਮ ਕਰ ਰਹੇ। ਬਾਬਾ ਜੀ ਨੇ ਆਵਾਜ਼ ਮਾਰੀ ਹੈ, ਭਾਈ ਗੁਰੂ ਕਾ ਲੰਗਰ ਛਕ ਲਓ। ਸਿੰਘਾਂ ਨੇ ਪੰਗਤਾਂ ਬਣਾਈਆਂ ਤੇ ਬਾਬਾ ਜੀ ਗੁਰੂ ਕਾ ਲੰਗਰ ਵਰਤਾਉਣ ਲੱਗੇ ਤੇ ਨਾਲੇ ਬਾਬੇ ਦੀਆਂ ਅੱਖਾਂ ਦੇ ਵਿੱਚੋਂ ਪਾਣੀ ਦੇ ਪਰਨਾਲੇ ਚੱਲ ਰਹੇ। ਸਰਦਾਰ ਜੱਸਾ ਸਿੰਘ ਰਾਮਗੜੀਏ ਦੀ ਨਿਗਾਹ ਬਾਬੇ ਦੀਆਂ ਅੱਖਾਂ ਤੇ ਪੈ ਗਈ ਹੈ। ਇਹ ਚੜ੍ਹਦੀਆਂ ਕਲਾਂ ਵਿੱਚ ਰਹਿਣ ਵਾਲਾ ਬਾਬਾ ਰੋ ਕਿਉਂ ਰਿਹਾ? ਸਰਦਾਰ ਨੇ ਜਾ ਕੇ ਬਾਬੇ ਦੀ ਬਾਂਹ ਫੜ ਲਈ ਤੇ ਬਾਬਾ ਜੀ ਨੂੰ ਰੋਣ ਦਾ ਕਾਰਨ ਪੁੱਛ ਰਿਹਾ। ਜੋਗ ਸਰਦਾਰ ਜੱਸਾ ਸਿੰਘ ਰਾਮਗੜੀਆ ਬਾਬਾ ਜੀ ਨੂੰ ਕਹਿ ਰਹੇ, ਜਗਵੀਰ ਸਿੰਘ ਜੋਗੀ ਜਲਾਲਾਬਾਦੀ, ਕਮਲਜੀਤ ਸਿੰਘ ਕੋਮਲ, ਰਜਿੰਦਰ ਸਿੰਘ ਰਾਜਨ ਇਉਂ ਬਿਆਨ ਕਰ ਰਹੇ ਬਈ।

ਸਾਹਿਬਜ਼ਾਦਿਆਂ ਦੀਆਂ ਸੁੰਦਰ ਜਵਾਨੀਆਂ ਦੇਖ ਕੇ ਗਦਗਦ ਹੋਈਆਂ ਮਾਵਾਂ ਨੇ ਜਦੋਂ ਉਹਨਾਂ ਦੀਆਂ ਸ਼ਾਦੀਆਂ ਖਾਨਾ ਆਬਾਦੀਆਂ ਲਈ ਗੁਰੂ ਗੋਬਿੰਦ ਸਿੰਘ ਕੋਲ ਅਰਜ਼ ਕੀਤੀ ਤਾਂ ਇਸ ਦੁਨਿਆਵੀ ਖਾਹਿਸ਼ਾਂ ਦੀ ਥਾਂ ਪੁੱਤਰਾਂ ਨੂੰ ਦੀਨ ਦੁਨੀ ਦੀ ਰੱਖਿਆ ਲਈ ਭੇਟ ਹੋਣ ਦੀ ਇਲਾਹੀ ਜ਼ਿੰਮੇਦਾਰੀ ਬਾਰੇ ਦਸ਼ਮੇਸ਼ ਪਿਤਾ ਨੇ ਇਸ ਤਰ੍ਹਾਂ ਦੱਸਿਆ।

ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਸਵੈਮਾਨ ਦੇ ਝੰਡੇ ਨੂੰ ਝੁਲਦਾ ਰੱਖਣ ਲਈ ਛੋਟੇ ਸਾਹਿਬਜ਼ਾਦੇ ਨੇ ਬੇਰਹਿਮ ਵਜ਼ੀਦੇ ਹੱਥੋਂ ਜਿਵੇਂ ਸ਼ਹੀਦੀ ਪਾਈ, ਉਸ ਨੂੰ ਕਵੀ ਕਰਨੈਲ ਸਿੰਘ ਪਾਰਸ ਨੇ ਇੰਜ ਕਲਮਬੱਧ ਕੀਤਾ ਹੈ।

ਵੱਡੇ ਸਾਹਿਬਜ਼ਾਦਿਆਂ ਦੀ ਜੋੜੀ ਦੇਸ਼ ਕੌਮ ਦੇ ਲੇਖੇ ਲਾ ਕੇ ਚਮਕੌਰ ਦੀ ਗੜੀ ਚੋਂ ਦਸਮੇਸ਼ ਪਿਤਾ ਮਾਛੀਵਾੜੇ ਦੇ ਜੰਗਲਾਂ ਵੱਲ ਹੋ ਤੁਰੇ। ਉਸ ਦਰਦਨਾਕ ਦ੍ਰਿਸ਼ ਦਾ ਵਰਣਨ ਇੰਜ ਕੀਤਾ ਜਾ ਰਿਹਾ।

ਚਮਕੌਰ ਦੀ ਗੜੀ ਦੇ ਬਾਹਰ ਦੁਸ਼ਮਣਾਂ ਨਾਲ ਲੋਹਾ ਲੈਂਦਿਆਂ ਸਾਹਿਬਜ਼ਾਦਾ ਅਜੀਤ ਸਿੰਘ ਸ਼ਹੀਦ ਹੋ ਗਏ ਤਾਂ ਵੀਰ ਗਤੀ ਪਾ ਗਏ ਵੱਡੇ ਵੀਰ ਵਾਂਗ ਜੂਝ ਕੇ ਜੰਗ 'ਚ ਜਾਣ ਲਈ ਛੋਟੇ ਸਾਹਿਬਜ਼ਾਦੇ ਜੁਝਾਰ ਸਿੰਘ ਨੇ ਆਪਣੇ ਪਿਤਾ ਤੋਂ ਆਗਿਆ ਇਸ ਤਰ੍ਹਾਂ ਮੰਗੀ।

ਵੈਰੀਆਂ ਵੱਲੋਂ ਸੁਲ੍ਹਾ ਦੀਆਂ ਸਹੁੰਆਂ ਚੁੱਕਣ ਪਿੱਛੋਂ ਦਸ਼ਮੇਸ਼ ਪਿਤਾ ਨੇ ਅੱਧੀ ਰਾਤ ਨੂੰ ਆਨੰਦਪੁਰ ਦਾ ਕਿਲ੍ਹਾ ਛੱਡ ਕੇ ਮੁਸੀਬਤਾਂ ਤੇ ਮੌਤ ਨਾਲ ਜੂਝਣ ਦਾ ਮਹੂਰਤ ਆਪਣੇ ਹੱਥੀਂ ਕੀਤਾ। ਪ੍ਰੰਤੂ ਕਿਲ੍ਹੇ ਚੋਂ ਬਾਹਰ ਨਿਕਲਦਿਆਂ ਹੀ ਦੁਸ਼ਮਣਾਂ ਨੇ ਉਹਨਾਂ ਉੱਪਰ ਹੱਲਾ ਬੋਲ ਦਿੱਤਾ। ਪਰਿਵਾਰ ਦੇ ਖੇਰੂ ਖੇਰੂ ਤੇ ਵੱਖ ਵੱਖ ਹੋਣ ਦੇ ਦੁਖਾਂਤ ਦਾ ਵਰਣਨ ਇਸ ਤਰ੍ਹਾਂ ਪੇਸ਼ ਹੈ।

ਖਾਲਸਾ ਪੰਥ ਦੀ 300 ਸਾਲਾ ਸਾਜਨਾ ਦਿਵਸ ਨੂੰ ਸਤਿਕਾਰ ਅਤੇ ਸ਼ਰਧਾ ਨਾਲ ਮਨਾ ਰਹੀਆਂ ਸਮੂਹ ਸਿੱਖ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਲਾਮੀ ਗ੍ਰਸਤੇ ਭਾਰਤ ਵਰਸ਼ ਦਾ ਚਿਹਰਾ ਅਣਖ ਦੀਆਂ ਕਿਰਨਾਂ ਨਾਲ ਚਮਕਾਉਣ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਖਾਲਸਾ ਸਾਜਿਆ। ਗੁਰੂ ਜੀ ਨੇ ਵਰਦਿਆਂ ਨੂੰ ਬਾਦਸ਼ਾਹ, ਮੁਰਦਿਆਂ ਨੂੰ ਮਹਾਬਲੀ ਅਤੇ ਬੁਜ਼ਦਿਲਾਂ ਨੂੰ ਬਹਾਦਰ ਬਣਾ ਦਿੱਤਾ। ਖੂਨ ਮੰਗਿਆ ਤੇਗ ਨੇ, ਹੋ ਲੋਹੀ ਲਾਖੀ, ਚੰਡੀ ਭੇਟਾ ਭਾਲ ਦੀ, ਗੁਰ ਦਸਵੇਂ ਪਾਖੀ, ਮੰਨੀ ਪੰਜ ਪਿਆਰਿਆਂ, ਸਤਿਗੁਰ ਦੀ ਆਖੀ, ਜਨਮ ਖਾਲਸੇ ਪੰਥ ਦਾ ਅੱਜ ਮਹਾਂ ਵਿਸਾਖੀ, ਜਨਮ ਖਾਲਸੇ ਪੰਥ ਦਾ ਅੱਜ ਮਹਾਂ ਵਿਸਾਖੀ।

ਸੈਂਕੜੇ ਸ਼ਹੀਦਾਂ ਮਰੀਦਾਂ ਦੇ ਸਿਦਕ ਨੂੰ ਸਜਦੇ ਕਰਦਾ ਹੋਇਆ ਗੁਰੂ ਦਾ ਇੱਕ ਸਿਦਕਵਾਨ ਸਿੱਖ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਕੁਝ ਇਸ ਤਰ੍ਹਾਂ ਅਰਦਾਸ ਬੇਨਤੀ ਕਰਦਾ ਹੈ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸਨਮਾਨ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਅਤੇ ਨਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਹਿਬ ਸਿੰਘ ਜੀ ਰਸਨਾ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਸਤਿਗੁਰਾਂ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ। ਕੋਈ ਰਸਨਾ ਵਾਂਝੀ ਨਾ ਰਵੇ, ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਨ ਕਿਰਪਾ ਮਹਾਨ ਰਹਿਮਤ ਸਤਿਗੁਰਾਂ ਦੀ ਹੋਈ ਹੈ। ਬਨੇਰਾ ਨਗਰ ਦੀ ਸੰਗਤ ਨੂੰ, ਬਨੇਰਾ ਖੁਰਦ ਨਗਰ ਦੀ ਸੰਗਤ ਨੂੰ 4 ਦਿਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। 2 ਦਿਨ ਦੇ ਦੀਵਾਨ ਅਲਾਹੌਰਾਂ ਵਾਲੇ ਮਹਾਂਪੁਰਖਾਂ ਦੇ ਸਨ, 2 ਦਿਨ ਦਾਸ ਨੇ ਆਪ ਜੀ ਦੇ ਕੋਲ ਹਾਜ਼ਰੀ ਭਰਨੀ। ਅੱਜ ਇਸ ਪੰਡਾਲ ਦਾ 3 ਦੀਵਾਨ ਹੈ। ਸਮਾਂ ਕਾਫੀ ਹੋ ਗਿਆ, ਕਿਉਂਕਿ ਜਦੋਂ ਮੈਂ ਚੱਲਣ ਲੱਗਿਆ ਸੀ ਤੇ ਪਟਨਾ ਸਾਹਿਬ ਦੇ ਜਥੇਦਾਰ ਜੋ ਉੱਥੋਂ ਦੇ ਸਿੰਘ ਸਾਹਿਬ ਨੇ ਸਾਡੇ ਤਖਤ ਦੇ, ਉਹ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਆਏ ਸੀ ਜੋ ਕੁਝ ਦਿਨ ਪਹਿਲਾਂ ਐਕਸੀਡੈਂਟ ਹੋਇਆ ਉਹਦਾ ਪਤਾ ਲੈਣ ਵਾਸਤੇ। ਇਸ ਕਰਕੇ ਆਪ ਜੀ ਨੂੰ ਪਤਾ, ਜਿਹੜੇ ਪਟਨਾ ਸਾਹਿਬ ਤੋਂ ਚੱਲ ਕੇ ਆਏ ਨੇ ਉਹਨਾਂ ਕੋਲ ਬੈਠਣਾ ਵੀ ਬੜਾ ਜ਼ਰੂਰੀ ਸੀ। ਇਸ ਕਰਕੇ ਮੈਂ ਕੁਝ ਸਮਾਂ ਲੇਟ ਹੋ ਗਿਆ, ਉਹਨਾਂ ਕੋਲ ਕੁਝ ਸਮਾਂ ਵਿਚਾਰ ਚੱਲਦੀ ਰਹੀ। ਆਓ, ਜਿਨ੍ਹਾਂ ਨੇ ਲਾਹਾ ਲੈਣਾ ਹੈ ਉਹ ਥੋੜ੍ਹੇ ਸਮੇਂ ਤੋਂ ਵੀ ਬਹੁਤਾ ਲਾਹਾ ਲੈਂਦੇ ਨੇ। ਆਪ ਜੀ ਕਾਫੀ ਸਮੇਂ ਤੋਂ ਸਤਿਗੁਰਾਂ ਦੇ ਸਨਮੁੱਖ ਬੈਠ ਕੇ ਕੀਰਤਨ ਦਾ ਆਨੰਦ ਮਾਣਦੇ ਆ ਰਹੇ ਹੋ, ਤਾਂ ਖੁਸ਼ੀ ਦੀ ਗੱਲ ਇਹ ਹੈ ਕਿ 50 ਦੇ ਲਗਭਗ ਪ੍ਰਾਣੀਆਂ ਦੇ ਨਾਮ ਆਏ ਨੇ ਅੰਮ੍ਰਿਤ ਛਕਣ
1: ਬੋਲੇ
0: ਹਰਿਆਣੇ ਵਿੱਚ ਸਮਾਗਮ ਚੱਲਦਾ ਸੀ। ਟੀਕੇ ਤੋਂ ਅੱਗੇ ਪਿੰਡ ਪੈਂਦਾ ਕਾਂਗਥਲੀ, ਰਾਤ ਉੱਥੇ 925 ਪ੍ਰਾਣੀ ਗੁਰੂ ਕੇ ਜਹਾਜ਼ੇ ਚੜ੍ਹੇ, 3 ਦੀਵਾਨ ਸਨ। ਸੋ ਬਹੁਤ ਕਿਰਪਾ ਹੋਈ ਸਤਿਗੁਰਾਂ ਦੀ। ਉਦੋਂ ਇੱਕ ਦਿਨ ਪਹਿਲਾਂ ਅੰਬਾਲੇ ਪੌਣੇ 900 ਹਰ ਰੋਜ਼ ਅੰਮ੍ਰਿਤ ਸੰਚਾਰ ਹੁੰਦੇ ਨੇ। ਅੱਜ ਆਪਣੇ ਇਲਾਕੇ ਦੇ ਵਿੱਚ ਪਿੰਡ ਹੈ ਮੂੰਡ ਖੇੜਾ, ਉੱਥੇ ਰਾਤ ਦੇ ਦੀਵਾਨ ਚੱਲਦੇ ਨੇ। ਅੱਜ ਉੱਥੇ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ। ਸੋ ਇੱਥੇ 50 ਦੇ ਨਾਮ ਆ ਗਏ, ਸਤਿਗੁਰ ਕਿਰਪਾ ਕਰਨ, ਕੱਲ੍ਹ ਨੂੰ ਇੱਥੇ ਵੀ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ।
1: ਸ੍ਰੀ ਅਕਾਲ।
0: ਪਹਿਲਾਂ ਸਾਡੀ ਸਲਾਹ ਸੀ ਕਿ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਹੋਣਾ ਹੀ ਅੰਮ੍ਰਿਤ ਸੰਚਾਰ ਕੱਲ੍ਹ ਨੂੰ ਰਾਤ ਨੂੰ, ਕਿਉਂਕਿ ਸੰਗਰਾਂਦ ਹੈ, ਉੱਥੇ ਹੀ ਛਕਾ ਦਿਆਂਗੇ। ਪਰ ਨਹੀਂ ਭਾਈ, ਪਿੰਡ ਵਿੱਚ ਹੀ ਨਾਲੇ 5 ਪਿਆਰੇ ਆਉਣਗੇ, 5 ਪਿਆਰਿਆਂ ਦੇ ਆਪਾਂ ਦਰਸ਼ਨ ਕਰਾਂਗੇ, ਉਹ ਆਨੰਦ ਵੀ ਕੁਝ ਵੱਖਰਾ ਹੁੰਦਾ। ਸੋ ਇਸ ਕਰਕੇ ਆਪਾਂ ਇੱਥੇ ਵੀ ਅੰਮ੍ਰਿਤ ਸੰਚਾਰ ਰੱਖਾਂਗੇ। ਇਦੋਂ ਬਾਅਦ ਫਿਰ ਸ਼ਾਮ ਨੂੰ ਉੱਥੇ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ। ਸਤਿਗੁਰ ਕਿਰਪਾ ਕਰਨ, ਇਸ ਨਗਰ ਉੱਤੇ ਬਹੁਤ ਵੱਡੀ ਬਖਸ਼ਿਸ਼ ਹੈ ਸਤਿਗੁਰਾਂ ਦੀ। ਸਲਾਨਾ ਦੀਵਾਨ ਮਹਾਂਪੁਰਖਾਂ ਦੇ ਹੁੰਦੇ ਰਹੇ ਨੇ, ਆਏ ਸਾਲ ਔਰ ਸਾਲ 'ਚ ਕਈ ਕਈ ਵਾਰੀ ਵੀ ਚਰਨ ਪੈਂਦੇ ਰਹੇ ਨੇ। ਸੋ ਸਤ ਸੰਗਤ, ਸੰਤ ਬਾਬਾ ਸੁਖਦੇਵ ਸਿੰਘ ਜੀ ਨੇ ਬਹੁਤ ਕਿਰਪਾ ਕੀਤੀ ਹੈ ਇਸ ਇਲਾਕੇ 'ਤੇ। ਕਹਿਣ ਦੀ ਗੱਲ ਨਹੀਂ, ਬਹੁਤੀ ਸੰਗਤ ਇਹੀ ਕਹੂਗੀ ਜਿਹਨੂੰ ਪੁੱਛੇਗਾ ਵੀ ਪੁੱਛੋਗੇ ਵੀ ਅੰਮ੍ਰਿਤ ਛਕਿਆ ਭਾਈ? ਹਾਂ ਛਕਿਆ। ਕਿੱਥੋਂ ਛਕਿਆ? ਲਾਉਣਾ ਵਾਲੇ ਮਹਾਂਪੁਰਖਾਂ ਕੋਲ ਜਾਂਦੇ ਹਾਂ ਜੀ, ਉੱਥੋਂ ਛਕਿਆ, ਜਾਂ ਉਹਨਾਂ ਦੇ ਦੀਵਾਨ ਲੱਗੇ ਸੀ ਇੱਥੇ ਛਕਿਆ ਸੀ। ਚਲੋ, ਬੜਾ ਰੰਗ ਚੜ੍ਹਾਇਆ ਉਹਨਾਂ ਨੇ, ਅਤੇ ਅੱਜ ਵੀ ਕਿਤੇ ਨਹੀਂ ਗਏ, ਅੱਜ ਵੀ ਹਾਜ਼ਰ ਨਾਜ਼ਰ ਨੇ। ਮਰਦੇ ਤੇ ਸੰਸਾਰ ਦੇ ਲੋਕ ਨੇ, ਸਾਧੂ ਜੰਮਣ ਮਰਨ ਤੋਂ ਪਰੇ ਹੁੰਦੇ ਨੇ, ਉਹ ਜੰਮਣ ਮਰਨ ਵਿੱਚ ਨਹੀਂ ਆਉਂਦੇ। ਪੜ੍ਹਦੇ ਨਾ ਆਪਾਂ, ਜਨਮ ਮਰਨ ਦੋਹੂ ਮੈਂ ਨਾਹੀਂ, ਜਨ ਪਾਰੇ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸਿਓਂ ਲੈਣ ਮਲਾਏ। ਸਾਧੂ ਜੰਮਦੇ ਮਰਦੇ ਨਹੀਂ, ਜੰਮਦਾ ਮਰਦਾ ਤੇ ਸੰਸਾਰ ਹੈ। ਜਿਹੜੇ ਅਭਿਆਸੀ ਪੁਰਸ਼ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਮੈਂ ਕਦੋਂ ਜਾਣਾ। ਧਿਆਨ ਦੇਣਾ, ਹਰ ਇੱਕ ਬੰਦੇ ਦੇ ਅੰਦਰ ਸਵਾਸਾਂ ਦੀ ਇੱਕ ਗੰਢ ਹੈ। ਮਰਨ ਤੋਂ ਪੂਰੇ 6 ਮਹੀਨੇ ਉਹ ਖੁੱਲ ਜਾਂਦੀ ਹੈ। ਸਵਾਸਾਂ ਦਾ ਇੱਕ ਚੱਕਰ ਚੱਲ ਰਿਹਾ ਹੈ, ਉਹ ਗੰਢ ਮੌਤ ਤੋਂ 6 ਮਹੀਨੇ ਪਹਿਲਾਂ ਹੀ ਖੁੱਲ ਜਾਂਦੀ ਹੈ। ਜਿੱਦਣ ਉਹ ਗੰਢ ਖੁੱਲਦੀ ਹੈ, ਉਦੋਂ ਪੂਰੇ 6 ਮਹੀਨੇ ਬਾਅਦ ਬੰਦੇ ਦੀ ਮੌਤ ਹੁੰਦੀ ਹੈ। ਹੁਣ ਆਪਾਂ ਨੇ ਖੁੱਲ੍ਹ ਤਾਂ ਆਪਣੀ ਵੀ ਜਾਂਦੀ, ਕੀ ਪਤਾ ਹੁਣ ਆਪਣੇ 'ਚੋਂ ਕਿਹਦੀ ਖੁੱਲ੍ਹੀ ਹੋਈ ਹੈ। ਗੁੱਸਾ ਪਤਾ ਕੋਈ ਪਤਾ ਨਹੀਂ ਸਵਾਸਾਂ ਦੀ ਗੰਢ ਖੁੱਲ ਜਾਂਦੀ ਹੈ ਤੇ ਆਪਾਂ ਨੂੰ ਤੇ ਕੋਈ ਪਤਾ ਨਹੀਂ, ਆਪਾਂ ਤੇ ਉਵੇਂ ਹੀ ਆਨੰਦ ਵਿੱਚ ਤੁਰੇ ਫਿਰਦੇ ਹਾਂ, ਬੱਚਿਆਂ 'ਚ ਪਰਿਵਾਰ ਵਿੱਚ ਮੌਜ ਮਸਤੀ। ਉਦੋਂ ਹੀ ਪਤਾ ਲੱਗਣਾ ਜਦੋਂ ਭਾਣਾ ਵਰਤ ਜਾਣਾ। ਪਰ ਧਿਆਨ ਦੇਣਾ, ਇਹ ਪ੍ਰਮਾਣ ਹੈ ਔਰ ਹੈ ਵੀ ਸੱਚ। 12 ਸਾਲ ਹੋ ਗਏ ਜੀ ਲਾਹੌਰਾਂ ਵਾਲੇ ਮਹਾਂਪੁਰਖ ਦੀਵਾਨ ਤੇ ਨਹੀਂ ਸੀ ਲਾਉਂਦੇ, ਆਪ ਨਹੀਂ ਸੀ ਜਾਂਦੇ, ਕਿਤੇ ਨਹੀਂ ਸੀ ਜਾਂਦੇ। ਕੀ ਹੋਇਆ ਜੇ ਬਹੁਤਾ ਕਿਸੇ ਨੇ ਕਿਹਾ ਤੇ ਇੱਕ ਦੀਵਾਨ 'ਚ ਚਲੇ ਗਏ, ਉਹ ਵੀ ਧਾਰਨਾ ਨਹੀਂ ਸੀ ਪੜ੍ਹਦੇ, ਵਿਚਾਰ ਹੀ ਕਰਦੇ ਸੀ ਗੱਲੀ। ਇਹ ਤੇ ਸਾਰਿਆਂ ਨੇ ਵੇਖਿਆ, ਤੁਸੀਂ ਮੇਰੇ ਤੋਂ ਵੱਧ ਜਾਣਦੇ, ਤੁਸੀਂ ਬਹੁਤੇ ਦਰਸ਼ਨ ਕੀਤੇ। ਹੁਣ 10-12 ਸਾਲ ਤੋਂ ਉਹਨਾਂ ਨੇ ਦੀਵਾਨ ਬੰਦ ਕੀਤੇ ਹੋਏ ਸੀ, ਪਰ 6 ਮਹੀਨੇ ਪਤਾ ਹੀ ਨਹੀਂ ਕਿੰਨੇ ਕੁ ਦੀਵਾਨ ਲਾਏ ਨੇ। ਖੁਸਪਨਾ
1: ਸ੍ਰੀ ਵਾਹਿਗੁਰੂ।
0: 6 ਮਹੀਨੇ ਉਹਨਾਂ ਨੇ ਲੰਗਰ ਦੀ ਸਬਜ਼ੀ ਵੀ ਬਣਾਉਣੀ ਸ਼ੁਰੂ ਕਰਤੀ ਸੀ, ਦਾਲ ਵੀ ਬਣਾਇਆ ਕਰਨ, ਕਿਧਰੇ ਝਾੜੂ ਵੀ ਆਪ ਲਾਇਆ ਕਰਨ, ਸੱਚਖੰਡ ਦੀ ਸਫਾਈ ਵੀ ਕਰਦੇ ਹੁੰਦੇ ਸੀ ਦਰਬਾਰ ਸਾਹਿਬ ਦੇ ਮਹਾਰਾਜ ਅੱਗੇ ਖੜ ਕੇ। ਇੱਥੋਂ ਤੱਕ ਵੀ ਮੈਂ ਸੁਣਿਆ ਸੰਗਤਾਂ ਤੋਂ ਕਿ 12-12 ਘੰਟੇ ਵੀ ਕੀਰਤਨ ਕੀਤਾ।
1: ਸਤਿ ਸ੍ਰੀ ਅਕਾਲ।
0: 4 ਘੰਟੇ ਦੀਵਾਨ ਲਾਇਆ, ਸਮਾਪਤੀ ਕੀਤੀ, ਫਿਰ ਮੈਕ ਲੈ ਕੇ ਲੱਗ ਗਏ, 4 ਘੰਟੇ ਫਿਰ ਲਾ ਦਿੱਤੇ। ਉੱਥੋਂ ਸਮਾਪਤੀ ਕਰਕੇ ਆਏ ਨਿਸ਼ਾਨ ਸਾਹਿਬ ਕੋਲ, ਖੜ ਕੇ ਹੀ 3-3, 4-4 ਘੰਟੇ ਧਾਰਨਾ ਪੜ੍ਹੀ ਜਾਂਦੇ ਸੀ। ਗੁਰਮੁਖੋ, ਇਹ ਕੰਮ ਉਹਨਾਂ ਨੇ 6 ਮਹੀਨੇ ਤੋਂ ਹੀ ਆਰੰਭ ਕੀਤਾ ਸੀ, ਕਿਉਂਕਿ ਉਹਨਾਂ ਨੂੰ ਪਤਾ ਸੀ ਸਮਾਂ ਆ ਗਿਆ। ਖੁਸ਼ ਸਪਨਾ
1: ਵਾਹਿਗੁਰੂ।
0: ਪਤਾ ਸੀ ਨਾ 6 ਮਹੀਨੇ ਪੂਰੇ, ਕਿਉਂਕਿ ਉਹਨਾਂ ਨੂੰ ਪਤਾ ਕਿਵੇਂ ਲੱਗਦਾ, ਗੰਢ ਖੁੱਲ ਗਈ। ਸਵੇਰ ਵੇਲੇ ਅਭਿਆਸੀ ਜਿਹੜੇ ਪੁਰਸ਼ ਨੇ ਨਾ, ਮਹਾਂਪੁਰਖਾਂ ਨੂੰ ਹੀ ਨਹੀਂ, ਇਹ ਆਮ ਬੰਦਾ ਜਿਹੜਾ ਅਭਿਆਸ ਕਰਨ ਵਾਲਾ ਰਹਿੰਦਾ ਘਰ 'ਚ, ਸਵੇਰੇ ਉੱਠ ਕੇ ਮਹਾਂਪੁਰਖਾਂ ਦੀ ਦੱਸੀ ਜੁਗਤੀ ਅਨੁਸਾਰ ਚੌਂਕੜਾ ਮਾਰ ਕੇ ਬੈਠਦਾ, ਵਾਹਿਗੁਰੂ ਵਾਹਿਗੁਰੂ ਜਪਦਾ, ਜਦੋਂ ਸਵੇਰੇ ਉੱਠ ਕੇ ਬਾਹਾਂਗੇ ਨਾ, ਪਤਾ ਲੱਗ ਜੂ ਵੀ ਅੱਜ ਗੰਢ ਖੁੱਲ ਗਈ। ਇਸ ਟਾਈਮ ਗੰਢ ਖੁੱਲੀ ਹੈ, ਪੂਰੇ 6 ਮਹੀਨੇ ਬਾਅਦ ਡੈਰੀ ਤੋਂ ਉਹ ਤਾਰੀਖ, ਉਹ ਸਮਾਂ ਕੱਢਿਆ ਜਾ ਸਕਦਾ ਵੀ 9 ਵਜੇ ਮੇਰੀ ਮੌਤ ਹੋ ਜੂ, ਪਤਾ ਲੱਗ ਜਾਂਦਾ। ਰਾਤ ਅਸੀਂ ਦੀਵਾਨ ਤੇ ਗਏ, ਬਾਬਾ ਨਰਿੰਦਰ ਸਿੰਘ ਹੋਣੀ ਆ ਗਏ, ਮਹਾਂਪੁਰਖਾਂ ਦੇ ਚਰਨ ਸੇਵਕ, ਬੜੀ ਉਹਨਾਂ ਨੇ ਸੇਵਾ ਕੀਤੀ, ਇਹ ਵੀ ਆਪਾਂ ਨੂੰ ਪਤਾ, ਪ੍ਰੇਮ ਵੀ ਉਹਨਾਂ ਨਾਲ ਬਹੁਤ ਸੀ। ਉਹ ਰਾਤ ਗੱਲਾਂ ਚੱਲਦੀਆਂ ਸੀ, ਮੈਂ ਉਹਨਾਂ ਨੂੰ ਪੁੱਛਿਆ, ਗੱਡੀ ਦੇ ਵਿੱਚ ਮੇਰੇ ਨਾਲ ਬਹਿ ਗਏ, ਮੈਂ ਸਾਰੇ ਰਾਹ ਹੀ ਮਹਾਂਪੁਰਖਾਂ ਦੀਆਂ ਗੱਲਾਂ ਚੱਲਦੀਆਂ ਰਹੀਆਂ, ਬਚਨ ਸੁਣਾਉਂਦੇ ਰਹੇ ਵੀ ਜਦੋਂ ਉਹਨਾਂ ਨੇ ਸਰੀਰ ਛੱਡਿਆ। ਕਹਿੰਦੇ ਜੀ ਪਹਿਲਾਂ ਹੀ ਦੱਸਤਾ ਸੀ ਕਿ ਚਲੇ ਜਾਣਾ ਬਸ ਕੱਲ੍ਹ ਨੂੰ, ਪਹਿਲਾਂ ਹੀ ਦੱਸਤਾ ਸੀ, ਕਿਉਂਕਿ ਉਹਨਾਂ ਨੂੰ ਤਾਰੀਖ ਦਾ ਪਤਾ ਸੀ, ਪਤਾ ਸੀ ਸਮਾਂ ਆ ਗਿਆ। ਰੱਬ ਦੇ ਪਿਆਰਿਆਂ ਨੂੰ ਪਤਾ ਹੁੰਦਾ, ਆਪਾਂ ਨੂੰ ਨਹੀਂ ਪਤਾ ਲੱਗਣਾ। ਹੁਣ ਠੇਕੇ 'ਤੇ ਜਾਣ ਵਾਲੇ ਨੂੰ ਕੀ ਪਤਾ ਲੱਗੂ ਕਦੋਂ ਚਲੇ ਜਾਣਾ, ਜਿਹੜਾ ਰੋਜ਼ ਮਾਸ ਖਾਣ ਦਾ ਆਦੀ ਹੈ ਉਹਨੂੰ ਕੀ ਪਤਾ ਲੱਗੂਗਾ। ਗੁਰਮੁਖੋ, ਦਾਸੀ ਉਹ ਸਕਦਾ ਜਿਹੜਾ ਅਭਿਆਸੀ ਹੈ, ਉਹਨੂੰ ਪਤਾ ਲੱਗ ਜਾਂਦਾ। ਬਾਕੀ ਮਹਾਂਪੁਰਖਾਂ ਦੀ ਸੰਗਤ ਕੀਤੀ ਹੋਈ ਸੀ ਉਹਨਾਂ ਦੀ, ਜਿਹੜੇ ਆਪ ਰੱਬ ਵਰਗੇ ਸਨ।
1: ਖੁਸ਼ਗੁਰੂ,
0: ਉਹ ਕੌਣ ਸਨ? ਸੰਤ ਬਾਬਾ ਈਸ਼ਰ ਸਿੰਘ ਮਹਾਰਾਜ, ਰਾੜਾ ਸਾਹਿਬ। ਬੜੀ ਕਮਾਈ ਸੀ ਔਰ ਆਪਣੇ ਸੇਵਕਾਂ ਨੂੰ ਉਹਨਾਂ ਨੇ ਆਪਣੇ ਵਰਗੇ ਬਣਾ ਲਿਆ। ਕਹਿੰਦੇ ਪਾਰਸ ਮੈਂ ਯਾਰ ਸੰਤ ਮੈਂ, ਬੜੋ ਅੰਤਰ ਹੋ ਜਾਣ। ਪਾਰਸ ਵਿੱਚ ਅਤੇ ਸੰਤ ਵਿੱਚ ਬੜਾ ਵੱਡਾ ਅੰਤਰ ਹੈ। ਪਾਰਸ ਵਿੱਚ ਇਹ ਪਾਵਰ ਹੈ, ਪਾਰਸ ਨੂੰ ਲੋਹੇ ਨਾਲ ਲਾ ਦਿਓ, ਲੋਹੇ ਨੂੰ ਸੋਨਾ ਬਣਾ ਦਿੰਦਾ, ਪਰ ਪਾਰਸ ਨਾ ਲੋਹੇ ਨੂੰ ਪਾਰਸ ਨਹੀਂ ਬਣਾ ਸਕਦਾ। ਲੋਹੇ ਨੂੰ ਸੋਨਾ ਤੇ ਬਣਾ ਦੂ, ਪਰ ਆਪਣੇ ਵਰਗਾ ਨਹੀਂ ਬਣਾ ਸਕਦਾ। ਸਾਧੂ ਜਿਹੜਾ ਉਹਨਾਂ ਦੇ ਨਾਲ ਜੁੜ ਗਿਆ, ਆਪਣੇ ਵਰਗਾ ਬਣਾ ਲੈਂਦੇ। ਪਾਰਸ ਮੈਂ ਔਰ ਸੰਤ ਮੈਂ, ਬੜੋ ਅੰਤਰ ਹੋ ਜਾਣ। ਉਹ ਲੋਹੇ ਕੰਚਨ ਕਰੇ, ਉਹ ਕਰ ਲੈ ਆਪ ਸਮਾਨ, ਆਪਣੇ ਵਰਗੇ ਬਣਾ ਲੈਂਦੇ ਨੇ। ਪਰ ਸਾਧੂ ਮਿਲਦੇ ਬੜੇ ਔਖੇ ਨੇ। ਗਜ ਗਜ ਮੈਂ ਮਾਨਕ ਨਹੀਂ, ਗਿਰ ਗਿਰ ਮੈਂ ਮਾਨਕ ਨਹੀਂ, ਗਜ ਗਜ ਮੋਤੀ ਨਾਹੀਂ। ਹਰ ਇੱਕ ਪਹਾੜ ਵਿੱਚ ਮਾਨਕ ਪੈਦਾ ਨਹੀਂ ਹੁੰਦੇ, ਹਰ ਇੱਕ ਸਾਧ ਸੰਗਤ ਹਾਥੀ ਦੇ ਮੱਥੇ ਵਿੱਚ ਮੋਤੀ ਪੈਦਾ ਨਹੀਂ ਹੁੰਦਾ। ਚੰਦਨ ਤਰ ਵਨ ਵਨ ਨਹੀਂ, ਚੰਦਨ ਹਰ ਜੰਗਲ ਵਿੱਚ ਨਹੀਂ ਹੁੰਦਾ। ਸੰਤ ਨਾ ਪੁਰ ਪੁਰ ਮਾਹੇ, ਸਾਧੂ ਵੀ ਹਰ ਇੱਕ ਪਿੰਡ 'ਚ ਨਹੀਂ ਹੁੰਦਾ। ਕਿਸੇ ਕਿਸੇ ਥਾਂ 'ਤੇ ਬਖਸ਼ਿਸ਼ ਹੁੰਦੀ ਹੈ, ਕਿਸੇ ਕਿਸੇ ਥਾਂ 'ਤੇ ਰੱਬ ਦੇ ਪਿਆਰੇ ਆਉਂਦੇ ਨੇ, ਤੇ ਬਹੁਤ ਵੱਡੀ ਬਖਸ਼ਿਸ਼ ਸੀ ਜੋ ਸਾਡੇ ਇਲਾਕੇ ਤੇ ਆਪਣੇ ਨਗਰਾਂ ਤੇ ਸਾਧ ਸੰਗਤ ਹੁਣ ਚਲੋ ਪਿਆਰ ਵੀ ਹੈ ਸਾਰਿਆਂ ਦਾ ਉਹਨਾਂ ਦੀਆਂ ਯਾਦਾਂ ਸੰਗਤਾਂ ਰਲ ਮਿਲ ਕੇ ਮਨਾ ਰਹੀਆਂ ਨੇ ਆਪਾਂ ਨੂੰ ਮਨਾਉਣੀਆਂ ਵੀ ਚਾਹੀਦੀਆਂ ਨੇ ਪਰ ਗੁਰਮੁਖੋ ਸਭ ਤੋਂ ਵੱਡੀ ਖੁਸ਼ੀ ਪਤਾ ਕਿਤੇ ਤੇ ਹੋਏਗੀ ਮਹਾਂਪੁਰਖਾਂ ਦੀ ਕਿਤੇ ਨਹੀਂ ਗਏ ਅੱਜ ਵੀ ਹਾਜ਼ਰ ਨਾਜ਼ਰ ਨੇ ਸਭ ਤੋਂ ਵੱਡੀ ਖੁਸ਼ੀ ਉਹਨਾਂ ਤੇ ਹੋਣੀ ਹੈ ਜਿਨ੍ਹਾਂ ਨੇ ਅੰਮ੍ਰਿਤ ਵਾਸਤੇ ਨਾਮ ਲਿਖਾਏ ਨੇ ਆਖੋ ਸਤਨਾਮ
1: ਸ੍ਰੀ ਵਾਹਿਗੁਰੂ
0: ਜਾਂ ਜਿਹੜੇ ਲਿਖਾਉਣਗੇ ਜਿਨ੍ਹਾਂ ਨੇ ਲਿਖਾਏ ਨੇ ਜਾਂ ਜਿਹੜੇ ਮਨ ਬਣਾਉਣਗੇ ਉਹਨਾਂ ਤੇ ਖੁਸ਼ੀ ਹੋਏਗੀ ਉਹ ਖੁਸ਼ ਹੋਣਗੇ ਕਿ ਇਹ ਮੇਰੇ ਬਾਜਾਂ ਵਾਲੇ ਦੇ ਬਣਾਏ ਜਹਾਜ਼ ਤੇ ਸਵਾਰ ਹੋ ਰਹੇ ਨੇ ਉਹਨਾਂ ਤੇ ਖੁਸ਼ੀ ਹੋਏਗੀ ਇਸ ਕਰਕੇ ਗੁਰੂ ਮਹਾਂਪੁਰਖਾਂ ਦੀ ਖੁਸ਼ੀ ਜੇ ਲੈਣੀ ਹੈ ਤੇ ਤਰੀਕਾ ਇੱਕੋ ਹੀ ਹੈ ਪੀਵੋ ਪਹੁਲ ਖੰਡ ਤਾੜ ਹੋਏ ਜਨਮ ਸਹੇਲਾ ਨਹੀਂ ਭੁੱਲ ਸਕਦੇ ਹੁਣ ਜਿਨ੍ਹਾਂ ਮਾਵਾਂ ਦੀਆਂ ਗੋਦੀਆਂ ਵਿੱਚ ਲਾਲ ਖੇਡਦੇ ਨੇ ਉਹਨਾਂ ਮਹਾਂਪੁਰਖਾਂ ਨੇ ਅਰਦਾਸ ਕਰਕੇ ਸਤਿਗੁਰਾਂ ਤੋਂ ਦਵਾਏ ਨੇ ਜਦੋਂ ਵੀ ਆਪਣੇ ਪੁੱਤਰ ਨੂੰ ਵੇਖਦੀਆਂ ਨੇ ਮਹਾਂਪੁਰਖ ਯਾਦ ਆਉਣਗੇ ਕਿਰਪਾ ਕੀਤੀ ਸੀ ਜਿਨ੍ਹਾਂ ਦੇ ਜੀਵਨ ਬਣਾਏ ਨੇ ਜਿਨ੍ਹਾਂ ਨੂੰ ਅੰਮ੍ਰਿਤ ਛਕਾਏ ਨੇ ਉਹ ਜਦੋਂ ਵੀ ਵੇਖਣਗੇ ਕਿ ਅੱਜ ਮੈਂ ਅੰਮ੍ਰਿਤ ਛਕਿਆ ਅੱਜ ਮੈਂ ਗੁਰਮੁਖ ਬਣਿਆ ਤੇ ਉਦੋਂ ਉਹਨਾਂ ਨੂੰ ਉਹ ਮਹਾਂਪੁਰਖ ਯਾਦ ਆਉਣਗੇ ਕਦੇ ਨਹੀਂ ਭੁੱਲ ਸਕਦੇ ਆ ਤੁਹਾਡੇ ਗੁਰਦੁਆਰੇ ਦੀ ਨੀਂਹ ਰੱਖੀ ਸੀ ਤੁਸੀਂ ਪਿੰਡ ਦੇ ਗੁਰਦੁਆਰੇ ਅੰਦਰ ਦਾਖਲ ਹੋ ਗਏ ਦਰਬਾਰ ਸਾਹਿਬ ਵੇਖੋਗੇ ਬੜਾ ਸੋਹਣਾ ਬਣਿਆ ਪਰ ਉਹ ਮਹਾਂਪੁਰਖ ਜਿਨ੍ਹਾਂ ਨੇ ਨੀਂਹ ਰੱਖੀ ਸੀ ਉਹ ਸਦਾ ਯਾਦ ਆਉਣਗੇ ਨਹੀਂ ਭੁੱਲ ਸਕਦੇ ਜਿੰਨਾ ਮਰਜ਼ੀ ਯਤਨ ਕਰ ਲਓ ਜਿਨ੍ਹਾਂ ਨੇ ਜੀਵਨ ਦਾਨ ਦਿੱਤਾ ਹੋਵੇ ਜਿਨ੍ਹਾਂ ਨੇ ਸਾਨੂੰ ਸਵਾਰਿਆ ਹੋਵੇ ਜਿਨ੍ਹਾਂ ਨੇ ਸਾਨੂੰ ਕਿਸੇ ਯੋਗ ਬਣਾਇਆ ਹੋਵੇ ਉਹ ਨਹੀਂ ਭੁੱਲ ਸਕਦੇ ਜਿੰਨਾ ਮਰਜ਼ੀ ਯਤਨ ਕਰ ਲਓ ਰੱਬ ਦੇ ਪਿਆਰੇ ਕਦੇ ਭੁੱਲਦੇ ਨਹੀਂ ਜਿਨ੍ਹਾਂ ਨੇ ਜੀਵਨ ਬਣਾਇਆ ਹੋਵੇ ਜਿਨ੍ਹਾਂ ਨੇ ਲਾਡ ਲਡਾਇਆ ਹੋਵੇ ਉਹ ਕਦੇ ਨਹੀਂ ਭੁੱਲਦੇ ਸੋ ਸਾਧ ਸੰਗਤ ਧੰਨ ਨੇ ਜਿਹੜੇ ਫਿਰ ਵੀ ਤੁਰੇ ਫਿਰਦੇ ਨੇ ਰਾਤ ਮੈਂ ਬੜਾ ਹੈਰਾਨ ਹੋਇਆ ਜਦੋਂ ਬਾਬਾ ਨਰਿੰਦਰ ਸਿੰਘ ਹੋਣੀ ਗੱਲ ਸੁਣਾ ਉਹਨਾਂ ਮੈਨੂੰ ਕਿਹਨੇ ਮੇਰੇ ਨਾਲ ਬੜਾ ਪਿਆਰ ਕਰਦੇ ਤੇ ਗੱਲਾਂ ਕਰਦਿਆਂ ਕਰਦਿਆਂ ਅੱਖਾਂ 'ਚੋਂ ਪਾਣੀ ਮੈਨੂੰ ਕਹਿੰਦੇ ਜੀ ਤੁਰੇ ਤੇ ਫਿਰਦੇ ਹਾਂ ਅਸੀਂ ਤੁਸੀਂ ਬੁਲਾ ਲੈਂਦੇ ਹੋ ਅਸੀਂ ਆ ਜਾਂਦੇ ਹਾਂ ਹੁਣ ਇੱਕ ਉਹਨਾਂ ਦੀ ਲਾਈ ਡਿਊਟੀ ਨਿਭਾਉਣੀ ਪੈਂਦੀ ਹੈ ਪਰ ਜਿਉਣ ਨੂੰ ਜੀ ਨਹੀਂ ਕਰਦਾ ਬੜਾ ਔਖਾ ਮੈਂ ਖੁਦ ਵੇਖਦਾ ਆ ਜਦੋਂ ਐਕਸੀਡੈਂਟ ਹੋਇਆ ਬਾਂਹ ਟੁੱਟ ਗਈ ਆਪ ਜੀ ਨੂੰ ਪਤਾ ਹੈ ਫ੍ਰੈਕਚਰ ਹੋ ਗਿਆ ਤੇ ਬੈੱਡ 'ਤੇ ਮੈਂ ਪਿਆ ਸੀ ਸੰਗਤ ਨੂੰ ਸੇਵਾਦਾਰਾਂ ਨੇ ਕਹਿਣਾ ਰੋਇਓ ਨਾ ਤੁਸੀਂ ਰੋਇਓ ਨਾ ਜਾ ਕੇ ਕੋਲੇ ਪਰ ਮੈਂ ਵੇਖਿਆ ਗੇਟ ਦੇ ਅੰਦਰ ਦਾਖਲ ਹੋਣ ਤੋਂ ਪਹਿਲੇ ਰੋਣ ਲੱਗ ਜਾ ਕਰ ਜਿੰਨਾ ਮਰਜ਼ੀ ਚੁੱਪ ਕਰਾਓ ਨਹੀਂ ਕਰਦੇ ਕਈ ਉੱਚੀ ਉੱਚੀ ਰੋਂਦੇ ਨੇ ਕਈ ਮੇਰੇ ਨਾਲ ਦੇ ਸੇਵਾਦਾਰ ਸੀ ਜਦੋਂ ਬਾਂਹ ਟੁੱਟੀ ਨਾ ਇੰਜ ਲੱਗੇ ਵੀ ਇਹ ਪਾਗਲ ਹੋ ਗਏ ਇਹਨਾਂ ਦੇ ਦਿਮਾਗ 'ਚ ਫਰਕ ਪੈ ਗਿਆ ਡਾਕਟਰਾਂ ਨੇ ਮੈਨੂੰ ਕਿਹਾ ਕਹਿੰਦੇ ਬਾਬਾ ਜੀ ਕੋਈ ਅਰਦਾਸ ਕਰੋ ਨਹੀਂ ਤੇ ਤੁਹਾਡੇ ਸਿੰਘ ਪਾਗਲ ਹੋ ਜਾਣਗੇ ਇਹਨਾਂ ਦੇ ਦਿਮਾਗ 'ਚ ਫਰਕ ਪੈ ਗਿਆ ਨਾਲੇ ਬਾਂਹ ਹੀ ਟੁੱਟੀ ਹੈ ਮੈਂ ਕਹਿੰਦਾ ਧੰਨ ਨੇ ਜਿਹੜੇ ਹੱਥੀਂ ਸੰਸਕਾਰ ਕਰਕੇ ਵੀ ਤੁਰੇ ਫਿਰਦੇ ਨੇ ਬੜਾ ਔਖਾ ਹੈ ਬਹੁਤ ਔਖਾ ਹੈ ਇਹ ਦੁੱਖ ਝੱਲਣਾ ਕੋਈ ਛੋਟਾ ਜਿਹਾ ਨਹੀਂ ਸੋ ਸਾਧ ਸੰਗਤ ਸੰਗਤਾਂ ਦੇ ਅੰਦਰ ਪਿਆਰ ਹੁੰਦਾ ਹੈ ਬੜਾ ਔਖਾ ਹੈ ਜਿਵੇਂ ਸਾਈਂ ਮੀਆਂ ਮੀਰ ਨੇ ਕਿਹਾ ਸੀ ਨਾ ਆ ਕੇ ਗੁਰੂ ਅਰਜਨ ਦੇਵ ਮਹਾਰਾਜ ਤੱਤੀ ਤਵੀ 'ਤੇ ਬਹਿ ਗਏ ਸੀਸ ਵਿੱਚ ਗਰਮ ਰੇਤਾ ਪੈ ਰਿਹਾ ਅਤੇ ਸਾਧ ਸੰਗਤ ਸਤਿਗੁਰਾਂ ਨੂੰ ਉਬਲਦੇ ਦੇਗ ਵਿੱਚ ਵੀ ਉਬਾਲਿਆ ਜਦੋਂ ਮਹਾਰਾਜ ਨੂੰ ਆ ਕੇ ਵੇਖਿਆ ਸੀ ਹਾਲੋਂ ਬੇਹਾਲ ਹੋ ਗਿਆ ਬੁਰਾ ਹਾਲ ਹੋ ਗਿਆ ਵੈਰਾਗ ਦਾ ਜਲ ਵਗਦਾ ਹੈ ਸੱਚੇ ਪਾਤਸ਼ਾਹ ਤੁਹਾਡਾ ਇਹ ਹਾਲ ਮੇਰੇ ਤੋਂ ਵੇਖਿਆ ਨਹੀਂ ਜਾਂਦਾ ਉਹ ਗੁਰਸਿੱਖ ਹੀ ਕਹਦਾ ਹੈ ਜਿਹੜਾ ਆਪਣੇ ਗੁਰੂ ਦਾ ਇਹ ਹਾਲ ਵੇਖ ਕੇ ਚੁੱਪ ਕੀਤਾ ਰਹੇ ਉਹ ਪ੍ਰੇਮੀ ਵੀ ਕਹਦਾ ਹੈ ਜਿਹੜਾ ਦੁਖੀ ਨੂੰ ਵੇਖ ਕੇ ਤੇ ਉਹਦੇ ਮਨ 'ਚ ਖੁਸ਼ੀ ਹੋਵੇ ਜਾਂ ਅੱਖਾਂ 'ਚੋਂ ਪਾਣੀ ਨਾ ਆਵੇ ਵੈਰਾਗ ਦਾ ਜਲ ਨਾ ਆਵੇ ਭਾਵੇਂ ਬਾਣੀ ਨੇ ਆਖਿਆ ਕਬੀਰ ਕਬੀਰ ਸੰਤ ਮੂਹਰੇ ਕਿਆ ਰੋਈ ਹੈ जो अपने ग्रह जाए रोवो सकत बोपरे जो हट है हाट बकाए। कहिंदे साधुआं नूं ना रोवो क्योंकि वह अपने घर जाते ने, उन्होंने क्यों रोना है। गुरमुखो संतां नूं नहीं रोंदे, अपने माड़े कर्मां नूं रोईदे भी हुण वह आशीर्वाद नहीं मिलना, हुण वह संगत नहीं मिलनी, उन्होंने किन्ने रोना, वह तो चले गए। अपने कर्मां नूं रोईदे हुण उन्हां दा संग नहीं मिलेगा, असी अपने कर्मां करके रोने। साध संगत इथों तक भी बिरहा बिरहा बिरहा तू सुल्तान फरीदा जितन बिरहो ना उपजे सो तन जान मसान। किदे जिदे अंदर विछोड़े की तड़पी पैदा नहीं हुंदी वो कोई शरीर है। जेड़ा कदे गुरु दे प्यार च रोंदा ही नहीं वो बंदा है, वह ते पत्थर दिल है। आखो सतनाम जिदे अंदर वैराग पैदा ही नहीं हुंदा, जेड़ा कदे रोया ही नहीं अपने गुरु दे प्यार विच जिदियां अखां च पानी ही नहीं आउंदा, वह बंदा है कोई। सो तन जान मसान उहदा शरीर ते मरे वर गई है। खुश सतना पत्थर दिल लोग हुंदे ने बहुत, जिन्हां उत्ते कोई असर नहीं हुंदा। पत्थर दिल इंसान उन्होंने कोई नहीं, कोई मर गया कोई जम पिया कोई मतलब नहीं उन्होंने। पर सचमुच जिन्हां दे अंदर दिल है वो बड़े दुखी हुंदे ने, वो नहीं चल सकते। गुरु महापुरख का विछोड़ा चलना यह सब तो औखा काम है, यह नहीं कोई चल सकता। रब करके ये विछोड़ा ना पवे। मैं संत महाराज बाबा ईशर सिंह राड़ा साहब वालियां दी वो वीडियो कैसट वेख रहा सी जदों महापुरखां नूं इंग्लैंड तो लैके आंदा, ते इंग्लैंड जदों महाराज गए सी ना राड़ा साहब वाले बाबा ईशर सिंह वड्डे महाराज जी ते बाबा किशन सिंह जी आ गए। संगत ने कहा भी इन्हां नूं बेनती करो पंजाब दी धरती ते तारन बाहर चले जांदे ने। छोटे महाराज चले गए, कहिंदे इन्ना प्यार सी कई बारी छोटे महाराज सीधे ही बोल देंदे सी, गुस्सा नहीं सी करदे। बाबा ईशर सिंह जी भोरा साहब ते जाके बार मूहरे खड़ के ते आवाज देनी अंदर बदाम खा के वड़िया वड़िया रहिंदा बदाम खाना, ते संत महाराज भोरे चो आके कह देंदे वड्डे महाराज कहिंदे जी मैं ते लुक लुक दिन कटदा। खुशा सुना गुस्सा नहीं सी करदे। बाबा ईशर सिंह कहिंदे हुंदे सी मैं ते लुक लुक दिन कटदा, महाराज क्या करदे। ते जदों लगे ना इंग्लैंड जान ऐदकी लास्ट तुरन लगे, बाबा किशन सिंह जी आ गए। महाराज आए संगत ने कहण ते, क्योंकि संगत दी ते उन्हां नूं कहण दी हिम्मत ही नहीं सी पैंदी, संगत ते कह ही नहीं सी सकदी। ते महाराज नूं कहा तुसी कहो तुहाडे आखे लग जाणगे साडी ते मन्नदे नहीं, तुसी बेनती कर लो। बाबा किशन सिंह जी महाराज राड़ा साहब वाले छोटे महाराज कहने जिन्हां नूं आपां चले गए। संत महाराज बैठे ने कुर्सी ते, जाके आख्या संगत दी बेनती है भी शरीर हुण झलदा नहीं, सफर बहुत है, ऐदकी बाहर ना खा जाओ, ऐदकी ना जाओ। ते बाबा ईशर से महाराज कहन लगे वीर जी कहिंदे हुंदे सी, कहिंदे वीर जी ऐदकी जान दिओ मुड़ के नहीं जांदे। आखो सतनाम ऐदकी जान दिओ मुड़ के नहीं जांदे। एक ही पता सी भी जाणगे ते तां मुड़ के जे आउणगे, उहनां नूं पता सी किसी आउणा नहीं मुड़ के। उहनां नूं छे महीने पहलां ही उहनां ने दसणा शुरू करता सी, रमजां मारनियां शुरू करतियां दस देंदे ने। संत बाबा करम सिंह महाराज राड़ा साहब वाले, ये राड़ा साहब की टकसाल ऐसी है गुरमुखों, इहदे विचों एक तो एक कमाई वाले महापुरख होए ने। जथेदार बाबा महेंद्र सिंह होना की बरसी ते गए साध संगत, उन्होंने शरीर छड़िया, जदों उन्होंने शरीर छड़िया भोग की रस्म उदों गए ते महापुरशां नूं फड़ के लैके गए। 56-57 साल की उम्र सी, बाबा महेंद्र सिंह अमलोह वाले बैठे ने स्टेज ते जरग, वो कहन लगे महाराज तुहाडी उम्र ते छोटी है शरीर बड़ा कमजोर हो गया, ਸਰੀਰ ਬੜਾ ਢਿੱਲਾ ਹੋ ਗਿਆ ਹੈ। ਉਸ ਸਮੇਂ ਕਹਿਣ ਲੱਗੇ ਜਥੇਦਾਰ ਜੀ ਚਲੇ ਗਏ, ਬਸ ਹੁਣ ਸਾਡੀ ਵੀ ਵਾਰੀ ਹੈ। ਉਹੀ ਗੱਲ ਬਣੀ, 3 ਮਹੀਨੇ ਬਾਅਦ ਸਰੀਰ ਛੱਡ ਗਿਆ। ਪਤਾ ਸੀ ਅਸੀਂ ਚਲੇ ਜਾਣਾ। ਸਾਧ ਸੰਗਤ ਜੀ, ਸੰਤ ਮਹਾਰਾਜ ਜਦੋਂ ਲੱਗੇ ਜਾਣ ਕਿਹਾ ਸੀ, ਭਾਵੇਂ ਬਾਬਾ ਕਿਸ਼ਨ ਸਿੰਘ ਮਹਾਰਾਜ ਨੇ ਨਾ ਜਾਓ ਐਦਕੀ ਜਾ ਲੈਣ ਦਿਓ, ਬਸ ਫੇਰ ਨਹੀਂ ਜਾਵਾਂਗੇ।

ਕੌਣ ਸਮਝੇ। ਕਹਿੰਦੇ ਦਬਲਾਣ ਲੱਗੀ ਸੀ ਕੁਰਸੀ, ਮਹਾਂਪੁਰਖ ਬੜੀਆਂ ਰਮਜਾਂ ਮਾਰਦੇ ਰਹੇ, ਕਿਸੇ ਨੂੰ ਪਤਾ ਹੀ ਨਹੀਂ ਲੱਗਿਆ। ਲਾਹੌਰਾਂ ਵਾਲੇ ਮਹਾਂਪੁਰਖਾਂ ਨੇ ਬੜੀਆਂ ਰਮਜਾਂ ਮਾਰੀਆਂ, ਬੜੀਆਂ ਖੇਡਾਂ ਵਰਤਾਈਆਂ, ਆਪਾਂ ਨੂੰ ਪਤਾ ਹੀ ਨਹੀਂ ਲੱਗਿਆ। ਜੇ ਆਪਾਂ ਸੋਚ ਲੈਂਦੇ ਵੀ ਜਿਹੜੇ 12 ਸਾਲਾਂ ਦੇ ਭੋਰੇ ਚ ਬੈਠੇ ਦੀਵਾਨ ਲਾਉਣ ਲੱਗ ਗਏ, ਕੋਈ ਖੇਡ ਵਰਤਾਉਣਗੇ, ਪਤਾ ਤੇ ਨਹੀਂ ਲੱਗਿਆ ਆਪਾਂ ਨੂੰ। ਕਿੱਥੋਂ ਲੱਗਦਾ ਆਪਣੀ ਓਨੀ ਕਮਾਈ ਨੀ ਅੱਖੋਂ ਸਤਨਾ, ਸਾਡੇ ਗਿਆਨ ਦੇ ਨੇਤਰ ਨੀ ਖੁੱਲੇ, ਸਾਨੂੰ ਕਿਵੇਂ ਪਤਾ ਲੱਗਦੇ ਆ।

ਫਤਿਹ ਬੁਲਾਈ ਜਾਣ ਲੱਗਿਆਂ ਨੇ ਸੰਗਤ ਬੇਨਤੀਆਂ ਕਰਦੀ ਆ ਮਹਾਰਾਜ ਜਲਦੀ ਆ ਜਿਓ। ਕੀ ਪਤਾ ਸੀ ਆਉਣਾ ਹੀ ਨਹੀਂ, ਦੱਸ ਗਏ ਸੀ ਮੁੜ ਕੇ ਕਦੇ।

ਸੰਤ ਬਾਬਾ ਈਸ਼ਰ ਸਿੰਘ ਜੀ, ਰਾੜਾ ਸਾਹਿਬ ਵਾਲੇ ਮਹਾਂਪੁਰਖ, ਅਤੇ ਸੰਤ ਬਾਬਾ ਕਿਸ਼ਨ ਸਿੰਘ ਜੀ ਰਾੜਾ ਸਾਹਿਬ ਵਾਲੇ, ਇੱਕੋ ਸਮੇਂ ਵਿੱਚ ਸੰਤ ਬਾਬਾ ਅਤਰ ਸਿੰਘ ਜੀ ਰੋਹੜੀ ਸਾਹਿਬ ਵਾਲਿਆਂ ਦੇ ਚਰਨਾਂ 'ਚ ਰਹੇ, ਉੱਥੇ ਰਹਿ ਕੇ ਸੇਵਾ ਕੀਤੀ। ਪਹਿਰੇਦਾਰਾਂ ਨੂੰ ਬੇਨਤੀ ਹੈ ਵੀ ਜਿਹੜੀ ਸੰਗਤ ਹੁਣ ਆਏਗੀ ਉਹਨਾਂ ਨੂੰ ਪਿੱਛੇ ਹੀ ਬਿਠਾਈ ਜਾਣ, ਅੱਗੇ ਤੱਕ ਨਾ ਕੋਈ ਮੱਥਾ ਟੇਕਣ ਆਵੇ। ਨਮਸਕਾਰ ਕਰਾ ਕੇ ਉੱਥੇ ਹੀ ਬਿਠਾ ਦਿਓ, ਬਸ ਬਾਅਦ 'ਚ ਮੱਥਾ ਟੇਕ ਲੈਣਗੇ, ਸੰਗਤ ਦੀ ਇਕਾਗਰਤਾ ਭੰਗ ਨਾ ਹੋ ਜਾਵੇ। ਜਰਾ ਕੁ ਮਨ ਜੋੜ ਕੇ ਬੈਠੇ, ਇਕੱਠੇ ਰਹੇ, ਬੜਾ ਪਿਆਰ ਸੀ। ਇੱਕ ਮਿਆਨ ਵਿੱਚ ਦੋ ਤਲਵਾਰਾਂ ਨਹੀਂ ਪੈ ਸਕਦੀ। ਸਾਧ ਸੰਗਤ ਜੀ, ਮਹਾਂਪੁਰਖ ਵੀ ਇੱਕ ਅਸਥਾਨ ਦੇ ਉੱਤੇ, ਦੋ ਮਹਾਂਪੁਰਖ ਇਕੱਠੇ, ਕਮਾਈ ਵੀ ਇੱਕੋ ਜਿਹੀ, ਪਰ ਰਹੇ ਇਕੱਠੇ, ਈਰਖਾ ਨਹੀਂ ਕੋਈ ਮਨ ਵਿੱਚ, ਦਵੈਸ ਨਹੀਂ। ਗੁਰ ਭਾਈ ਸਨ ਸੰਤ ਬਾਬਾ ਈਸ਼ਰ ਸਿੰਘ ਜੀ ਅਤੇ ਸੰਤ ਬਾਬਾ ਕਿਸ਼ਨ ਸਿੰਘ ਜੀ, ਆਪਸ ਵਿੱਚ ਪਿਆਰ ਵੀ ਬਹੁਤ ਸੀ। ਭੋਰੇ ਦੇ ਵਿੱਚ ਮਹਾਂਪੁਰਸ਼ ਰਹਿੰਦੇ ਹੈ ਆਪਣੇ ਆਸਣ ਤੇ, ਤੇ ਸੰਤ ਬਾਬਾ ਕਿਸ਼ਨ ਸਿੰਘ ਜੀ ਨੇ ਕਈ ਵਾਰੀ ਜਦੋਂ ਸੰਗਤਾਂ ਨੇ ਨਮਸਕਾਰਾਂ ਕਰਨੀਆਂ, ਕਈ ਵਾਰੀ ਜਾਣ ਕੇ ਉਹ ਪੁਰਾਣਾ ਵੇਲਾ ਯਾਦ ਕਰ ਲੈਣਾ ਵੀ ਇਕੱਠੇ ਹੀ ਰਹੇ ਹਾਂ, ਤੇ ਸੰਤ ਬਾਬਾ ਈਸ਼ਰ ਸਿੰਘ ਦੇ ਭੋਰੇ ਦੇ ਕੋਲ ਜਾ ਕੇ ਇੱਕੀ ਸਾਰੀ ਆਵਾਜ਼ ਮਾਰਨੀ, ਕਹਿੰਦੇ ਬਦਾਮ ਖਾਨਾ ਅੰਦਰ ਲੁਕ ਲੁਕ ਕੇ ਬੈਠਣਾ, ਆ ਜਾ ਘੁਲ ਕੇ ਵੇਖ ਮੇਰੇ ਨਾਲ, ਆ ਜਾ ਘੁਲਣਾ। ਮਹਾਂਪੁਰਸ਼ਾਂ ਨੇ ਹੱਥ ਜੋੜ ਲੈਣੇ, ਕਹਿੰਦੇ ਵੀਰ ਜੀ ਲੁਕ ਲੁਕ ਕੇ ਦਿਨ ਕੱਟਦਾ ਖੁਸ਼ ਸਤਨਾ। ਬੜਾ ਪਿਆਰ ਸੀ ਆਪਸ ਵਿੱਚ, ਉਮਰ ਵਿੱਚ ਵੀ ਛੋਟੇ ਸਨ ਸੰਤ ਬਾਬਾ ਈਸ਼ਰ ਸਿੰਘ, ਉਮਰ ਵਿੱਚ ਛੋਟੇ ਸਨ। ਸੰਤ ਬਾਬਾ ਕਿਸ਼ਨ ਸਿੰਘ ਜੀ ਨੂੰ ਸੰਗਤਾਂ ਕਹਿੰਦੀਆਂ ਛੋਟੇ ਮਹਾਂਪੁਰਸ਼, ਪਰ ਉਹ ਉਮਰ ਵਿੱਚ ਵੱਡੇ ਸੀ। ਸੰਤ ਬਾਬਾ ਕਿਸ਼ਨ ਸਿੰਘ ਵੱਡੇ ਸੀ, ਹੈ ਵੀ ਗੁਰ ਭਾਈ ਸੀ, ਰਹੇ ਵੀ ਇਕੱਠੇ ਸੀ। ਜਦੋਂ ਮਹਾਂਪੁਰਖ ਲਾਸਟ ਵਾਰੀ ਗਏ ਨੇ ਨਾ ਸੰਨ 75 ਵਿੱਚ ਇੰਗਲੈਂਡ, ਸੰਨ 75 ਦੇ ਵਿੱਚ ਜਦੋਂ ਮਹਾਂਪੁਰਖ ਲਾਸਟ ਵਾਰੀ ਇੰਗਲੈਂਡ ਗਏ ਨੇ, ਸੰਗਤਾਂ ਨੇ ਅਰਜ਼ ਕੀਤੀ, ਕਹਿੰਦੇ ਮਹਾਂਪੁਰਸ਼ੋ ਮਹਾਰਾਜ ਜੀ, ਆਏ ਸਾਲ ਆਪ ਇੰਗਲੈਂਡ ਜਾਂਦੇ ਹੋ, ਆਏ ਸਾਲ ਬਾਹਰਲੇ ਦੇਸ਼ਾਂ 'ਚ ਜਾਂਦੇ ਹੋ, ਦੇਸ਼ਾਂ ਵਿਦੇਸ਼ਾਂ ਵਿੱਚ, ਪਰ ਐਤਕੀ ਕਿਰਪਾ ਕਰੋ, ਵਿਦੇਸ਼ ਯਾਤਰਾ ਕੈਂਸਲ ਕਰ ਦਿਓ, ਐਤਕੀ ਮਹਾਰਾਜ ਜੀ ਬਾਹਰ ਨਹੀਂ ਜਾਣਾ। ਮਹਾਂਪੁਰਸ਼ ਕਹਿੰਦੇ ਕਿਉਂ ਭਾਈ? ਕਹਿੰਦੇ ਮਹਾਰਾਜ ਜੀ ਹੁਣ ਆਪ ਜੀ ਦਾ ਸਰੀਰ ਬਿਰਧ ਹੋ ਗਿਆ, ਅਤੇ ਸੰਗਤਾਂ ਦੀ ਬੇਨਤੀ ਹੈ ਕਿ ਤੁਸੀਂ ਆਪਣੇ ਇੰਡੀਆ ਵਿੱਚ ਰਹਿ ਕੇ ਸੰਗਤਾਂ ਨੂੰ ਦਰਸ਼ਨ ਦਿਓ, ਬਾਹਰ ਨਾ ਜਾਓ। ਮਹਾਂਪੁਰਸ਼ ਕਹਿਣ ਲੱਗੇ ਵੀ ਮੈਂ ਤਾਂ ਜਾਣਾ, ਸੰਗਤਾਂ ਦਾ ਪਿਆਰ ਬਹੁਤ ਹੈ, ਸਰੀਰ ਦੀ ਪਰਵਾਹ ਨਹੀਂ ਕੀਤੀ। ਸੰਤ ਬਾਬਾ ਕਿਸ਼ਨ ਸਿੰਘ ਜੀ ਕੋਲ ਬੇਨਤੀ ਕੀਤੀ ਸੰਗਤ ਨੇ ਜਾ ਕੇ, ਕਹਿੰਦੇ ਮਹਾਰਾਜ ਜੀ ਤੁਸੀਂ ਬੇਨਤੀ ਕਰ ਲਓ, ਸਾਡੀ ਤਾਂ ਮੰਨਦੇ ਨਹੀਂ, ਮਹਾਂਪੁਰਖਾਂ ਨੂੰ ਤੁਸੀਂ ਬੇਨਤੀ ਕਰੋ, ਤੁਹਾਡੀ ਮੰਨ ਲੈਣਗੇ, ਸਾਡੀ ਨਹੀਂ ਮੰਨਣਗੇ, ਤੁਸੀਂ ਸਾਡੇ ਵੱਲੋਂ ਬੇਨਤੀ ਕਰ ਸਕਦੇ। ਸੰਤ ਬਾਬਾ ਕਿਸ਼ਨ ਸਿੰਘ ਜੀ ਗਏ, ਜਾ ਕੇ ਮਹਾਂਪੁਰਸ਼ਾਂ ਨੂੰ ਕਹਿਣ ਲੱਗੇ, ਕਹਿੰਦੇ ਮਹਾਰਾਜ ਜੀ, ਵੀਰ ਜੀ ਕਹਿੰਦੇ ਐਤਕੀ ਨਾ ਜਾਓ ਇੰਗਲੈਂਡ। ਕਹਿੰਦੇ ਜੀ ਕਿਉਂ? ਐਤਕੀ ਸੰਗਤ ਦੀ ਬੇਨਤੀ ਹੈ ਕਿ ਆਪ ਜੀ ਦਾ ਸਰੀਰ ਬਿਰਧ ਹੋ ਗਿਆ, ਆਪ ਜੀ ਐਤਕੀ ਨਾ ਜਾਓ, ਕਿਉਂਕਿ ਹੁਣ ਨਾ ਜਾਓ, ਬਹੁਤ ਸਮਾਂ ਸੰਗਤਾਂ ਨੇ ਦਰਸ਼ਨ ਉੱਥੇ ਕੀਤੇ ਨੇ, ਦੀਵਾਨ ਬੜੇ ਲਾਏ ਨੇ, ਪਰ ਹੁਣ ਰਹਿਣ ਦਿਓ। ਮਹਾਂਪੁਰਸ਼ ਕਹਿਣ ਲੱਗੇ, ਕਹਿੰਦੇ ਐਤਕੀ ਜਾਣ ਦਿਓ, ਮੁੜ ਕੇ ਨਹੀਂ ਜਾਂਦੇ, ਐਤਕੀ ਜਾਣ ਦਿਓ, ਅੱਜ ਤੋਂ ਬਾਅਦ ਨਹੀਂ ਜਾਂਦੇ। ਮਹਾਂਪੁਰਖਾਂ ਨੂੰ ਪਤਾ ਸੀ ਆਉਣਾ ਹੀ ਨਹੀਂ, ਮੁੜ ਕੇ ਜਾਣਾ ਕੀ ਹੈ, ਫਿਰ ਸਪਨਾ ਵਾਪਸ ਹੀ ਨਹੀਂ ਆਉਣਾ। ਕਹਿੰਦੇ ਕੋਈ ਗੱਲ ਨਹੀਂ, ਐਤਕੀ ਜਾਣ ਦਿਓ, ਮੁੜ ਕੇ ਨਹੀਂ ਜਾਂਦੇ, ਐਤਕੀ ਨਾ ਰੋਕੋ,

0: ਇੱਕ ਵਾਰੀ ਜਾਣਦੇ ਹੋ ਮੁੜ ਕੇ ਨਹੀਂ ਜਾਂਦੇ। ਸੰਗਤ ਕਹਿੰਦੀ ਚਲੋ ਕੋਈ ਨੀ ਐਤਕੀ ਜਾ ਆਉਣ ਦਿਓ, ਮੁੜ ਕੇ ਆਪਾਂ ਜਾਣ ਨਹੀਂ ਦੇਣਾ ਮਹਾਂਪੁਰਖਾਂ ਨੂੰ। ਮੁੜ ਕੇ ਮਹਾਰਾਜ ਜੀ ਐਤਕੀ ਤੇ ਜਾਓ, ਅੱਗੇ ਤੋਂ ਅਸੀਂ ਤੁਹਾਡੀ ਨਹੀਂ ਮੰਨਣੀ, ਅੱਗੇ ਤੋਂ ਅਸੀਂ ਤੁਹਾਨੂੰ ਬਾਹਰ ਜਾਣ ਨਹੀਂ ਦੇਣਾ। ਬਸ ਹੁਣ ਸਰੀਰ ਬਿਰਧ ਹੋ ਗਿਆ, 70 ਸਾਲ ਦੀ ਮਹਾਰਾਜ ਜੀ ਉਮਰ ਹੋ ਗਈ ਆਪ ਜੀ ਦੀ, ਤੇ ਕਿਰਪਾ ਕਰੋ ਹੁਣ ਇੱਥੇ ਹੀ ਰਿਹਾ ਕਰੋ, ਦਰਸ਼ਨ ਹੀ ਹੁੰਦੇ ਰਹਿਣ, ਇਹੀ ਬਹੁਤ ਨੇ। ਅਖੋ
1: ਸਤਿਗੁਰੂ
0: ਮਹਾਂਪੁਰਖ ਕੀਰਤਨ ਕਰਦੇ ਸੀ ਰੋਜ਼, ਹਰ ਰੋਜ਼ ਇੱਕ ਦੀਵਾਨ ਲਾਉਣਾ ਹਰ ਰੋਜ਼, ਭਾਵੇਂ ਸਰੀਰ ਬਿਰਧ ਵੀ ਹੋ ਗਿਆ ਫਿਰ ਵੀ ਪਰਵਾਹ ਨਹੀਂ ਕੀਤੀ, ਇੱਕ ਦੀਵਾਨ ਹਰ ਰੋਜ਼ ਲਾਉਣੀ। ਅੱਜ ਜਾਣ ਦਾ ਸਮਾਂ ਆਇਆ ਨਾ, ਜਦੋਂ ਪਹਿਲਾਂ ਮਹਾਂਪੁਰਸ਼ਾਂ ਨੇ ਰਾੜਾ ਸਾਹਿਬ ਤੋਂ ਚੱਲ ਕੇ ਦਬਲਾਣ ਆਉਣਾ ਸੀ ਪਟਿਆਲੇ ਦੇ ਕੋਲ, ਦਬਲਾਣ ਤੋਂ ਬਾਅਦ ਫਿਰ ਮਹਾਂਪੁਰਸ਼ਾਂ ਨੇ ਦਿੱਲੀ ਜਾਣਾ ਸੀ ਦੀਵਾਨ ਲਾਉਣ, ਇੱਕ ਮਹੀਨਾ ਦਿੱਲੀ ਦੀਵਾਨ ਲਾ ਕੇ ਫਿਰ ਜਾਣਾ ਸੀ ਇੰਗਲੈਂਡ ਦਿੱਲੀ ਤੋਂ। ਪ੍ਰੋਗਰਾਮ ਬਣਾਇਆ ਜਿਵੇਂ ਮਹਾਰਾਜ ਜੀ ਨੇ ਲੱਗੇ ਨਾ ਚੱਲਣ, ਜਦੋਂ ਰਾੜਾ ਸਾਹਿਬ ਤੋਂ ਤੁਰੇ ਸਾਰੇ ਸੇਵਾਦਾਰ ਇਕੱਠੇ ਹੋ ਗਏ ਆਲੇ ਦੁਆਲੇ, ਸਾਰੇ ਆਲੇ ਦੁਆਲੇ ਇਕੱਠੇ ਹੋ ਗਏ, ਮਹਾਂਪੁਰਸ਼ ਲੱਗੇ ਜਾਣ, ਇਕੱਲੇ ਇਕੱਲੇ ਨੇ ਨਮਸਕਾਰ ਕੀਤੀ ਮਹਾਂਪੁਰਸ਼ਾਂ ਨੇ। ਸਤਸੰਗ ਜੀ ਆਲੇ ਦੁਆਲੇ ਮਹਾਂਪੁਰਸ਼ ਦੇਖਦੇ ਨੇ ਅਸਥਾਨ ਦੇ, ਮੇਹਰ ਦੀ ਨਜ਼ਰ ਪਾ ਰਹੇ ਨੇ। ਸਤਸੰਗ ਜਦੋਂ ਲੱਗੇ ਜਾਣ, ਸਾਰਿਆਂ ਨੇ ਨਮਸਕਾਰ ਕੀਤੀ, ਸੇਵਾਦਾਰ ਲੱਗਿਆ ਟਾਕੀ ਲਾਉਣ, ਟਾਕੀ ਬੰਦ ਕਰਨ ਲੱਗਿਆ, ਮਹਾਂਪੁਰਖ ਚੁਟਕੀਆਂ ਵਜਾਉਣ ਲੱਗ ਗਏ। ਚੁਟਕੀਆਂ ਵਜਾਉਂਦੇ ਵਜਾਉਂਦੇ ਮਹਾਂਪੁਰਸ਼ਾਂ ਨੇ ਸਿਰੇ ਸਿਰ ਸ਼ਬਦ ਪੜ੍ਹਿਆ, ਕਦੇ ਨਹੀਂ ਸੀ ਪੜ੍ਹਿਆ ਦੀਵਾਨ ਤੋਂ ਬਿਨਾਂ। ਉਹ ਦਿਨ ਗੱਡੀ 'ਚ ਬਹਿਣ ਲੱਗਿਆਂ ਨੇ ਪੜ੍ਹਤਾ ਰਾੜਾ ਸਾਹਿਬ ਤੋਂ

0: ਸੇਵਾਦਾਰ ਜਿਹੜੇ ਨਿੱਕੇ ਨਿੱਕੇ ਮਹਾਂਪੁਰਸ਼ਾਂ ਕੋਲ ਰਹਿਣ ਵਾਸਤੇ ਆਏ, ਸਭ ਨੂੰ ਸਤਿ ਨਮਸਕਾਰਾਂ ਕੀਤੀਆਂ, ਸਭ ਦੇ ਸਿਰ ਤੇ ਹੱਥ ਰੱਖ ਕੇ ਗੁਰਮੁਖੋ ਅੱਜ ਉਹ ਸਾਰੇ ਸੰਤ ਨੇ ਆਖੋ ਸਤਨਾਮ। ਕਈਆਂ ਨੇ ਉਹਨਾਂ ਦੇ ਬਚਨਾਂ ਤੇ ਪਹਿਰਾ ਦਿੱਤਾ, ਕਈ ਫਿਰ ਸ਼ੇਰਾਂ ਦੀਆਂ ਮਾਰਾਂ ਵਾਲਾ ਕੰਮ ਹੈ, ਆਖੋ
1: ਸਤਨਾਮ।
0: ਕਈਆਂ ਨੇ ਤੇ ਮਹਾਂਪੁਰਖਾਂ ਦੇ ਬਚਨਾਂ ਤੇ ਉਹੀ ਪ੍ਰਪਾਠੀ ਚਲਾਈ ਹੋਈ ਅੱਗੇ ਸੰਗਤਾਂ ਨੇ, ਉਹਨੇ ਜਿਵੇਂ ਗੁਰੂ ਨਾਲ ਜੋੜ ਦਿੰਦੇ। ਕਈਆਂ ਦਾ ਕੀ ਕੰਮ ਹੈ, ਬਸ ਉਹ ਜੇ ਕੱਪੜੇ ਹੀ ਪਾਉਂਦੇ ਨੇ, ਜੀਵਨ ਨਹੀਂ ਆ। ਸੇਵਾਦਾਰ ਬੜੇ ਹੁੰਦੇ ਨੇ ਗੁਰਮੁਖੋ, ਕਈ ਚੰਦਨ ਕੋਲ ਰਹਿ ਕੇ ਵੀ ਬਾਂਸ ਖਾਲੀ ਹੋਈ ਹੈ, ਉਹਦੇ ਸੁਗੰਧੀ ਹੈ ਹੀ, ਕਈ ਮਹਿਕਾਂ ਲੈ ਜਾਂਦੇ। ਹੁਣ ਉੱਥੇ ਸੇਵਾਦਾਰ ਬਹੁਤ ਸਨ ਉਸ ਵੇਲੇ ਵਿੱਚ, ਜਿਹੜੇ ਬੜੇ ਬੜੇ ਉੱਚ ਕੋਟੀ ਦੇ ਮਹਾਤਮਾ ਬਣੇ ਨੇ, ਕਈ ਗ੍ਰਿਸ਼ਟੀ ਸਨ ਘਰਾਂ 'ਚ, ਚਲੇ ਘਰਾਂ 'ਚ ਰਹਿਣ ਵਾਲੇ, ਉਹ ਘਰਾਂ ਦੇ ਵਿੱਚ ਰਹੇ ਵੀ ਤੇ ਤਾਂ ਵੀ ਸੰਤਾਂ ਵਰਗਾ ਜੀਵਨ, ਕਈ ਮੇਰੇ ਵਰਗੇ ਰਹੇ ਡੇਰਿਆਂ ਦੇ ਵਿੱਚ, ਜੀਵਨ ਹੈ ਹੀ। ਹੁਣ ਸਾਧ ਸੰਗਤ ਦਬਲਾਣ ਗਏ ਮਹਾਂਪੁਰਖ, ਉੱਥੇ ਵੀ ਸੰਗਤਾਂ ਦਾ ਬੜਾ ਇਕੱਠ ਹੋਇਆ ਵੀ ਮਹਾਂਪੁਰਖਾਂ ਨੇ 3 ਮਹੀਨੇ ਲਾ ਆਉਣੇ, 3 ਮਹੀਨੇ ਬਾਅਦ ਦਰਸ਼ਨ ਹੋਣਗੇ, ਚਲੋ ਚਲੋ ਦਰਸ਼ਨ ਕਰ ਆਈਏ ਚੱਲ ਕੇ। ਮਹਾਂਪੁਰਖ ਆਏ ਨੇ, ਫਿਰ 4 ਮਹੀਨੇ ਨਹੀਂ ਆਉਣਾ ਮਹਾਂਪੁਰਖਾਂ ਨੇ, ਮਹੀਨੇ ਪਿੱਛੋਂ 10ਵੀਂ ਦਾ ਦੀਵਾਨ ਲਾਉਂਦੇ ਸੀ, 10ਵੀਂ ਦਾ, ਕਹਿੰਦੇ ਮੁੜ ਕੇ ਨਹੀਂ ਆਉਣਗੇ, ਆਓ ਚੱਲੀਏ ਭੱਜ ਕੇ ਦਰਸ਼ਨ ਕਰ ਲਈਏ। ਸਾਰੇ ਸੰਗਤਾਂ ਆਲੇ ਦੁਆਲੇ ਹੋ ਗਈਆਂ, ਇਕੱਠ ਬਹੁਤਾ ਹੋ ਗਿਆ, ਕੁਰਸੀ ਤੇ ਮਹਾਂਪੁਰਖ ਬੈਠੇ ਨੇ, ਰੌਲਾ ਪੈ ਰਿਹਾ। ਮਹਾਂਪੁਰਸ਼ਾਂ ਨੇ ਕਹਿੰਦੇ ਇੱਕ ਵਾਰੀ ਰੋਕਿਆ, ਚੁੱਪ ਕਰ ਜਾਓ ਭਾਈ, ਗੱਲ ਸੁਣ ਲਓ, ਕਿਸੇ ਨੇ ਨਹੀਂ ਸੁਣੀ, ਮੱਥਾ ਟੇਕਣ ਦੀ ਪਈ ਰਹੀ ਸਭ ਨੇ। 2-3 ਵਾਰੀ ਇਸ਼ਾਰੇ ਵੀ ਕੀਤੇ, ਨਾ ਕਿਸੇ ਨੇ ਸੁਣਿਆ, ਬਸ ਰੌਲੇ ਰੱਪੇ ਜੀ ਉੱਠ ਕੇ ਕਹਿੰਦੇ ਚੰਗਾ, ਫਿਰ ਬਹਿ ਗਏ ਗੱਡੀ ਉੱਥੇ, ਫਿਰ ਚੁਟਕੀਆਂ ਵਜਾਉਂਦੇ ਸੀ, ਨਾਲੇ ਸ਼ਬਦ ਪੜ੍ਹਦੇ ਸੀ, ਕੋਈ ਨਾ ਸਮਝ ਸਕਿਆ। ਚਲੇ ਗਏ ਦਬਲਾਣ ਤੋਂ ਦਿੱਲੀ। ਦਿੱਲੀ ਮਹਾਂਪੁਰਸ਼ਾਂ ਨੇ 1 ਮਹੀਨਾ ਲਗਾਤਾਰ ਕੀਰਤਨ ਕੀਤਾ, 1 ਮਹੀਨਾ ਦੀਵਾਨ ਲੱਗਦੇ ਰਹੇ। ਫਿਰ ਜਾਣਾ ਸੀ ਇੰਗਲੈਂਡ ਪੰਜਾਬ ਤੋਂ, ਤੇ ਸਾਧ ਸੰਗਤ ਜੀ ਕਲਕੱਤੇ ਤੋਂ, ਬੰਬੇ ਤੋਂ ਸੰਗਤਾਂ ਏਅਰਪੋਰਟ ਤੇ ਮਹਾਂਪੁਰਖਾਂ ਨੂੰ ਚੜ੍ਹਾਉਣ ਵਾਸਤੇ ਗਈਆਂ। ਦਿੱਲੀ ਦੀ ਬਹੁਤ ਜ਼ਿਆਦਾ ਸੰਗਤ ਸੀ ਏਅਰਪੋਰਟ ਤੇ, ਜਦੋਂ ਮਹਾਂਪੁਰਖ ਗਏ ਨਾ, ਉਦੋਂ ਵੀ ਕਹਿੰਦੇ ਜਦੋਂ ਸੰਗਤਾਂ ਨੂੰ ਮਹਾਂਪੁਰਖ ਅਲਵਿਦਾ ਕਹਿ ਰਹੇ ਨੇ ਵੀ ਚੱਲੇ ਹਾਂ, ਅੱਜ ਜਾਂਦੀ ਵਾਰੀ ਮਹਾਂਪੁਰਖ ਆਖਰੀ ਫਤਿਹ ਬੁਲਾਂਗੇ, ਉਦੋਂ ਵੀ ਸ਼ਬਦ ਪੜ੍ਹਿਆ ਸੰਤ ਬਾਬਾ ਈਸ਼ਰ ਸਿੰਘ, ਜਦੋਂ ਨਾਨਕ ਸਾਰ ਵਾਲੇ ਹੋਏ ਨੇ ਨਾ ਕਲੇਰਾਂ ਵਾਲੇ, ਕਈ ਕਹਿੰਦੇ ਅਸੀਂ ਵੀ ਸੰਤਾਂ ਨੂੰ ਮੰਨਦੇ, ਕੀ ਹੁੰਦੇ ਨੇ ਸੰਤ, ਪਰ ਗੁਰਮੁਖੋ ਅਸੰਤ ਵੀ ਬੜੇ ਨੇ, ਇਹ ਨਹੀਂ ਕਹਿ ਸਕਦੇ, ਪਰ ਕੋਈ ਨਾ ਕੋਈ ਸੰਤ ਵੀ ਤੇ ਹੋਏਗਾ। ਖੁਸ਼
1: ਆਪਣਾ
0: ਇਹ ਮੰਨ ਲੈਂਦੇ ਹਾਂ ਵੀ ਸੰਤ ਨੇ, ਕੋਈ ਤੇ ਹੋਏਗਾ। ਸਾਰੀ ਜ਼ਿੰਦਗੀ ਵਿੱਚ ਕਹਿੰਦੇ ਫਤਿਹ ਨਹੀਂ ਬੁਲਾਈ, ਕਮਾਲ ਦੀ ਗੱਲ ਨਾ, ਅਗਲੀ ਮੰਨਦੇ ਸੰਤਾਂ ਨੂੰ, ਸਾਰੀ ਜ਼ਿੰਦਗੀ 'ਚ ਫਤਿਹ ਨਹੀਂ ਬੁਲਾਈ ਉਹਨਾਂ ਨੇ, ਜਦੋਂ ਵੀ ਸਮਾਪਤੀ ਕਰਨੀ ਚੰਗਾ ਭਾਈ ਆਗਿਆ ਦਿਓ, ਫਤਿਹ ਨਾ ਬੁਲਾਉਣੀ। ਜਿੱਦਣ ਸਰੀਰ ਛੱਡਣਾ ਹੈ ਨਾ, ਉਦੋਂ 1 ਦਿਨ ਪਹਿਲਾਂ ਕਥਾ ਕੀਤੀ, ਕਥਾ ਤੋਂ ਬਾਅਦ ਗੱਜ ਕੇ ਫਤਿਹ ਬੁਲਾਈ ਮਹਾਂਪੁਰਸ਼ਾਂ,

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib, Western Singh Sabha, Williams Lake. Any comments and suggestions, please call 25.

0: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
3: Ram Kali Mahalla Pehla Sidh Ghosht Ek Oankar Satgur Prasad Sidh Sabha Kare Asan Baithi Sant Sabha Jai Karu Jise Aagya Reh Raas Hamari ਸਾਚਾ ਅਪਰ ਅਪਾਰੂ ਮਸਤਕ ਕਾਟ ਧਰੀ ਤਿਸੇ ਆਗੈ ਤਨ ਮਨ ਆਗੈ ਦੇਉ ਨਾਨਕ ਸੰਤ ਮਿਲੈ ਸੱਚ ਪਾਈਐ ਸਹਿਜ ਪਾਏ ਜਸ ਲਿਉ ਕਿਆ ਭਵੀਐ ਸੱਚ ਸੂਚਾ ਹੋਏ ਸਾਚ ਸ਼ਬਦ ਬਿਨ ਮੁਕਤ ਨਾ ਕੋਏ ਰਹਾਉ ਕਵਣ ਤੁਮੇ ਕਿਆ ਨਾਉ ਤੁਮਾਰਾ ਕੌਣ ਮਾਰਗ ਕੌਣ ਸੁਆਉ ਸਾਚ ਕਹੋ ਅਰਦਾਸ ਹਮਾਰੀ ਹਉ ਸੰਤ ਜਨਾ ਬਲ ਜਾਓ ਕਹਿ ਬੈਸਤ ਹੋ ਕਹਿ ਰਹੀ ਹੈ ਬਾਲੇ ਕਹਿ ਆਵੋ ਕਹਿ ਜਾਹੋ ਨਾਨਕ ਬੋਲੈ ਸੁਣ ਬੈਰਾਗੀ ਕਿਆ ਤੁਮਾਰਾ ਰਾਹੋ ਘਟ ਘਟ ਬੈਸ ਨਿਰੰਤਰ ਰਹੀ ਹੈ ਚੱਲ ਹੈ ਸਤਿਗੁਰ ਭਾਈ ਸਹਿਜੇ ਆਏ ਹੁਕਮ ਸਧਾਈ ਨਾਨਕ ਸਦਾ ਰਜਾਈ ਆਸਣ ਬੈਸਣ ਫਿਰ ਨਾਰਾਇਣ ਐਸੀ ਗੁਰਮਤ ਪਾਏ ਗੁਰਮੁਖ ਬੂਝੈ ਆਪ ਪਛਾਣੈ ਸੱਚੇ ਸੱਚ ਸਮਾਏ ਦੁਨੀਆ ਸਾਗਰ ਦੁੱਤਰ ਕਹੀਐ ਕਿਉਂ ਕਰ ਪਾਈਐ ਪਾਰੋ ਚਰਪਟ ਬੋਲੈ ਔਦੂ ਨਾਨਕ ਦੇਹੋ ਸੱਚਾ ਵਿਚਾਰੂ ਆਪੇ ਆਖੈ ਆਪੇ ਸਮਝੈ ਤਿਸ ਕਿਆ ਉੱਤਰ ਦੀਜੈ ਸਾਚ ਕਹੋ ਤੁਮ ਪਾਰ ਗਰਾਮੀ ਤੁਝ ਕਿਆ ਬੈਸਣ ਦੀਜੈ ਜੈਸੇ ਜਲ ਮਹਿ ਕਮਲ ਨਰਾਲਮ ਮੁਰਗਾਈ ਨੈ ਸਾਣੀ ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੀ ਰਹਿ ਇਕਾਂਤ ਏਕੋ ਮਨ ਵਸਿਆ ਆਸਾ ਮਾਹੀ ਨਿਰਾਸੂ ਅਗਮ ਅਗੋਚਰ ਦੇਖ ਦਿਖਾਏ।

ਇਹੋ ਮਨ ਚੱਲ ਤਉ ਸੱਚ ਕਰ ਬੈਸੈ ਨਾਨਕ ਨਾਮ ਆਧਾਰੂ ਆਪੇ ਮੇਲ ਮਲਾਏ ਕਰਤਾ ਲਾਗੈ ਸਾਚ ਪਿਆਰੂ ਹਾਟੀ ਬਾਟੀ ਰਹਿ ਨਿਰਾਲੀ ਰੂਖ ਬਿਰਖ ਉਦਿਆਨੀ ਕੰਦ ਮੂਲ ਆਹਾਰੂ ਖਾਈਐ ਔਦੂ ਬੋਲੈ ਗਿਆਨੀ ਤੀਰਥ ਨਹਾਈਐ ਸੁਖ ਫਲ ਪਾਈਐ ਮੈਲ ਨਾ ਲਾਗੈ ਕਾਈ ਗੋਰਖ ਭੂਤ ਲਹਾਰੀ ਪਾ ਬੋਲੈ ਜੋਗ ਜੁਗਤ ਬਿਧ ਸਾਈ ਹਾਟੀ ਬਾਟੀ ਨੀਂਦ ਨਾ ਆਵੈ ਪਰ ਘਰ ਚੇਤਨਾ ਡੁਲਾਈ ਬਿਨ ਨਾਵੈ ਮਨ ਟੇਕ ਨਾ ਟਿਕਈ ਨਾਨਕ ਭੂਖ ਨਾ ਜਾਈ ਹਾਟ ਪੱਟਣ ਘਰ ਗੁਰੂ ਦਿਖਾਇਆ ਸਹਿਜੇ ਸੱਚ ਵਪਾਰੋ ਖੰਡਤ ਨਿੰਦਰਾ ਅਲਪ ਆਹਾਰਨ ਨਾਨਕ ਤਤ ਬੀਚਾਰੂ ਦਰਸ਼ਨ ਭੇਖ ਕਰੋ ਜੋਗਿੰਦਰਾ ਮੁੰਦਰਾ ਝੋਲੀ ਚਿੰਥਾ ਬਾਰਾਂ ਅੰਤਰ ਏਕ ਸਰੇਵ ਖੱਟ ਦਰਸ਼ਨ ਇਕ ਪੰਥਾ ਇਨ ਬਿਦ ਮਨ ਸਮਝਾਈਐ ਪੁਰਖਾ ਬਹੁੜ ਚੋਟ ਨਾ ਖਾਈਐ ਨਾਨਕ ਬੋਲੈ ਗੁਰਮੁਖ ਬੂਜੈ ਜੋਗ ਜੁਗਤ ਇਵ ਪਾਈਐ ਅੰਤਰ ਸ਼ਬਦ ਨਿਰੰਤਰ ਮੁੰਦਰਾ ਹਉਮੈ ਮਮਤਾ ਦੂਰ ਕਰੀ ਕਾਮ ਕ੍ਰੋਧ ਅਹੰਕਾਰ ਨਿਵਾਰੈ ਗੁਰ ਕੈ ਸ਼ਬਦ ਸੋ ਸਮਝ ਪਰੀ ਚਿੰਥਾ ਝੋਲੀ ਭਰਪੁਰ ਰਹਿਆ ਨਾਨਕ ਧਾਰੈ ਏਕ ਹਰੀ ਸਾਚਾ ਸਾਹਿਬ ਸਾਚੀ ਨਾਈ ਪਰਖੈ ਗੁਰ ਕੀ ਬਾਤ ਖਰੀ ਹੁੰਦੋ ਖੱਪਰ ਪੰਚ ਭੂ ਟੋਪੀ ਕਾਇਆ ਕੜਾਸਨ ਮਨ ਜਾ ਗੋਟੀ ਸਤ ਸੰਤੋਖ ਸੰਜਮ ਹੈ ਨਾਲ ਨਾਨਕ ਗੁਰਮੁਖ ਨਾਮ ਸੰਭਾਲ ਕਮਨ ਸੁਗੁਪਤਾ।

ਸਾਰ ਨਾਨਕ ਨਾਮ ਰਤੇ ਤਿਨ ਕੋ ਜੈਕਾਰ ਪੂਰੇ ਗੁਰ ਤੇ ਨਾਮ ਪਾਇਆ ਜਾਈ ਜੋਗ ਜੁਗਤ ਸਚ ਰਹਿ ਸਮਾਏ ਬਾਰਹਾਂ ਮਹਿ ਜੋਗੀ ਪਰਮਾਏ ਸੰਨਿਆਸੀ ਛੇ ਚਾਰ ਗੁਰ ਕੈ ਸ਼ਬਦ ਜੋ ਮਰ ਜੀਵੈ ਸੋ ਪਾਏ ਮੋਖ ਦੁਆਰ ਬਿਨ ਸ਼ਬਦੈ ਸਭ ਦੂਜੈ ਲਾਗੇ ਦੇਖੋ ਹਿਰਦੈ ਵਿਚਾਰ ਨਾਨਕ ਵੱਡੇ ਸੇ ਵੱਡ ਭਾਗੀ ਜਿਨੀ ਸੱਚ ਰੱਖਿਆ ਉਰ ਧਾਰ ਗੁਰਮੁਖ ਰਤਨ ਲਹਿ ਲਿਵਲਾਏ ਗੁਰਮੁਖ ਪਰਖੈ ਰਤਨ ਸੁਭਾਏ ਗੁਰਮੁਖ ਸਾਤੀ ਕਾਰ ਕਮਾਏ ਗੁਰਮੁਖ ਸਾਚੇ ਮਨ ਪਤਿਆਏ ਗੁਰਮੁਖ ਅਲੱਖ ਲਖਾਏ ਤਿਸ ਭਾਵੈ ਨਾਨਕ ਗੁਰਮੁਖ ਚੋਟ ਨਾ ਖਾਵੈ ਗੁਰਮੁਖ ਨਾਮ ਦਾਨ ਇਸ਼ਨਾਨ ਗੁਰਮੁਖ ਲਾਗੈ ਸਹਿਜ ਧਿਆਨ ਗੁਰਮੁਖ ਪਾਵੈ ਦਰਗਾਹ ਮਾਨ ਗੁਰਮੁਖ ਭਉ ਭੰਜਨ ਪ੍ਰਧਾਨ ਗੁਰਮੁਖ ਕਰਨੀ ਕਾਰ ਕਰਾਏ ਨਾਨਕ ਗੁਰਮੁਖ ਮੇਲ ਮਲਾਏ ਗੁਰਮੁਖ ਸਾਸਤਰ ਸਿਮਰਤ ਬੇਦ ਗੁਰਮੁਖ ਪਾਵੈ ਘਟ ਘਟ ਭੇਦ ਗੁਰਮੁਖ ਵੈਰ ਵਿਰੋਧ ਗਵਾਵੈ ਗੁਰਮੁਖ ਸਗਲੀ ਗਣਤ ਮਟਾਵੈ ਗੁਰਮੁਖ ਰਾਮ ਨਾਮ ਰੰਗ ਰਾਤਾ ਨਾਨਕ ਗੁਰਮੁਖ ਖਸਮ ਪਛਾਤਾ ਬਿਨ ਗੁਰ ਭਰਮੈ ਆਵੈ ਜਾਈ ਬਿਨ ਗੁਰ ਘਾਲ ਨਾ ਪਵੀ ਥਾਈ ਬਿਨ ਗੁਰ ਮਨੁਆ ਅਤ ਡੁਲਾਈ ਬਿਨ ਗੁਰ ਤ੍ਰਿਪਤ ਨਹੀਂ ਬੇਖ ਖਾਈ ਬਿਨ ਗੁਰ ਬਿਸਿਅਰ ਡਸੈ ਮਰ ਵਾਟ ਨਾਨਕ ਗੁਰ ਬਿਨ ਘਾਟੇ ਘਾਟ ਜਿਸ ਗੁਰ ਮਿਲੈ ਤਿਸ ਪਾਰ ਉਤਾਰੈ ਅਵਗੁਣ ਮੇਟੈ ਗੁਣ ਨਿਸਤਾਰੈ ਮੁਕਤ ਮਹਾ ਸੁਖ ਗੁਰ ਸ਼ਬਦ ਵਿਚਾਰ ਗੁਰਮੁਖ ਕਦੇ ਨਾ ਆਵੈ ਹਾਰ ਤਨ ਹੱਟੜੀ ਇਹੋ ਮਨ ਬਣਜਾਰਾ ਨਾਨਕ ਸਹਿਜੇ ਸੱਚ ਵਾਪਾਰਾ ਗੁਰਮੁਖ ਬਾਂਧਿਓ ਸੇਤ ਵਧਾਤੈ ਲੰਕਾ ਲੂਟੀ ਦੈਤ ਸੰਤਾਪੈ ਰਾਮ ਚੰਦ ਮਾਰਿਓ ਐ ਰਾਵਣ ਭੇਦ ਬਭੀਖਣ ਗੁਰਮੁਖ ਪਰਚਾਇਣ ਗੁਰਮੁਖ ਸ਼ਾਇਰ ਪਾਹਣ ਤਾਰੇ ਗੁਰਮੁਖ ਕੋੜ ਤੇ ਤੀਸ ਉਧਾਰੇ ਗੁਰਮੁਖ ਝੂਕੈ ਆਵਣ ਜਾਣ ਗੁਰਮੁਖ ਦਰਗਾਹ ਪਾਵੈ ਮਾਣ ਗੁਰਮੁਖ ਖੋਟੇ ਖਰੇ ਪਛਾਣ ਗੁਰਮੁਖ ਲਾਗੈ ਸਹਿਜ ਧਿਆਨ ਗੁਰਮੁਖ ਦਰਗਾਹ ਸਿਫਤ ਸਮਾਏ ਨਾਨਕ ਗੁਰਮੁਖ ਬੰਦ ਨਾ ਪਾਏ ਗੁਰਮੁਖ ਨਾਮ ਨਿਰੰਜਨ ਪਾਏ ਗੁਰਮੁਖ ਹਉਮੈ ਸ਼ਬਦ ਜਲਾਏ ਗੁਰਮੁਖ ਸਾਚੇ ਕੇ ਗੁਣ ਗਾਏ ਗੁਰਮੁਖ ਸਾਚੈ ਰਹਿ ਸਮਾਏ ਗੁਰਮੁਖ ਸਾਚ ਨਾਮ ਪਾਤੇ ਉੱਤਮ ਹੋਏ ਨਾਨਕ ਗੁਰਮੁਖ

ਜੋ ਆਤਮ ਸੁਖ ਧਾਰੀ ਸੱਚ ਅਰਾਧਿਆ ਗੁਰਮੁਖ ਤਰ ਤਾਰੀ ਨਾਨਕ ਬੂਝੈ ਕੋ ਵਿਚਾਰੀ ਇਹੋ ਮਨ ਮੈਗਲ ਕਹਾਂ ਬਸੀਅਲੇ ਕਹਾਂ ਬਸੈ ਇਹੋ ਪਵਨਾ ਕਹਾਂ ਬਸੈ ਸੋ ਸ਼ਬਦ ਔਦੂ ਤਾਕੋ ਚੂਕੈ ਮਨ ਕਾ ਭਵਨਾ ਨਦਰ ਕਰੇ ਤਾਂ ਸਤਿਗੁਰ ਮੇਲੇ ਤਾਂ ਨਿਜ ਕਰ ਵਾਸਾ ਇਹੋ ਮਨ ਪਾਏ ਆਪੈ ਆਪ ਖਾਏ ਤਾਂ ਨਿਰਮਲ ਹੋਵੇ ਧਾਵਤ ਵਰਜ ਰਹਾਏ ਕਿਉਂ ਮੂਲ ਪਛਾਣੈ ਆਤਮ ਜਾਣੈ ਕਿਉਂ ਸਤ ਕਰ ਸੂਰ ਸਮਾਵੈ ਗੁਰਮੁਖ ਹਉਮੈ ਵਿੱਚੋਂ ਖੋਵੈ ਤਉ ਨਾਨਕ ਸਹਿਜ ਸਮਾਵੈ ਇਹੋ ਮਨ ਨਿਸ਼ਚਲ ਹਿਰਦੈ ਵਸੀਅਲੇ ਗੁਰਮੁਖ ਮੂਲ ਪਛਾਣ ਰਹਿ ਨਾਭ ਪਵਨ ਘਰ ਆਸਣ ਬੈਸੈ ਗੁਰਮੁਖ ਖੋਜਤ ਤਤ ਲਹਿ ਸੋ ਸ਼ਬਦ ਨਿਰੰਤਰ ਨਿਜ ਘਰ ਆਸੈ ਤ੍ਰੇ ਭਵਨ ਜੋਤ ਸੋ ਸ਼ਬਦ ਲਹਿ ਖਾਵੈ ਦੁਖ ਭੂਖ ਸਾਚੇ ਕੀ ਸਾਚੇ ਹੀ ਤ੍ਰਿਪਤਾਸ ਰਹਿ ਅਨਹਦ ਬਾਣੀ ਗੁਰਮੁਖ ਜਾਣੀ ਬਿਰਲੋ ਕੋ ਅਰਥਾਵੈ ਨਾਨਕ ਆਖੈ ਸੱਚ ਸੁਭਾਖੈ ਸੱਚ ਰੱਪੈ ਰੰਗ ਕਬਹੂ ਨਾ ਜਾਵੈ ਜਾਂ ਇਹੋ ਹਿਰਦਾ ਦੇਹ ਨਾ ਹੋਤੀ ਤੋ ਮਨ ਕੈ ਠਹਿ ਰਹਿਤਾ ਨਾਭ ਕਮਲ ਅਸਥੰਭ ਨਾ ਹੋਤੋ ਤਾਂ ਪਵਨ ਕਮਨ ਘਰ ਸਹਿਤਾ ਰੂਪ ਨਾ ਹੋਤੋ ਰੇਖ ਨਾ ਕਾਈ ਤਾਂ ਸ਼ਬਦ ਕਹਾਂ ਲਿਵਲਾਈ ਰਕਤ ਬਿੰਦ ਕੀ ਮੜੀ ਨਾ ਹੋਤੀ ਮਿਤ ਕੀਮਤ ਨਹੀਂ ਪਾਈ ਵਰਨ ਭੇਖ ਅਸਰੂਪ ਨਾ ਜਾਪੀ ਕਿਉਂ ਕਰ ਜਾਪਸ ਸਾਚਾ ਨਾਨਕ ਨਾਮ ਰਤੇ ਬੈਰਾਗੀ ਇਬ ਤਬ ਸਾਚੋ ਸਾਚਾ ਹਿਰਦਾ ਦੇਹ ਨਾ ਹੋਤੀ ਓਦੂ ਤਉ ਮਨ ਸੁਨ ਰਹਿ ਬੈਰਾਗੀ ਨਾਭ ਕਮਲ ਅਸਥੰਭ ਨਾ ਹੋਤੋ ਤਾਂ ਨਿਜ ਕਰ ਬਸ ਤਉ ਪਵਨ ਅਨਰਾਗੀ ਰੂਪ ਨਾ ਰੇਖਿਆ ਜਾਤ ਨਾ ਹੋਤੀ ਤਉ ਅਕੁਲੀਨ ਰਹਿਤੋ ਸ਼ਬਦ ਸੋਸਾਰ ਗੌਣ ਗਗਨ ਜਬ ਤਬ ਹੈ ਨਾ ਹੋਤੋ ਤ੍ਰੇ ਭਵਨ ਜੋਤ ਆਪੇ ਨਿਰੰਕਾਰ ਵਰਨ ਭੇਖ ਅਸਰੂਪ ਸੋ ਏਕੋ ਏਕੋ ਸ਼ਬਦ ਵਡਾਣੀ ਸਾਚ ਬਿਨਾ ਸੂਚਾ ਕੋ ਨਾਹੀ ਨਾਨਕ ਅਕਥ ਕਹਾਣੀ ਕਿਤ ਕਿਤ ਬਿਦ ਜਗ ਉਪਜੈ ਪੁਰਖਾ ਕਿਤ ਕਿਤ ਦੁਖ ਬਿਨ ਸਜਾਈ ਹਉਮੈ ਵਿੱਚ ਜਗ ਉਪਜੈ ਪੁਰਖਾ ਨਾਮ ਵਿਸਰਿਐ ਦੁਖ ਪਾਈ ਗੁਰਮੁਖ ਹੋਵੈ ਸੋ ਗਿਆਨ ਤਤ ਵਿਚਾਰੈ ਹਉਮੈ ਸ਼ਬਦ ਜਲਾਈ ਤਨ ਮਨ ਨਿਰਮਲ ਨਿਰਮਲ ਬਾਣੀ ਸਾਚੈ ਰਹਿ ਸਮਾਈ ਨਾਮੇ ਨਾਮ ਰਹਿ ਬੈਰਾਗੀ ਸਾਚ ਰੱਖਿਆ ਉਰ ਧਾਰੀ ਨਾਨਕ ਬਿਨ ਨਾਵੈ ਜੋਗ ਕਦੇ ਨਾ ਹੋਵੈ ਦੇਖੋ ਹਿਰਦੈ ਵਿਚਾਰੀ ਗੁਰਮੁਖ ਸਾਚ ਸ਼ਬਦ ਵਿਚਾਰੈ ਕੋਈ ਗੁਰਮੁਖ ਸੱਚ ਬਾਣੀ ਪ੍ਰਗਟ ਹੋਏ ਗੁਰਮੁਖ ਮਨ ਭੀਜੈ ਬਿਰਲਾ ਬੂਝੈ ਕੋਈ ਗੁਰਮੁਖ ਨਿਜ ਘਰ ਵਾਸਾ ਹੋਏ ਗੁਰਮੁਖ ਜੋਗੀ ਜੁਗਤ ਪਛਾਣੈ ਗੁਰਮੁਖ ਨਾਨਕ ਏਕੋ ਜਾਣੈ ਬਿਨ ਸਤਿਗੁਰ ਸੇਵੇ ਜੋਗ ਨਾ ਹੋਈ ਬਿਨ ਸਤਿਗੁਰ ਭੇਟੇ ਮੁਕਤ ਨਾ ਕੋਈ ਬਿਨ ਸਤਿਗੁਰ ਭੇਟੇ ਨਾਮ ਪਾਇਆ ਨਾ ਜਾਈ ਬਿਨ ਸਤਿਗੁਰ ਭੇਟੇ ਮਹਾ ਦੁਖ ਪਾਈ ਬਿਨ ਸਤਿਗੁਰ ਭੇਟੇ ਮਹਾ ਗਰਭ ਗੋਬਾਰ ਨਾਨਕ ਬਿਨ ਗੁਰ ਮੁਆ ਜਨਮ ਹਾਰ ਗੁਰਮੁਖ ਮਨ ਜੀਤਾ ਹਉਮੈ ਮਾਰ ਗੁਰਮੁਖ ਸਾਚ ਰੱਖਿਆ ਉਰ ਧਾਰ ਗੁਰਮੁਖ ਜਗ ਜੀਤਾ ਜਮ ਕਾਲ ਮਾਰ ਬਿਦਾਰ ਗੁਰਮੁਖ ਦਰਗਾਹ ਨਾ ਆਵੈ ਹਾਰ ਗੁਰਮੁਖ ਮੇਲ ਮਲਾਏ ਸੋ ਜਾਣੈ ਨਾਨਕ ਗੁਰਮੁਖ ਸ਼ਬਦ ਪਛਾਣੈ।

ਜਾਣੈ ਤੂੰ ਆਪੇ ਗੁਪਤਾ ਆਪੇ ਪ੍ਰਗਟ ਆਪੇ ਸਭ ਰੰਗ ਮਾਣੈ ਸਾਧਕ ਸਿੱਧ ਗੁਰੂ ਬਹੁ ਚੇਲੇ ਖੋਜਤ ਫਿਰ ਹੈ ਫੁਰਮਾਣੈ ਮੰਗਹਿ ਨਾਮ ਪਾਏ ਇਹ ਭਿਖਿਆ ਤੇਰੇ ਦਰਸ਼ਨ ਕਉ ਕੁਰਬਾਣੈ ਅਵਨਾਸੀ ਪ੍ਰਭ ਖੇਲ ਰਚਾਇਆ ਗੁਰਮੁਖ ਸੋਜੀ ਹੋਈ ਨਾਨਕ ਸਭ ਜੁਗ ਆਪੇ ਵਰਤੈ ਦੂਜਾ ਅਵਰ ਨਾ

0: ਤੀਜਾ ਬਿਨ ਸਤਿਗੁਰ ਸੇਵੇ ਸ਼ਾਂਤ ਨਾ ਆਵੀ ਦੂਜੀ ਨਾਹੀ ਜਾਏ ਜੇ ਬਹੁ ਤੇਰਾ ਲੋਚੀਐ ਬਿਨ ਕਰਮਾ ਪਾਇਆ ਨਾ ਜਾਏ ਅੰਤਰ ਲੋਭ ਵਿਕਾਰ ਹੈ ਦੂਜੈ ਭਾਈ ਖੁਆਏ ਤਿੰਨ ਜੰਮਣ ਮਰਨ ਨਾ ਚੁੱਕਈ ਹਉ ਮੈਂ ਵਿੱਚ ਦੁੱਖ ਪਾਏ ਜਿੰਨੀ ਸਤਿਗੁਰ ਸਿਉ ਚਿਤ ਲਾਇਆ ਸੋ ਖਾਲੀ ਕੋਈ ਨਾਹੀ ਤਿੰਨ ਜਮ ਕੀ ਤਲਬ ਨਾ ਹੋਵੇ ਨਾ ਹੋਏ ਦੁੱਖ ਸਹਾਏ ਨਾਨਕ ਗੁਰਮੁਖ ਉਭਰੇ ਸੱਚੈ ਸ਼ਬਦ ਸੁਆਹੀ ਪੌੜੀ ਆਪ ਅਲਿਪਤ ਸਦਾ ਰਹਿ ਹੋਰ ਧੰਦੈ ਸਭ ਧਾਵ ਹੈ ਆਪ ਨਿਚਲ ਅਚਲ ਹੈ ਹੋਰ ਆਵਹਿ ਜਾਵਹਿ ਸਦਾ ਸਦਾ ਹਰ ਧਿਆਈ ਹੈ ਗੁਰਮੁਖ ਸੁਖ ਪਾਵਹਿ ਨਿਜ ਘਰ ਵਾਸਾ ਪਾਈਐ ਸੱਚ ਸਿਫਤ ਸਮਾਵਹਿ ਸੱਚਾ ਗਹਿਰ ਗੰਭੀਰ ਹੈ ਗੁਰ ਸ਼ਬਦ ਬੁਝਾਈ।
1: Thank you for listening to CISK, Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
3: ਇਹ ਪਰਚਾ ਗੁਰੂ ਅੰਗਦ ਦੇਵ ਜੀ ਨੇ ਫਿਰ ਗੁਰੂ ਰਾਮਦਾਸ ਮਹਾਰਾਜ 6 ਸਾਲ ਟੋਕਰਾ ਢੋਇਆ। ਟੋਕਰਾ ਵੀ ਇਸ ਤਰ੍ਹਾਂ ਢੋਇਆ ਪ੍ਰੇਮੀਓ, ਜਿੰਨੀ ਮਿੱਟੀ ਪਾ ਦੇਣੀ ਕਿਸੇ ਨੇ ਨਾ ਨਹੀਂ ਕਰਨੀ, ਉੱਡਾ ਹੀ ਟੋਕਰਾ ਚੱਕ ਕੇ ਸਿੱਟਿਆ। ਹਰ ਇਹ ਵੀ ਨੋਟ ਕਰ ਲਿਓ, ਵਿਆਹ ਤੋਂ ਬਾਅਦ ਵੀ ਬੀਬੀ ਭਾਨੀ ਵਿਆਹ ਦਿੱਤੀ ਗੁਰੂ ਅਮਰਦਾਸ ਜੀ ਨੇ, ਟੋਕਰਾ ਫੇਰ ਵੀ ਨਹੀਂ ਛੱਡਿਆ। ਵਿਆਹ ਤੋਂ ਬਾਅਦ ਵੀ ਸੇਵਾ ਦਾ ਟੋਕਰਾ ਢੋਂਦੇ ਰਹੇ। ਉਹੀ ਪ੍ਰਮਾਣ ਹੁਣ ਨਲ ਭੱਟ ਜੀ ਦੇ ਰਹੇ ਨੇ। ਇਹ ਗੁਰੂ ਰਾਮਦਾਸ ਜੀ ਜਿਹੜੇ ਪਹਿਲੇ ਗੁਰੂਆਂ ਦੇ ਪਰਚੇ ਸੀ, ਉਹੀ ਤੁਹਾਨੂੰ ਪਰਚਾ ਪਿਆ। ਗੁਰ ਪਰਚੋ ਪ੍ਰਮਾਣ, ਦੂਜਾ ਅਰਥ ਆਮ ਅੱਖਰੀ ਕਰਦੇ ਨੇ, ਗੁਰੂ ਦੇ ਨਾਲ ਮਨ ਨੂੰ ਪਰਚਾ ਲੈਣਾ, ਗੁਰੂ ਦੇ ਸ਼ਬਦਾਂ ਵਿੱਚ ਮਨ ਨਾ ਲੈਣਾ, ਇਹ ਵੀ ਸਿੱਧਾ ਜਿਹਾ ਅਰਥ ਕਰ ਲਿਆ। ਗੁਰ ਪਰਚੋ ਪ੍ਰਮਾਣ,
4: ਗੁਰ ਪਾਇਓ ਗੁਰ ਪਰਚੋ ਪ੍ਰਮਾਣ ਗੁਰ ਪਾਇਓ।
3: ਗੁਰ ਪਰਚੋ ਪ੍ਰਮਾਣ ਗੁਰ ਪਾਇਓ, ਤੁਸੀਂ ਪਹਿਲੇ ਗੁਰੂ ਦੇ ਵਾਂਗ ਪ੍ਰਮਾਣ ਕਹੀਏ, ਸਮਦਰਸ਼ ਬਰਾਬਰ, ਉਹਨਾਂ ਦੀ ਬਰਾਬਰੀ, ਉਹਨਾਂ ਵਾਂਗ ਪਰਚੇ ਪਏ ਤੇ ਤੁਸੀਂ ਪਾਸ ਹੋਏ, ਫੇਰ ਗੁਰ ਪਾਇਓ, ਇਹ ਗੁਰਤਾ ਗੱਦੀ ਪ੍ਰਾਪਤ ਕਰ ਲਈ। ਗੁਰੂ ਦੀ ਪਦਵੀ ਤੁਹਾਨੂੰ ਗੁਰੂ ਰਾਮਦਾਸ ਸੋਢੀ ਸੁਲਤਾਨ ਬਣ ਗਏ।
4: ਤਿੰਨ ਸਕਿਓ ਜਨਮ ਜਗ,
3: ਤਿੰਨ ਸਕੇ ਅਥੋ ਜਨਮ ਜਗ। ਹੁਣ ਗਾਹਾਂ ਜੋ ਸਿੱਖ ਸੰਗਤਾਂ ਹਨ ਗੁਰੂ ਰਾਮਦਾਸ ਮਹਾਰਾਜ, ਜਿਹੜਾ ਤੁਹਾਡਾ ਬਚਨ ਮੰਨਣਗੇ, ਜੋ ਤੁਹਾਡੇ ਪਰਚਿਆਂ ਵਿਚ ਪੂਰੇ ਹੋਣਗੇ, ਜੋ ਤੁਹਾਡੇ ਸ਼ਬਦ ਨੂੰ ਕਮਾਉਣਗੇ, ਉਹਨਾਂ ਦਾ ਵੀ ਜਨਮ ਸਫਲ ਹੋ ਜਾਵੇਗਾ।
4: ਸ੍ਰੀ ਗੁਰੂ ਸਰਨ ਭਜ, ਕਲ ਕਬ ਭਗਤ ਮੁਕਤ ਸਭ ਗੁਰੂ ਲੱਗ।
3: ਸ੍ਰੀ ਗੁਰੂ ਸਰਨ ਭਜ, ਕਲ ਕਬ, ਕਲ ਕਵੀ ਜੀ ਭੱਟ ਆਪਣੇ ਹੁਣ ਸਾਥੀਆਂ ਨੂੰ ਕਹਿ ਰਹੇ ਨੇ, ਸੰਗਤ ਨੂੰ ਸੰਬੋਧਨ ਕਰਕੇ ਕਿਹਾ, 17 ਦੇ 17 ਭੱਟੋ ਮੇਰੇ ਸਾਥੀਓ, ਆਪਾਂ ਹੁਣ ਦੇਰ ਨਾ ਕਰੀਏ, ਆਪਾਂ ਵੀ ਐਸੇ ਗੁਰੂ ਰਾਮਦਾਸ ਜੀ ਦੀ ਸ਼ਰਨ ਵਿਚ ਭੱਜ ਕੇ ਜਾਣਾ, ਭਾਵ ਛੇਤੀ ਜਾਣਾ, ਆਪਾਂ ਵੀ ਚਰਨ ਫੜ ਲਈਏ, ਆਪਾਂ ਸ਼ਰਨ ਵਿਚ ਲੈ ਲਈਏ, ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿਚ ਆ ਜਾਈਏ। ਆਪਣੇ ਸਾਥੀਆਂ ਨੂੰ ਇਹ ਬਚਨ ਕਰ ਰਹੇ ਨੇ, ਹੈ ਸੰਗਤ ਦੇ ਪੁਰਖਾਏ। ਸ੍ਰੀ ਗੁਰੂ ਸ਼ਰਨ ਭਜ, ਕਲ ਕਵ, ਕੱਲ ਕਵੀ ਜੀ ਕਹਿੰਦੇ ਹਨ ਆਪਣੇ ਸਾਥੀਆਂ ਨੂੰ, ਸ੍ਰੀ ਕਹੀਏ ਸ੍ਰੇਸ਼ਟ ਸਭ ਤੋਂ ਉੱਤਮ ਜੋ ਗੁਰੂ ਰਾਮਦਾਸ ਜੀ ਹਨ, ਆਪਾਂ ਵੀ ਛੇਤੀ ਇਨ੍ਹਾਂ ਦੀ ਸ਼ਰਨ ਵਿਚ ਆਈਏ।
4: ਮੁਗਤ ਮੁਗਤ ਸਭ ਗੁਰੂ ਲੱਗ,
3: ਕਿਉਂਕਿ ਗੁਰੂ ਰਾਮਦਾਸ ਗੁਰੂ ਨਾਨਕ ਦੀ ਗੱਦੀ ਐਸੀ ਹੈ। ਨਲ ਕਵ ਜੀ ਕਹਿੰਦੇ ਭੁਗਤੀਆਂ ਮੁਗਤੀਆਂ ਜੁਗਤੀਆਂ ਚਾਰੇ ਪਦਾਰਥ ਸਾਡੇ ਸਤਿਗੁਰਾਂ ਦੇ ਚਰਨਾਂ ਵਿਚ ਵਸ ਰਹੇ ਨੇ। ਆਪਾਂ ਤਾਂ ਦੂਰ ਨੱਠੇ ਭੱਜੇ ਫਿਰਦੇ ਹਾਂ ਗੁਰਸਿੱਖ ਪਿਆਰਿਓ, ਪਤਾ ਨੀ ਕੀ ਹੋ ਗਿਆ ਸਾਨੂੰ। ਸਿੱਖਾਂ ਦੀ ਗੱਲ ਨੀ ਹੈਗੀ, ਬੀਬੀਆਂ ਦੀ ਗੱਲ ਨੀ, ਪਰ ਬੀਬੀਆਂ ਥੋੜੀਆਂ ਜ਼ਿਆਦਾ ਹੈ। ਇਹ ਅੱਜ ਮੇਰੀ ਬਾਬੇ ਨੂੰ ਇਹ ਟੈਲੀਫੋਨ ਕਰੀ ਜਾਣੀ ਹੈ, ਅੱਜ ਖੁਸ਼ ਸਤਨਾਮ। ਪਤਾ ਨੀ ਕਿੰਨੇ ਕੁ ਮੁਸਲਮਾਨ ਇੱਥੇ ਇਕੱਠੇ ਹੋ ਗਏ ਇੰਗਲੈਂਡ ਚ। ਹੁਣ ਮੁਸਲਮਾਨ ਹੀ ਨੀ ਰਹੇ, ਹੁਣ ਤਾਂ ਸਿੱਖ ਵੀ ਤਿੰਨ ਚਾਰ ਆ ਗਏ ਵਿਚਾਰੇ, ਕਿਉਂਕਿ ਕੰਮ ਕਾਰ ਸੋਹਣੇ ਹੈ। ਜੇ ਮੈਂ ਵੀ 6 ਮਹੀਨੇ ਇਹ ਜੇ ਲਾਵਾਂ ਫਿਰ ਕਮੇਟੀਆਂ ਕੋਲ ਆਉਣ ਦੀ ਲੋੜ ਹੀ ਨੀ। ਅੱਜ ਕੁਲ ਸਤਨਾਮ 6 ਮਹੀਨੇ ਬਥੇਰੇ ਨੇ। ਆ ਵੇਖਿਆ ਤੁਸੀਂ ਕਿਤੇ ਕਿਤੇ ਇਸ਼ਤਿਹਾਰ ਟੀਵੀ ਵਿਚ 3-3 ਮਿੰਟ ਬਾਅਦ ਕਿਤੇ ਪੌਂਡਾਂ ਤੇ ਵੀ ਨਹੀਂ ਆਉਂਦੇ ਹੈ। ਇਹ ਤਾਂ ਕਮਾਈ ਓ ਬਹੁਤ ਸੋਹਣੀ ਹੈ। ਪਰ ਆ ਜਿਹੜੇ ਸਤਿਗੁਰ ਦਾ ਦਰ ਹੈ, ਨਲ ਕਵੀ ਜੀ ਕਹਿੰਦੇ ਹਨ ਭੱਟ ਸਾਹਿਬ ਕਿ ਭੁਗਤ ਮੁਗਤ ਸਭ ਗੁਰੂ ਲੱਗ। ਜੇ ਭਾਈ ਭੁਗਤ ਮੁਗਤ ਜੁਗਤ ਚਾਰੇ ਪਦਾਰਥ ਲੈਣੇ ਹੈ, ਲੱਗ ਜੋ ਸਤਿਗੁਰ ਨਾਨਕ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਨਾਲ।
4: ਸਤਿਗੁਰ ਖੇਮਾ ਤਾਣਿਆ,
3: ਸਤਿਗੁਰ ਖੇਮਾ ਤਾਣਿਆ। ਦੇਖੋ ਉੱਪਰ ਸ਼ਸਤਰਾਂ ਦੀ ਗੱਲ ਕੀਤੀ ਹੈ, ਹੁਣ ਫੇਰ ਦਰਬਾਰ, ਬਾਦਸ਼ਾਹ ਦਰਬਾਰ ਵਿਚ ਬੈਠਦੇ ਹੁੰਦੇ ਨੇ, ਉਹਨਾਂ ਦੇ ਉੱਪਰ ਚੰਨੀ ਚੰਦੋਆ ਹੁੰਦੀ ਹੈ ਤੇ ਸਤਿਗੁਰ ਪਾਤਸ਼ਾਹ ਨੇ ਕਾਹਦਾ ਖੇਮਾ ਤਾਣਿਆ? ਨਿਮਰਤਾ ਦਾ, ਖੇਮਾ ਦਾ। ਗੁਰਸਿੱਖ ਪਿਆਰਿਓ, ਖੇਮਾ ਧਨ ਸੰਗ੍ਰਹਿ। ਤਾਂ ਹੀ ਬਾਣੀ ਵਿਚ ਸਾਨੂੰ ਗੁਣ ਦੱਸੇ ਹਨ। ਮਹਾਰਾਜ ਕਹਿੰਦੇ ਖੇਵਣ ਨਿਵਣ ਸੋ ਅੱਖਰ। ਅੱਖਰ ਦਾ ਅਰਥ ਹੈ ਭਾਈ, ਆਪਾਂ ਪੰਜਾਬੀ ਬੈਠੇ ਆਪਾਂ ਮੁੰਡੇ ਕੁੜੀਆਂ ਨੂੰ ਕਹਿੰਦੇ ਹੁੰਦੇ ਸੀ 4 ਅੱਖਰ ਪੜ੍ਹ ਲੈ ਤੇਰੇ ਕੰਮ ਆਉਣਗੇ। ਅੱਖਰ ਦਾ ਅਰਥ ਹੈ ਵਿਦਿਆ। ਜੇ ਵਿਦਿਆ ਪੜ੍ਹਨੀ ਹੈ ਕਿਸੇ ਨੇ, ਗੁਰੂ ਮਹਾਰਾਜ ਕਹਿੰਦੇ ਨਿਮਰਤਾ ਸਿੱਖਣ ਦੀ ਪੜ੍ਹ, ਜਿਹਦੇ ਵਿਚ ਤੈਨੂੰ ਨੀਵਾਂ ਹੋਣਾ ਆ ਜਾਵੇ ਉਹ ਵਿਦਿਆ ਪੜ੍ਹ। ਨਿਵਣ ਸੋ ਅੱਖਰ, ਖਾਵਣ ਗੁਣ। ਫਿਰ BA ਕਰਨ ਤੋਂ ਬਾਅਦ ਕੋਰਸ ਕਰਨਾ ਪੈਂਦਾ, ਕੋਈ ਗੁਣ ਸਿੱਖਣਾ ਪੈਂਦਾ, BED ਕਰ ਲਓ, BSC ਕਰ ਲਓ, ਉਹ ਹੁੰਦੇ ਨੇ ਗੁਣ। ਬਾਅਦ ਵਿਚ ਪੜ੍ਹਨ ਤੋਂ ਬਾਅਦ ਆਪਾਂ ਕੋਰਸ ਨੀ ਕਰਾਉਂਦੇ ਤੇ ਗੁਰਸਿੱਖ ਪਿਆਰੇ ETT ਕਰ ਲਓ, ਫਾਰਮੇਸੀ ਦਾ ਕਰਾ ਲਓ, ਇਹਨੂੰ ਕਹਿੰਦੇ ਗੁਣ। ਜੇ ਕੋਈ ਗੁਣ ਸਿੱਖਣਾ, ਖਾਵਣ ਸਹਿਣਸ਼ੀਲਤਾ ਦਾ, ਖਾਵਣ ਨਾਮ ਹੈ ਸਹਿਣਾ ਕਿਸੇ ਦੀ ਗੱਲ, ਸਹਿਣਸ਼ੀਲਤਾ ਦਾ ਕੋਰਸ ਕਰ ਗੁਣ ਸਿੱਖ ਤੋਂ। ਵਿਦਿਆ ਪੜ੍ਹ ਨਿਮਰਤਾ ਦੀ, ਸਹਿਣਸ਼ੀਲਤਾ ਦਾ ਸਿੱਖ ਗੁਣ। ਜੇਬਾ ਮਣੀਆ ਮੰਤ, ਫਿਰ ਇਹ ਗੁਣ ਤੇ ਵਿਦਿਆ ਕਾਹਦੇ ਖਾਤਰ ਪੜ੍ਹੀ ਦੀ ਹੈ? 4 ਪੈਸੇ ਕਮਾਉਣ ਨੂੰ। ਕੋਈ ਨੌਕਰੀ ਕਰੀਏ, ਬਿਜਨਸ ਕਰੀਏ, ਧਨ ਇਕੱਠਾ ਕਰੀਏ, ਤਾਂ ਹੀ ਵਿਦਿਆ ਪੜ੍ਹੀ ਦੀ ਹੈ। ਮਹਾਰਾਜ ਕਹਿੰਦੇ ਤੈਨੂੰ ਨੌਕਰੀਆਂ ਕਰਨ ਦੀ ਲੋੜ ਨਹੀਂ, ਜ਼ਬਾਨ ਤੋਂ ਮਿੱਠੇ ਬਚਨ ਬੋਲ, ਹੀਰੇ ਮੋਤੀ ਇਕੱਠੇ ਹੋ ਜਾਣਗੇ। ਅੱਜ ਕੇ ਆਖੋ ਸਤਨਾਮ। ਜੇਬਾ ਮਣੀਆਂ ਮੰਤ, ਇਹ ਜਿਹੜਾ ਜੇਬਾ ਦਾ ਬੋਲਣਾ, ਇਹ ਜਿਹਾ ਤਾਂ ਮੰਤਰ ਕੋਈ ਹੈ ਹੀ ਨਹੀਂ। ਪਰਾਇਆਂ ਨੂੰ ਆਪਣੇ ਬਣਾ ਦਿੰਦਾ ਤੇ ਆਪਣਿਆਂ ਨੂੰ ਪਰਾਏ ਬਣਾ ਦਿੰਦਾ। ਜੀਭ ਦੇ ਬੋਲ ਨੇ ਜਿਹੜੇ ਗੁਰਸਿੱਖ ਪਿਆਰੇ। ਬੈਠੋ ਤੁਸੀਂ ਇੱਥੇ ਕਮੈਂਟਰੀ ਤੋਂ ਬਰਮਿੰਗਮ ਤੱਕ ਬੱਸ ਬਹਿ ਜਿਓ, ਲੰਡਨ ਤੱਕ ਬੱਸ ਬਹਿ ਜਿਓ, ਨਾਲ ਦੀ ਸੀਟ ਤੇ ਕੋਈ ਬੰਦਾ ਬੈਠਾ ਹੈ, ਉਹ ਤੁਹਾਨੂੰ ਨਾ ਜਾਣੇ, ਤੁਸੀਂ ਉਹਨੂੰ ਨਾ ਜਾਣੋ। ਦੋ ਮਿੱਠੇ ਬਚਨ ਬੋਲੋ ਰਸਤੇ ਵਿਚ 100 ਕਿਲੋਮੀਟਰ ਚ। ਜਦ ਬੱਸ ਸਟੈਂਡ ਤੇ ਉਤਰੋਗੇ, ਪਲੇਟਫਾਰਮ ਤੇ ਉਤਰੋਗੇ, ਦੋਹਾਂ ਦੇ ਹੱਥ ਵਿਚ ਪੈਨ ਕਾਗਜ਼ ਹੋਵੇਗਾ, ਇਕ ਦੂਏ ਦਾ ਟੈਲੀਫੋਨ ਲਿਖੋਗੇ, ਐਡਰੈਸ ਲਿਖੋਗੇ, ਤੇ ਹੱਥ ਬੰਨ ਕੇ ਕਹੋਗੇ ਮੇਰੀ ਕੁੜੀ ਦਾ ਵਿਆਹ ਹੈ, ਜ਼ਰੂਰ ਆਈ, ਉਹ ਤੂੰ 15 ਮਿੰਟ ਮਿਲਿਆ, ਐਡਾ ਵੱਡਾ ਮਿੱਤਰ ਬਣ ਗਿਆ। ਮਿੱਠੇ ਬੋਲ ਗੰਢ ਪ੍ਰੀਤੀ, ਮਿੱਠੇ ਬੋਲ ਗੁਰੂ ਨਾਨਕ ਨੇ ਕਹਿ ਦਿੱਤਾ। ਜੇ ਪਿਆਰ ਦੀ ਗੰਢ ਪਾਉਣੀ ਹੈ, ਮਿੱਠਾ ਬੋਲਣਾ ਸਿੱਖੋ। ਦੋਹਾਂ ਨੇ ਐਡਰੈਸ ਲੈ ਲਏ ਇੱਕ ਦੂਜੇ ਦੇ, ਪਰ ਜੇ ਕੋਲ ਬੈਠੇ ਦੇ ਕੋਈ ਕੌੜਾ ਬਚਨ ਬੋਲ ਹੋ ਗਿਆ, ਫਿਰ ਪੈਨਸਲ ਤੇ ਕਾਗਜ਼ ਨੀ ਹੱਥ ਵਿਚ ਹੋਣੇ, ਫਿਰ ਤਾਂ ਇੱਕ ਦੂਏ ਦੀਆਂ ਪੱਗਾਂ ਹੀ ਹੋਣਗੀਆਂ। ਅੱਜ ਕੇ ਅਕੁਲ ਸਤਨਾਮ। ਫਿਰ ਵਿਆਹ ਚ ਥੋੜੋ ਬੁਲਾਓਗੇ, ਫਿਰ ਤਾਂ ਕਿਸੇ ਕਚਹਿਰੀ ਵਿਚ ਖੜੇ ਹੋਵੋਗੇ ਵਕੀਲ ਨੂੰ ਲਈ। ਇਹ ਦੇਖੋ ਕਿਸੇ ਗੁਣ ਸਾਨੂੰ ਬਾਣੀ ਨੇ ਦੱਸੇ, ਕਿਵੇਂ ਕਰ ਦੇਣਾ ਮੇਰੀ ਕੌਮ ਜੇ ਇਹ ਗੁਣ ਧਾਰਨ ਕਰ ਲਵੇ, ਹੁਣ ਵੀ ਖਾਲਸੇ ਦਾ ਰਾਜ ਹੋ ਸਕਦਾ। ਅਸੀਂ ਤਾਂ ਰਸਤੇ ਹੀ ਹੋਰ ਫੜ ਲਏ ਗੁਰਸਿੱਖ ਪਿਆਰਿਓ। ਖੇਮਾ ਧਨ ਸੰਗ੍ਰਹਿ, ਧੰਨ ਗੁਰੂ ਰਾਮਦਾਸ ਮਹਾਰਾਜ, ਤੁਸੀਂ ਖੇਮਾ ਅਸਮਾਨ, ਜਿਵੇਂ ਅਕਾਲ ਪੁਰਖ ਵਾਹਿਗੁਰੂ ਨੇ ਸਾਰੀ ਸ੍ਰਿਸ਼ਟੀ ਉੱਤੇ ਅਸਮਾਨ ਦਾ ਖੇਮਾ ਤਾਣਿਆ ਹੋਇਆ ਤੁਸੀਂ ਖੇਮਾ ਦਾ ਨਿਮਰਤਾ ਦਾ ਆਪਣੇ ਸਿਰ ਉੱਤੇ ਖੇਮਾ ਤਾਣਿਆ ਹੋਇਆ ਹੈ
4: ਜੁਗ ਜੂਤ ਸਮਾਣੇ
3: ਉਹ ਐਸਾ ਜਿਵੇਂ ਇਸ ਆਕਾਸ਼ ਦਾ ਖੇਮੇ ਇਹਦੇ ਵਿਚ ਭਾਈ ਚਾਰੇ ਯੁਗ ਲੰਘ ਲੇ ਆਕਾਸ਼ ਤਾਂ ਨੀ ਬਦਲਿਆ ਯੁਗ ਬਦਲਦੇ ਗਏ ਜੀਵ ਬਦਲਦੇ ਗਏ ਗੁਣ ਔਗੁਣ ਬਦਲਦੇ ਗਏ ਇਸੇ ਤਰ੍ਹਾਂ ਜਿਹੜੀ ਖੇਮਾ ਦਾ ਨਿਮਰਤਾ ਦਾ ਤੁਸੀਂ ਖੇਮਾ ਤਾਣਿਆ ਉੱਪਰ ਚਾਰੇ ਯੁਗਾਂ ਦੇ ਜੂਥ ਕਹੀਏ ਸਾਰੇ ਦੇ ਸਾਰੇ ਜਿੰਨੇ ਲੋਕ ਸਨ ਪਿੱਛੇ ਪਾਪੀ ਕੁਕਰਮੀ ਮਾੜੇ ਕਰਮ ਕਰਨ ਵਾਲੇ ਚਾਰੇ ਯੁਗਾਂ ਦੇ ਹੇ ਗੁਰੂ ਰਾਮਦਾਸ ਤੁਸੀਂ ਆਪਣੇ ਖੇਮੇ ਹੇਠ ਸੰਭਾਲ ਲਏ ਇਹਨੂੰ ਬਾਣੀ ਵਿਚ ਵੀ ਪੜ ਸਕਦੇ ਹੋ ਗੁਰ ਤੀਜੀ ਪੀੜੀ ਵਿਚਾਰਿਆ ਕਿ ਹੱਥ ਇਨ੍ਹਾਂ ਵਿਚਾਰੇ ਗੁਰ ਚੌਥੀ ਪੀੜੀ ਟਿਕਿਆ ਤਿੰਨ ਨਿੰਦਕ ਦੋਸ਼ਤ ਸਭ ਤਾਰੇ ਯੁਗ ਜੂਤ ਸਮਾਣੇ ਜਿੰਨੇ ਵੀ ਪਾਪੀ ਕੁਕਰਮੀ ਲੋਕ ਸਹਿਣੇ ਧੰਨ ਗੁਰੂ ਰਾਮਦਾਸ ਮਹਾਰਾਜ ਤੁਸੀਂ ਐਸਾ ਚੰਦੋਆ ਤਾਣਿਆ ਨਿਮਰਤਾ ਦਾ ਸਾਰਿਆਂ ਨੂੰ ਇਹ ਬੁੱਕਲ ਵਿਚ ਲੈ ਲਿਆ ਸਾਰਿਆਂ ਪਾਪੀਆਂ ਦਾ ਉਧਾਰ ਕਰ ਦਿੱਤਾ ਤੁਸੀਂ
4: ਅਨਭਉ ਨਿਜਾ ਨਾਮ ਟੇਕ
3: ਫਿਰ ਸੂਰਮੇ ਦੇ ਕੋਲ ਗੁਰਮੁਖ ਪਿਆਰੇ ਹੋ ਨੇਜਾ ਇਹ ਵੀ ਉਸ ਸਮੇਂ ਦਾ ਹਥਿਆਰ ਸੀ ਨੇਜਾ ਕਾਹਦਾ ਅਨਭਉ ਅੰਤਰਮੁਖੀ ਗਿਆਨ ਦਾ ਗੁਰਸਿੱਖ ਪਿਆਰੇ ਪ੍ਰਕਾਸ਼ ਦਾ ਗਿਆਨ ਦਾ ਨੇਜਾ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਕੋਈ ਹਥਿਆਰ ਕੰਮ ਨਹੀਂ ਕਰੂਗਾ ਜੇ ਕੋਲ ਗਿਆਨ ਨਹੀਂ ਹੈ ਉਹਦੇ ਚਲਾਉਣ ਦਾ ਹੀ ਤਰੀਕਾ ਨਹੀਂ ਤੁਸੀਂ ਅਨਭਵ ਹੈ ਜੋ ਅੰਤਰਮੁਖੀ ਪ੍ਰਕਾਸ਼ ਗਿਆਨ ਹੈ ਗੁਰਸਿੱਖ ਪਿਆਰੇ ਉਹਦਾ ਤੁਸੀਂ ਨੇਜਾ ਫੜਿਆ ਹੋਇਆ ਹੈ
4: ਨਾਮ ਟੇਕ
3: ਉਹ ਨੇਜਾ ਚੱਲਦਾ ਕਾਹਦੇ ਨਾਲ ਇੱਕ ਨਾਮ ਦਾ ਆਧਾਰ ਨਾਮ ਦੀ ਟੇਕ ਇੱਥੇ ਦੇ ਨੇਜੇ ਤਾਂ ਬਾਹਾਂ ਨਾਲ ਚੱਲਦੇ ਨੇ ਜ਼ੋਰ ਨਾਲ ਚੱਲਦੇ ਨੇ ਪਰ ਜਿਹੜਾ ਅੰਤਰਮੁਖੀ ਗਿਆਨ ਦਾ ਨੇਜਾ ਹੈਗਾ ਤੁਸੀਂ ਅਨਭਉ ਦਾ ਫੜਿਆ ਹੋਇਆ ਪ੍ਰਕਾਸ਼ ਦਾ ਉਹ ਵਾਹਿਗੁਰੂ ਦੇ ਨਾਮ ਦੇ ਆਸਰੇ ਹੀ ਚੱਲਦਾ ਉਹ ਨਾਮ ਦੀ ਟੇਕ ਤੋਂ ਬਿਨਾਂ ਨਹੀਂ ਚੱਲਦਾ
4: ਜਿਤ ਭਗਤ ਅਖਾਣੇ
3: ਉਹ ਐਸਾ ਫਿਰ ਸੰਗਰਾਮ ਕੀਤਾ ਤੁਸੀਂ ਐਸਾ ਯੁੱਧ ਲੜਿਆ ਕਾਮ ਕ੍ਰੋਧ ਲੋਭ ਵਿਸ਼ੇ ਵਿਕਾਰਾਂ ਦੇ ਨਾਲ ਐਸਾ ਚੰਦੋਆ ਤਾਣੇ ਕਿ ਯੁਗ ਜੂਤ ਸਮਾਣੇ ਸਾਰੇ ਪਾਪੀਆਂ ਨੂੰ ਵਿਚ ਸੰਭਾਲਿਆ ਤਾਰ ਦਿੱਤਾ ਭਗਤ ਅਗਾਣੇ ਜਿਹੜੇ ਜਿਹੜੇ ਤੁਹਾਡੀ ਸੰਗਤ ਵਿਚ ਆ ਗਏ ਜਿਨ੍ਹਾਂ ਜਿਨ੍ਹਾਂ ਨੇ ਤੁਹਾਡੇ ਬਚਨ ਮੰਨੇ ਇਹ ਉਪਰਲੀ ਦੱਸੀ ਹੋਈ ਭਗਤੀ ਦੀ ਕਮਾਈ ਕੀਤੀ ਆਗਾਣੇ ਉਹ ਦੋਹਾਂ ਲੋਕਾਂ ਵਿਚ ਰੱਜ ਗਏ ਨਾ ਇਸ ਲੋਕ ਦੇ ਜੀਵਨ ਦੀ ਭੁੱਖ ਰਹੀ ਪਦਾਰਥਾਂ ਦੀ ਨਾ ਪ੍ਰੇਮੀਓ ਅਗਲੇ ਲੋਕ ਵਿਚ ਮੁਕਤੀ ਦੀ ਭੁੱਖ ਰਹੀ ਉਹਨਾਂ ਨੂੰ ਭੁੱਖੇ ਇਕ ਲਾਗੀ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਲ ਇਹ ਰੱਜੇ ਹੋਏ ਦੀ ਉਹ ਗੱਲ ਹੈ ਆਪਾਂ ਤਾਂ ਇੱਥੇ ਰਾਜ ਟੋਹਦੇ ਫਿਰਦੇ ਹਾਂ ਸੁਖ ਮਾਇਆ ਪਦਾਰਥ ਤੇ ਮਰ ਕੇ ਕਹਿੰਦੇ ਸਾਨੂੰ ਮੁਕਤੀ ਮਿਲੇ ਦੋਹਾਂ ਦਾ ਤਾਂ ਮੇਲੇ ਨਹੀਂ ਹੈ ਰਾਜ ਤੇ ਮੁਕਤੀ ਕਿੱਥੇ ਇਹ ਕਿਤੇ ਹੋ ਸਕਦੀ ਹੈ ਸ਼ਾਸਤਰ ਤਾਂ ਕਹਿੰਦਾ ਤਪ ਤੇ ਰਾਜ ਰਾਜ ਤੇ ਨਰਕ ਰਾਜ ਤੇ ਬਾਅਦ ਤਾਂ ਨਰਕ ਮਿਲਣੇ ਤੇ ਗੁਰਸਿੱਖ ਪਿਆਰੇ ਅਸੀਂ ਰਾਜ ਤੇ ਬਾਅਦ ਮੁਕਤੀ ਚਾਹੁੰਦੇ ਐਸੀ ਅਵਸਥਾ ਨਹੀਂ ਜਿਨ੍ਹਾਂ ਨੇ ਭਗਤੀ ਦੀ ਕਮਾਈ ਕੀਤੀ ਇਹ ਸ਼ਸਤਰ ਪਹਿਨੇ ਜੋ ਗੁਰੂ ਰਾਮਦਾਸ ਮਹਾਰਾਜ ਜੀ ਨੇ ਖਿਮਾ ਦੇ ਸੰਤੋਖ ਦੇ ਧਰਮ ਦੇ ਸ਼ਰਧਾ ਦੇ ਇਹੋ ਜਿਹਾ ਜਿਨ੍ਹਾਂ ਨੇ ਆਸਣ ਲਾਇਆ ਉਹ ਭਗਤ ਅਗਾਣੇ ਅਗਾਣਾ ਹੁੰਦਾ ਰੱਜ ਜਾਣਾ ਤ੍ਰਿਪਤ ਹੋ ਜਾਣਾ ਦੋਵੇਂ ਲੋਕਾਂ ਦੇ ਸੁਖਾਂ ਤੋਂ ਰੱਜ ਗਏ ਉਹ ਤੇਰੇ ਵਿਚ ਹੀ ਸਮਾ ਗਏ
4: ਗੁਰੂ ਨਾਨਕ ਅੰਗਦ ਅਮਰ
3: ਹੁਣ ਪ੍ਰਮਾਣ ਦਿੰਦੇ ਨੇ ਨਲ ਭੱਟ ਜੀ ਇਹ ਜਿਹੜੀ ਤੁਸੀਂ ਕਮਾਈ ਕੀਤੀ ਹੈ ਤੁਹਾਡੀ ਕਰਨੀ ਹੈ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਬਖਸ਼ੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਗੁਰੂ ਅਮਰਦਾਸ ਜੀ ਨੂੰ ਬਖਸ਼ੀ ਸ੍ਰੀ ਗੁਰੂ ਰਾਮਦਾਸ ਨਿਮਾਣਿਆਂ ਦੇ ਮਾਣ ਜੀ ਨੇ ਤੁਹਾਨੂੰ ਬਖਸ਼ਿਸ਼ ਕੀਤੀ ਹੈ
4: ਭਗਤ ਹਰ ਸੰਗ ਸਮਾਣੇ
3: ਉਹਨਾਂ ਨੇ ਭਗਤੀ ਕਰਕੇ ਹਰ ਸੰਗ ਸਮਾਣੇ ਇੱਕ ਦੂਸਰੇ ਦਾ ਸਿਮਰਨ ਸੇਵਾ ਬਚਨ ਮੰਨ ਕੇ ਵਾਹਿਗੁਰੂ ਦਾ ਹੀ ਰੂਪ ਹੋ ਗਏ ਵਾਹਿਗੁਰੂ

0: ਦੇਖੋ ਕਿਤਨੀ ਉਪਮਾ ਕਰਦੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਜੋ ਇਹ ਗੱਦੀ ਚੱਲ ਰਹੀ ਹੈ ਰਾਜ ਜੋਗ ਰਾਜ ਕਰਦੇ ਜੋਗੀ ਰਹਿਣਾ ਰਾਜਾ ਹੁੰਦਾ ਮਾਇਆਧਾਰੀ ਜੋਗੀ ਹੁੰਦਾ ਤਿਆਗੀ ਗੁਰਸਿੱਖ ਪਿਆਰਿਓ ਰਾਜ ਜੋਗ ਰਾਜ ਵਿਚ ਰਹਿੰਦਿਆਂ ਵਾਹਿਗੁਰੂ ਦੇ ਨਾਲ ਮਿਲ ਕੇ ਰਹਿਣਾ ਰਾਜ ਹੋਣਾ ਤੇ ਤਿਆਗ ਇਹੀ ਸਿਫਤ ਸਿੱਖ ਨੂੰ ਦਿੱਤੀ ਸੀ ਕਿ ਹੁੰਦੇ ਮਾਣ ਜੋ ਹੋਏ ਨੇ ਮਾਣਾ ਤੇਰੇ ਵੀ ਸ਼ਕਤੀ ਹੋਵੇ ਪਰ ਤੂੰ ਨਾ ਮੰਨੇ ਕਿ ਮੈਂ ਸ਼ਕਤੀਸ਼ਾਲੀ ਹੈ ਤੇਰੇ ਵਿਚ ਤਾਣ ਹੋਵੇ ਪਰ ਤੈਨੂੰ ਅਭਿਮਾਨ ਨਾ ਹੋਵੇ ਕਿ ਮੈਂ ਜ਼ੋਰਾਵਰ ਹੈ ਹੁੰਦੇ ਮਾਣ ਜੋ ਹੋਏ ਨਿਮਾਣਾ ਹੁੰਦੇ ਤਾਣ ਜੋ ਹੋਏ ਨਿਤਾਣਾ ਅਣ ਹੁੰਦੇ ਆਪ ਵੰਡਾਏ ਤੂੰ ਵੰਡੇ ਸਭ ਕੁਝ ਦੇਖੋ ਕੈਸਾ ਸ਼ਬਦ ਹੈ ਇਹਦੇ ਅਰਥ ਸਮਝਣੇ ਟਕਸਾਲ ਦੇ ਮਹਾਂਪੁਰਸ਼ਾਂ ਦੇ ਅਣ ਹੁੰਦੇ ਆਪ ਵੰਡਾਏ ਤੇਰੇ ਕੋਲ ਰਾਜ ਵੀ ਹੈ ਤੇਰੇ ਕੋਲ ਤਾਣ ਵੀ ਹੈ ਤੇ ਤੂੰ ਵੰਡ ਵੀ ਰਹੇ ਸਭ ਕੁਝ ਦੇ ਵੀ ਰਿਹਾ ਦਾਨ ਵੀ ਕਰ ਰਹੇ ਆਪਣੇ ਆਪ ਨੂੰ ਖਾਲੀ ਸਮਝਣਾ ਮੈਂ ਨਹੀਂ ਦਾਨ ਕਰ ਰਿਹਾ ਮੈਂ ਨਹੀਂ ਲੰਗਰ ਲਾ ਰਿਹਾ ਮੈਂ ਨਹੀਂ ਵੰਡ ਰਿਹਾ ਮੈਂ ਉਹਦੀ ਦਿੱਤੀ ਵਿੱਚੋਂ ਦੇ ਰਿਹਾ ਆਖੋ ਸਤਨਾ ਮੈਂ ਵੀ ਮੰਗਤਾ ਮੰਗਤਾ ਕੀ ਵੰਡੂਗਾ ਕਿਸੇ ਨੂੰ ਅਣ ਹੁੰਦੇ ਆਪ ਵੰਡਾਏ ਸਭ ਕੁਝ ਹੁੰਦਿਆਂ ਹੋਇਆ ਇਹ ਸਮਝਣਾ ਮੇਰੇ ਕੋਲ ਕੱਖ ਨਹੀਂ ਹੈ ਤਾਂ ਸਭ ਕੁਝ ਵਾਹਿਗੁਰੂ ਦਾ ਉਹ ਵੰਡਣਾ ਫਿਰ ਸਫਲ ਹੈ ਕੋ ਐਸਾ ਭਗਤ ਸਦਾਏ ਅਸੀਂ ਤਾਂ $5 ਦੇ ਕੇ ਵੀ ਭਾਈ ਸਾਹਿਬ ਭਾਈ ਅਮਰੀਕ ਸਿੰਘ ਨੂੰ ਕਵਾਂਗੇ ਰਾਮ ਸਿੰਘ ਜੀ ਨੂੰ ਮੇਰਾ ਨਾਂ ਲਿਖ ਪਰਚੀ ਕੱਟ ਤੇ ਗੁਰਸਿੱਖ ਪਿਆਰੇ ਉਹ ਨਾਂ ਵੀ ਲਿਖ ਲੈਂਦੇ ਤਾਂ ਵਿਚਾਰੇ ਹੁਣ ਲਿਖਣਗੇ ਹੀ ਫਿਰ ਸਗੋਂ ਹੌਲੀ ਦੇ ਕੇ ਕਹੀ ਦੇ ਬਾਬਾ ਜੀ ਮੇਰੀ ਅਰਦਾਸ ਜਰਾ ਸਵਾਰ ਕੇ ਕਰਿਓ ਵੀ ਤੇਰੀ ਅਰਦਾਸ ਹੁਣ ਅੰਗਰੇਜ਼ੀ ਚ ਕਰੂਗਾ ਅੱਜ ਖੇ ਆਖੋ ਸਾਧਨ ਵੀ ਹੋਰ ਦੀ ਪੰਜਾਬੀ ਚ ਕਰਦਾ ਮੈਂ ਤੁਹਾਨੂੰ ਬੇਨਤੀ ਕਰਦਾ ਉਹ ਸਾਡਾ ਖਜਾਨਚੀ ਬੈਠਾ ਚਾਹੇ ਉਹ ਤੇ ਪਰਚੀ ਕਟਾ ਲਿਓ 5 ਦੀ ਚਾਹੇ ਗੋਲਕ ਵਿਚ ਪਾ ਦਿਓ ਜਾਣੀ ਤਾਂ ਕਮੇਟੀ ਕੋਲੇ ਅੱਜ ਖੇ ਆਖੋ ਸਤਨਾਮ ਇਹ ਕਾਹਨੂੰ ਘੁਮਾਉਂਦੇ ਫਿਰਦੇ ਨਾ ਇੱਕ ਹੋਰ ਸਾਨੂੰ ਵਹਿਮ ਪਿਆ ਵੀ ਤੁਹਾਡੇ ਮੁੰਡੇ ਕੁੜੀਆਂ ਹੈਗੇ ਨਾ ਤੁਸੀਂ ਉਹਨਾਂ ਨੇ ਨਾਂ ਰੱਖੇ ਮੁੰਡੇ ਕੁੜੀ ਦੇ ਤੁਸੀਂ ਨਾਂ ਰੱਖੇ ਨਾ ਤੇ ਤੁਹਾਡਾ ਮੁੰਡਾ ਕੁੜੀ ਉਹ ਬਾਪੂ ਨੂੰ ਕਵੇ ਬਾਪੂ ਜੀ ਮੇਰਾ ਨਾਂ ਸੁਰਿੰਦਰ ਸਿੰਘ ਹੈ ਤੁਹਾਡੀ ਉਹ ਲੜਕੀ ਕਹੇ ਬਾਪੂ ਜੀ ਮੇਰਾ ਨਾਂ ਜਸਵੰਤ ਕੌਰ ਹੈ ਬਾਪ ਨੂੰ ਆਪਣਾ ਮੁੰਡਾ ਨਾਂ ਦੱਸਦਾ ਕੁੜੀ ਬੇਬੇ ਨੂੰ ਨਾਂ ਦੱਸਦੀ ਹੈ ਜਿਹਦੇ ਪੇਟ ਚੋਂ ਜੰਮੀ ਹੈ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਦੇ ਪੁੱਤਰ ਹੈਗੇ ਇਹਨੂੰ ਨਾਂ ਦੱਸਦੇ ਬਾਪੂ ਜੀ ਮੇਰਾ ਫਲਾਣਾ ਨਾਂ ਹੈ ਅੱਜ ਖੇ ਕੋਈ ਸਤਨਾਮ ਮਾਂ ਬਾਪ ਕਿਤੇ ਨਾਵਾਂ ਤੋਂ ਭੁੱਲਿਆ ਹੁੰਦਾ ਕਿਉਂ ਲੰਮੀਆਂ ਅਰਦਾਸਾਂ ਚ ਭਾਈ ਸਾਹਿਬਾਂ ਨੂੰ ਪਾਉਂਦੇ ਹੁੰਦੇ ਤੁਸੀਂ ਉਹ ਬਿਨ ਬੋਲਿਆ ਸਭ ਕੀ ਜਾਣਦਾ ਜੇ ਤੁਹਾਨੂੰ ਇਹੀ ਸ਼ੱਕ ਹੈ ਕਿ ਮੇਰੇ 5 ਰੁਪਈਏ ਬੋਲੇ ਤੋਂ ਬਿਨਾਂ ਗੁਰੂ ਨੇ ਨੀ ਜਾਣਨੇ ਫਿਰ ਤੁਹਾਨੂੰ ਇੱਥੇ ਆਇਆਂ ਨੂੰ ਗੁਰੂ ਕਿੱਥੇ ਦੇਖੂਗਾ ਤੁਹਾਡੀ ਕਥਾ ਕੀਰਤਨ ਸੁਣੀ ਨੂੰ ਗੁਰੂ ਕਿੱਥੇ ਸਵੀਕਾਰ ਕਰੂਗਾ ਉਹ ਤਾਂ ਅੱਗੋਂ ਦੇਖੇ ਪਿੱਛੋਂ ਦੇਖੇ ਤਿਸ ਤੇ ਕਹਾਂ ਛੁਪਾਵੇ ਉਹ ਤਾਂ 24 ਘੰਟੇ ਗੁਰ ਮੇਰੇ ਸੰਗ ਸਦਾ ਹੈ ਨਾਲੇ ਇਹ ਵਾਧਾ ਵਾਧਾ ਕੰਮ ਵੇਖ ਲਓ ਐਡੀ ਲੰਮੀ ਅਰਦਾਸ ਨਹੀਂ ਹੁੰਦੀ ਜਿਹੜੀ ਟਕਸਾਲੀ ਅਰਦਾਸ ਸੰਪਰਦਾ ਗੁਰੂ ਪੰਥ ਦੀ ਹੈ ਜਿੰਨੀ ਨਾਵਾਂ ਦੀ ਅਰਦਾਸ ਹੋ ਜਾਂਦੀ ਹੈ ਅੱਜ ਖੁਸ਼ ਸਤਨਾਮ ਔਰ ਤੁਹਾਨੂੰ ਮੇਰੀ ਬੇਨਤੀ ਮੰਨਣੀ ਪਊ ਜਦ ਉਹ ਨਾਂ ਲੈਣ ਲੱਗ ਜਾਂਦਾ ਨਾ ਭਾਈ ਸਾਹਿਬ ਅਰਦਾਸਾਂ ਵਿਚ ਤੁਸੀਂ ਅਸਲੀ ਅਰਦਾਸ ਤੋਂ ਟੁੱਟ ਗਏ ਹੋਏ ਅਰਦਾਸ ਹੀ ਤਾਂ ਨਤੀਜਾ ਹੁੰਦਾ ਜੇ ਉਹ ਨਾਂ ਲੈਣੇ ਵੀ ਹੈ ਲਿਸਟ ਤਾਂ ਅਰਦਾਸ ਤੋਂ ਬਾਅਦ ਇੰਡੀਵਿਜੁਅਲ ਜੁਦੇ ਲੈ ਦੋ ਲੰਮੀ ਅਰਦਾਸ ਦੇ ਵਿਚ ਨਾਂ ਲੈਣੇ ਇਹ ਸਾਡੀ ਹਉਮੈ ਹੈ ਇਹ ਸਾਡਾ ਹੰਕਾਰ ਹੈ ਤੇ ਗੁਰਸਿੱਖ ਪਿਆਰਿਓ ਇੱਥੇ ਖੰਡਪਾਠ ਸਾਹਿਬ ਹੋ ਰਹੇ ਮੈਂ ਤਾਂ ਸਹਿਜ ਸੁਭਾਅ ਪੁੱਛਿਆ ਗ੍ਰੰਥੀ ਸਿੰਘਾਂ ਤੋਂ ਵੀ ਅੱਗੇ ਤਾਂ ਖੰਡਪਾਠ ਸਾਹਿਬ ਉੱਪਰ ਹੁੰਦੇ ਸੀ ਕਹਿੰਦੇ ਜੀ ਥੋੜਾ ਜਿਹਾ ਸੰਗਤ ਨੂੰ ਐਸੀ ਵਿਚਾਰ ਹੈ ਜੇ ਮੇਨ ਹਾਲ ਵਿਚ ਨਾ ਹੋਇਆ ਤਾਂ ਆਨੰਦ ਨਹੀਂ ਆਉਣਾ ਅਜਿਹੇ ਖੁਸ਼ ਸਤਨਾਮ ਕਿਹੜੀਆਂ ਕੰਮਾਂ ਵਿਚ ਅਸੀਂ ਪਏ ਗੁਰਸਿੱਖ ਪਿਆਰੇ ਇਹ ਕੰਮ ਕਰਕੇ ਤਾਂ ਢਕੋ ਬੀਜ ਬੀਜ ਕੇ ਢਕੀਦਾ ਹੁੰਦਾ ਨੰਗਾ ਨੀ ਰੱਖੀਦਾ ਬੀਜ ਜਦ ਕਣਕ ਬੀਜੀ ਦੀ ਹੈ ਸਵਾਗਾ ਫੇਰ ਕੇ ਢਕਦੀ ਦੀ ਹੈ ਜਾਂ ਡਰਿੱਲ ਕਰੀ ਦੀ ਹੈ ਕਣਕ ਨਾਲ ਦੀ ਨਾਲ ਉੱਪਰ ਮਿੱਟੀ ਪਾਈ ਦੀ ਹੈ ਬੀਜ ਬੀਜ ਕੇ ਢਕੋ ਉਹਨੂੰ ਦਿਖਾਓ ਨਾ ਜਿਹੜਾ ਬੀਜ ਨੰਗਾ ਹੋ ਗਿਆ ਜੰਮਣਾ ਹੀ ਨਹੀਂ ਕੌਏ ਚੁਗਲੇ ਜਾਣਗੇ ਗਟਾਰਾਂ ਚੁਗਲੇ ਜਾਣਗੇ ਜਿਹੜਾ ਟਕਿਆ ਹੋਇਆ ਕਰ ਪੁੰਨੋ ਨੀਚ ਸਦਾਈਏ, ਉੱਚੇ ਕਰਕੇ ਕੰਮ ਆਪਣੇ ਆਪ ਨੂੰ ਨੀਵਾਂ ਕਹ। ਛੋਟਾ ਕਹਾ ਜਦ ਬੀਜ ਢਕ ਹੋ ਜਾਂਦਾ ਫਿਰ ਜੰਮਿਆ ਆਉਂਦਾ ਬੂਟਾ ਹੋ ਜਾਂਦਾ। ਨੰਗਾ ਬੀਜ ਪਿਆ ਸੁੱਕ ਜਾਂਦਾ, ਦਾਨ ਪੁੰਨ ਕਰਕੇ ਇਹਨੂੰ ਨੰਗਾ ਨਾ ਕਰੋ। ਸੰਤੋਖ ਸੁਹਾਗਾ, ਸੰਤੋਖ ਦਾ ਸੁਹਾਗਾ ਕਾਹਦਾ ਕਿ ਮੇਰੀ ਲੋਕ ਸ਼ੋਭਾ ਕਰਨ, ਸੁਣਨੇ ਨੇ ਦਾਨ ਕੀਤਾ ਲੰਗਰ ਲੁਹਾਇਆ, ਇਹ ਤੋਂ ਸੰਤੋਖ ਕਰ। ਇਹਨੂੰ ਟਕਿਆ ਰਹਿਣ ਦੇ ਉਹ ਜਾਣਦੇ। ਧੰਨ ਗੁਰੂ ਰਾਮਦਾਸ ਮਹਾਰਾਜ, ਫਿਰ ਪੜੋ ਜੀ।
1: ਇਹ ਰਾਜ ਯੋਗ ਗੁਰੂ ਰਾਮਦਾਸ,
0: ਇਹ ਰਾਜ ਯੋਗ, ਰਾਜ ਵਿਚ ਰਹਿ ਕੇ ਯੋਗੀ ਬਣਨਾ ਹੋਵੇ ਰਾਜ ਤੇ ਤਿਆਗ। ਇਹ ਮੇਰਾ ਨਹੀਂ ਹੈ, ਸਤਿਗੁਰ ਪਾਤਸ਼ਾਹ ਤੇਰੀ ਕਿਰਪਾ ਗੁਰੂ ਰਾਮਦਾਸ ਮਹਾਰਾਜ, ਗੁਰੂ ਨਾਨਕ ਦੇ ਦਰ ਨੂੰ ਇਹ ਰਾਜ ਯੋਗ ਆਇਆ ਕਰਨਾ ਗੁਰਮੁਖੋ। ਗੁਰੂ ਨਾਨਕ ਤੋਂ ਵੱਡਾ ਨਾ ਕੋਈ ਆਇਆ ਨਾ ਕੋਈ ਆਉਣੇ, ਪਰ ਜਿੱਥੇ ਵੀ ਲਿਖਿਆ ਆਪਣੇ ਆਪ ਨੂੰ ਦਾਸ ਜਨ। ਗੁਰੂ ਕਿਹਾ ਹੀ ਨੀ, ਸੰਤ ਕਿਹਾ ਹੀ ਨੀ, ਰਾਗੀ ਕਿਹਾ ਹੀ ਨੀ। 29 ਰਾਗਾਂ ਦੇ ਵਿਚ ਬਾਣੀ ਉਚਾਰੀ ਗੁਰੂ ਨਾਨਕ ਦੇਵ ਜੀ ਨੇ, ਪਰ ਆਪਣੇ ਆਪ ਨੂੰ ਰਾਗੀ ਨੀ ਕਿਹਾ। ਕਿਹਾ ਕੀ ਹੋ ਢਾਡੀ ਕਾ ਨੀਚ ਜਾਤ, ਮੈਂ ਤਾਂ ਬਹੁਤ ਛੋਟਾ ਨੀਵੀਂ ਜਾਤ ਦਾ ਰਾਗੀ ਹੈ, ਮੇਰੇ ਨਾਲ ਵੱਡੇ ਵੱਡੇ ਰਾਗੀ ਫਿਰਦੇ ਨੇ, ਮੈਂ ਤਾਂ ਬਹੁਤ ਛੋਟਾ। ਜਨ ਨਾਨਕ ਦਾਸ, ਮੈਂ ਤਾਂ ਤੇਰਾ ਸੇਵਕ। ਇੱਥੇ ਤੱਕ ਤਾਂ ਸੇਵਕਾਂ ਦਾ ਵੀ ਸੇਵਕ, ਤੇਰੇ ਚਾਕਰਾਂ ਪਾ ਖਾਕ, ਜਿਹੜੇ ਤੇਰੇ ਸੇਵਕ ਨੇ ਉਹਨਾਂ ਦੇ ਚਰਨਾਂ ਦੀ ਧੂੜ ਹੈ। ਇੱਥੇ ਮੇਰੇ ਵਰਗਾ ਚੋਲੇ ਵਾਲਾ ਕਹਿੰਦਾ ਮੈਨੂੰ ਬ੍ਰਹਮ ਗਿਆਨੀ ਤੇ ਘੱਟ ਕਹੋਈ ਨਾ, ਸਤਨਾਮ। ਇਹ ਰਾਜ ਯੋਗ ਗੁਰੂ ਨਾਨਕ ਨੂੰ ਆਇਆ। ਇਸ ਸ਼ਕਤੀ ਹੁੰਦੇ ਹੋਏ ਫਿਰ ਵੀ ਸਰਦਾ ਦੀ ਸੇਜਾ ਖਿਮਾ ਦਾ ਚੰਦੋਆ ਤਾਣੀ ਬੈਠੇ ਹੋ, ਨਿਮਰਤਾ ਸੰਗ੍ਰਹਿਣ ਕੀਤੀ ਹੋਈ ਹੈ, ਇੱਕ ਨਾਮ ਦੀ ਉਹ ਟੇਕ ਦਾ ਨੇਜਾ ਹੱਥ ਵਿਚ ਫੜਿਆ ਹੋਇਆ ਹੈ।
1: ਤੁਮ ਹੋ ਰਸ ਜਾਣ,
0: ਇਹਦਾ ਰਸ ਆਨੰਦ। ਤੇ ਇਹ ਵੀ ਗੱਲ ਸਮਝ ਲੋ ਪਿਆਰ ਦੇ ਨਾਲ, ਸਭ ਕੁਝ ਹੁੰਦੇ ਹੋਏ ਨੀਵਾਂ ਰਹਿਣਾ ਨਾ, ਛੋਟਾ ਕਹਾਉਣਾ, ਉਹ ਜਿਹੜਾ ਆਨੰਦ ਹੈ ਨਾ, ਉਹ ਆਂਢੀ ਗੁਆਂਢੀ ਨਹੀਂ ਸਮਝ ਸਕਦੇ, ਉਹ ਸੱਜਣ ਮਿੱਤਰ ਤੁਸੀਂ ਨਹੀਂ ਸਮਝੋਗੇ। ਜਿਹੜਾ ਸਭ ਕੁਝ ਹੁੰਦਿਆਂ ਹੋਇਆ ਨੀਵਾਂ ਬਣ ਕੇ ਰਹਿ ਰਿਹਾ, ਉਹਦੇ ਆਨੰਦ ਦਾ ਉਸੇ ਨੂੰ ਪਤਾ ਕਿ ਕਿੰਨਾ ਕੁ ਆਨੰਦ। ਤੇ ਤੁਸੀਂ ਵੀ ਤਜਰਬਾ ਕਰਕੇ ਵੇਖ ਲਿਓ, ਜੇ ਗੁਰਸਿੱਖ ਪਿਆਰੇ ਹੋ ਥੋੜਾ ਮੋਟਾ ਧਾਨ ਦੌਲਤ ਸਤਿਕਾਰ ਆ ਗਿਆ ਨਾ, ਜੇ ਉਹਨੂੰ ਯਾਦ ਰੱਖੋਗੇ, ਬਹੋਮੇ ਦੀ ਪੰਡ ਜਲਣ ਵਧਣੀ ਸ਼ੁਰੂ ਹੋ ਜੂਗੀ ਅੰਦਰ, ਉਹਨੂੰ ਭੁੱਲ ਜਾਓ, ਸ਼ਾਂਤੀ ਓ ਸ਼ਾਂਤੀ ਹੈ। ਇਹਦੀ ਸਿੱਧੀ ਪੰਜਾਬੀਆਂ ਦੀ ਮਿਸਾਲ ਲੈ ਲਓ, 5,000 ਪੌਂਡ ਪਾ ਕੇ ਜੇਬ ਚ ਪੈ ਜਾਓ, ਰਾਤ ਨੂੰ ਨੀਂਦ ਨੀ ਆਉਣੀ, ਬਸ ਉੱਥੇ ਹੀ ਹੱਥ ਰਹੂਗਾ, ਅੱਜ ਕੋਲ ਸਤਨਾਮ। ਉਹਨੂੰ ਭੁੱਲ ਜਾਓ ਤੇ ਜਦੇ ਘਰਾੜੇ ਵੱਜਣ ਲੱਗ ਜਾਣਗੇ। ਦੇਖ ਲਓ ਸਿੱਧੀ ਮਿਸਾਲ ਹੈ। ਇਹ ਜਿਹੜਾ ਮਾਣ ਤਾਣ, ਇਹਨੂੰ ਭੁੱਲੋ, ਸ਼ਾਂਤੀ ਓ ਸ਼ਾਂਤੀ ਹੈ। ਇਹਨੂੰ ਯਾਦ ਰੱਖੋਗੇ ਬੇਚੈਨੀ, ਬਸ 24 ਘੰਟੇ। ਕਈਆਂ ਨੂੰ ਇੱਥੇ ਆ ਕੇ ਵੀ ਟਿਕਾ ਨਹੀਂ ਹੁੰਦਾ, 500 ਪੌਂਡ ਪੈਂਟ ਇਹ ਚੀਜ਼ ਕਿਤੇ ਨਿਆਣੇ ਹੀ ਨਾ ਕੱਢ ਲੈਣ, ਅੱਜ ਫਿਰ ਕੁਛ ਸਕਦਾ ਵੀ ਯਾਦ ਆਏ ਨਾ। ਜੇ ਭੁੱਲ ਗਿਆ ਤੂੰ ਬਸ ਫਿਰ ਗੱਲ ਮੁੱਕੀ, ਫਿਰ ਹੈ ਨੀ। ਇਹ ਜਿਹੜਾ ਰਾਜ ਯੋਗ ਹੈ, ਇਹ ਸ੍ਰੀ ਗੁਰੂ ਨਾਨਕ ਦੇਵ ਦੀ ਗੱਦੀ ਨੂੰ ਇਹ ਬਣ ਆਇਆ, ਉਹਨਾਂ ਨੇ ਰਸ ਮਾਣਿਆ ਹੈ।
1: ਜਨ ਕੋ ਸੁਰਜਨ ਜਾਣਿਆ,
0: ਜਨਕ ਰਾਜੇ ਦੀ ਬੜੀ ਲੰਮੀ ਕਥਾ ਹੈ, ਬੜਾ ਉੱਤਮ ਰਾਜਾ ਹੋਏ ਹੈ ਗੁਰਸਿੱਖ ਪਿਆਰਿਓ, ਉਹਨੇ ਰਾਜ ਵਿਚ ਯੋਗ ਕਮਾਇਆ ਜਨਕ ਨੇ। ਇਸੇ ਕਰਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਐਡੀ ਵੱਡੀ ਪਦਵੀ ਦਿੱਤੀ ਹੈ ਰਾਜੇ ਜਨਕ ਨੂੰ ਆਪਣੀ ਬਾਣੀ ਵਿਚ। ਇਹ ਕਹਿ ਦਿੱਤਾ ਭਗਤ ਵੱਡਾ ਰਾਜਾ ਜਨਕ ਹੈ। ਦੇਖੋ ਦੋ ਚੀਜ਼ਾਂ, ਵੱਡਾ ਭਗਤ ਤੇ ਨਾਲ ਰਾਜਾ। ਕਬੀਰ ਨੂੰ ਵੱਡਾ ਨਹੀਂ ਕਿਹਾ, ਸਾਰਿਆਂ ਦੀ ਪੌੜੀਆਂ ਲਿਖੀਆਂ।

0: ਗੋਪੀ ਚੰਦ ਵੀ ਭਗਤ ਬਣਿਆ, ਭਰਥਰੀ ਵੀ ਬਣਿਆ, ਰਾਜ ਛੱਡ ਕੇ ਹੀ ਮਹਾਵੀਰ ਬਣੇ, ਬੁੱਧ ਜੀ ਬਣੇ, ਗੁਰਸਿੱਖ ਪਿਆਰਿਓ। ਨਹੀਂ ਨਹੀਂ, ਰਾਜ ਵਿੱਚ ਰਹਿੰਦਿਆਂ ਜੋਗ ਕਮਾਉਣਾ, ਉਹੀ ਇਸ ਕਰਕੇ ਤੁਹਾਨੂੰ ਪਤਾ ਹੀ ਹੈ ਵਸ਼ਿਸ਼ਟ ਮੁਨੀ ਜੀ, ਸੁਖਦੇਵ ਜੀ 12 ਸਾਲ ਸੁਖਦੇਵ ਮਾਤਾ ਦੇ ਪੇਟ ਵਿੱਚ ਰਿਹਾ, ਕਹਿੰਦੇ ਜਨਮ ਲੈਣਾ ਸੰਸਾਰ ਤੋਂ ਕੀ ਲੈਣਾ। ਫਿਰ ਗੁਰੂ ਨੇ ਕਿਹਾ ਤਾਂ ਜਨਮ ਲੈਣਾ ਪੈਣਾ। ਫਿਰ ਜਨਮ ਲੈ ਲਿਆ, ਕਹਿੰਦਾ ਹੁਣ ਗੁਰੂ ਕਿਹਨੂੰ ਧਾਰਨੂੰ, ਮੈਂ ਤਾਂ ਏਡਾ ਵੱਡਾ ਰਿਸ਼ੀ ਹੈ। ਪਹਿਲੇ ਜਨਮ ਦਾ ਗਿਆਨ ਸੀ ਉਹਨੂੰ, ਗੁਰੂ ਗ੍ਰੰਥ ਸਾਹਿਬ ਵਿੱਚ ਕਥਾ ਆਉਂਦੀ ਹੈ ਸਾਰੀ। ਕਹਿੰਦਾ ਮੈਂ ਕਿਸੇ ਨੂੰ ਗੁਰੂ ਧਾਰਨ ਕੀਤਾ? ਵਸ਼ਿਸ਼ਟ ਜੀ ਨੇ ਬਥੇਰਾ ਕਿਹਾ ਗੁਰੂ ਬਿਨਾਂ ਗਿਆਨ ਨਹੀਂ ਹੋਣਾ, ਚਾਹੇ ਕਿੱਡਾ ਵੱਡਾ ਰਿਸ਼ੀ ਮੁਨੀ ਹੈ ਤੂੰ। 24 ਸਾਲ ਲੰਘ ਗਏ, 36 ਸਾਲ ਲੰਘ ਗਏ, 48 ਸਾਲ ਲੰਘ ਗਏ, ਫਿਰ ਭਟਕਦਾ। ਫਿਰ ਗਿਆ, ਕਹਿੰਦਾ ਤੁਸੀਂ ਉਹ ਦੱਸੋ ਹੁਣ ਕਿਹਨੂੰ ਗੁਰੂ ਧਾਰਨ ਕਰਾਂ? ਕਹਿੰਦੇ ਜਨਕ ਕੋਲ ਜਾ, ਰਾਜਾ ਜਨਕ। ਕਹਿੰਦਾ ਉਹ ਤਾਂ ਰਾਜਾ ਹੈ। ਗੁਰੂ ਜੀ ਕਹਿੰਦੇ ਜੇ ਪਹਿਲਾਂ ਹੀ ਸ਼ੰਕਾ ਪੈ ਗਈ ਫਿਰ ਜਾਣ ਦੀ ਲੋੜ ਏ ਨਹੀਂ। ਅੱਜ ਕਹੇ ਆਖੋ ਸਤ ਨਾ, ਸਾਧੂ ਕੋ ਮਿਲਣੇ ਜਾਈਏ, ਸਾਥ ਨਾ ਦੀਜੇ ਕੋਈ। ਇਹ ਨਹੀਂ ਕਿ ਘਰ ਵਾਲੀ ਨੂੰ ਬੱਚਿਆਂ ਨੂੰ ਨਾਲ ਨਹੀਂ ਲਿਆਉਣਾ, ਇਹ ਮਨ ਦੇ ਸੰਕਲਪ ਵਿਕਲਪ ਸ਼ੰਕੇ ਲੈ ਕੇ ਨਹੀਂ ਇੱਥੇ ਗੁਰੂ ਦੇ ਦਰਬਾਰ ਵਿੱਚ ਆਉਣਾ। ਇਹਨਾਂ ਨੂੰ ਘਰੇ ਛੱਡਿਆ ਕਰੋ, ਆਪਣੇ ਵਿਚਾਰਾਂ ਨੂੰ ਖਾਲੀ ਹੋ ਕੇ ਆਓ ਇੱਥੇ, ਫਿਰ ਪਾਛੇ ਪਾਉ ਨਾ ਦੀਜੀਏ। ਜੋ ਉੱਥੇ ਹੁਕਮ ਹੋ ਗਿਆ, ਜੋ ਵਚਨ ਸੁਣ ਲਏ, ਉਹ ਤੋਂ ਪਿੱਛੇ ਨਹੀਂ ਹਟਣਾ। ਅੱਗੇ ਹੋਏ ਸੋ ਹੋਏ, ਤੇ ਸੋਚਣਾ ਹੀ ਨਹੀਂ ਜੇ ਗੁਰੂ ਕਾ ਵਚਨ ਮੰਨ ਲਿਆ ਘਾਟਾ ਪੈ ਜੂ, ਦੁੱਖ ਹੋਊਗਾ ਮੈਨੂੰ, ਲੋਕ ਕੀ ਕਹਿਣਗੇ, ਕਾਰੋਬਾਰ ਬੰਦ ਹੋ ਜੂ। ਨਹੀਂ ਨਹੀਂ, ਇਹ ਗੁਰੂ ਤੇ ਛੱਡਦੇ, ਅੱਗੇ ਹੋਏ ਸੋ ਹੋਏ। ਤੂੰ ਗੁਰੂ ਦੇ ਬਚਨਾਂ ਤੋਂ ਪਿੱਛੇ ਨਹੀਂ ਹਟਣਾ, ਜੇ ਜਾਣਾ ਉਹਦੇ ਕੋਲੇ ਸ਼ਰਤ ਹੈ। ਫਿਰ 12 ਸਾਲ ਲੰਘ ਗਏ, ਗੁਰੂ ਜੀ ਕਹਿੰਦੇ ਉੱਥੇ ਹੀ ਜਾ। ਗਿਆ ਗੁਰਮੁਖ ਪਿਆਰੇ, ਰਾਜਾ ਜਨਕ ਐਸੇ ਜੋਗੀ ਸੀ ਰਾਜ ਵਿੱਚ, ਉਹ ਕਹਿੰਦੇ ਕੱਚਾ ਹੈ ਜੇ ਸ਼ਰਧਾ ਨਹੀਂ ਹੈ ਇਹਦੀ। ਉਹਨਾਂ ਨੇ ਕੀ ਕੀਤਾ ਨਾ, ਰਾਣੀਆਂ ਬੁਲਾ ਲਈਆਂ ਆਪਣੀਆਂ, ਬੜੇ ਹਾਰ ਸ਼ਿੰਗਾਰ ਲਗਾ ਲਏ, ਬੈਠ ਗਏ ਸਭਾ ਦੇ ਵਿੱਚ। ਰਾਣੀਆਂ ਨੂੰ ਕਹਿੰਦੇ, ਕੁੜੀਆਂ ਨੂੰ, ਨੌਜਵਾਨ ਨੂੰ, ਮੇਰੀਆਂ ਲੱਤਾਂ ਘੁੱਟੋ। ਇੱਕ ਲੱਤਾਂ ਨਿਆਣਿਆਂ ਤੋਂ, ਬੱਚਿਆਂ ਤੋਂ, ਬੀਬੀਆਂ ਤੋਂ ਘਟਾਉਣ ਲੱਗ ਗਏ। ਇੱਕ ਅੰਗੀਠੀ ਮੰਗਾ ਲਈ ਕੋਲਿਆਂ ਦੀ, ਪਕਾ ਕੇ ਇੱਕ ਪੈਰ ਅੰਗੀਠੀ ਵਿੱਚ ਰੱਖਿਆ ਹੋਇਆ। ਰਾਜ ਜੋਗ ਅੱਗ ਦੇ ਵਿੱਚ, ਕੋਲਿਆਂ ਵਿੱਚ ਇੱਕ ਪੈਰ ਬੀਬੀਆਂ ਤੋਂ ਘਟਾਉਣ। ਇਹ ਗਿਆ ਗੁਰੂ ਧਾਰਨ, ਉਹ ਨਹੀਂ ਦੇਖਿਆ, ਕਿਉਂਕਿ ਚੰਗਾ ਗੁਣ ਨਹੀਂ ਆਪਾਂ ਦੇਖਦੇ ਹੁੰਦੇ। ਇੰਨੀਓ ਸ਼ੰਕਾ ਕਰ ਲਈ, ਕਹਿੰਦੇ ਸਾਧ ਕਾਹਦਾ ਜਿਹੜਾ ਕੁੜੀਆਂ ਤੇ ਟੰਗਾ ਕਢਾਉਂਦਾ ਹੈ? ਅੱਜ ਕੋਈ ਸਾਧ ਸਾਹਮਣੇ ਕੋਈ ਸਾਧ ਹੈ? ਦੂਆ ਪੈਰ ਨਹੀਂ ਦੇਖੇ ਆਪਾਂ, ਗੁਣ ਨਹੀਂ ਵੇਖਦੇ ਹੁੰਦੇ ਵੀ ਅੱਗ ਉੱਤੇ ਪੈਰ ਪਏ ਹੈ, ਕੋਈ ਫਰਕ ਹੀ ਨਹੀਂ ਹੈਗਾ। ਆਪਾਂ ਗੁਣ ਤਾਂ ਕਿਤੇ ਦੇਖਣਾ ਨਹੀਂ, ਔਗੁਣ ਵੇਖਣਾ। ਉਥੋਂ ਹੀ ਮੁੜਿਆ 12 ਸਾਲ ਫੇਰ ਲੰਘ ਗਏ, ਕਹਿੰਦੇ ਉੱਥੇ ਜਾ, ਉਸੇ ਗੁਰੂ ਕੋਲ ਜਾ। ਫੇਰ ਗਿਆ, ਇੱਕ ਛੋਟੀ ਜੀ ਸੀ ਕੋਲ, ਇੱਕ ਕੰਬਲੀ ਜੀ ਸੀ, ਉਹ ਡਿਊਟੀ ਚ ਰੱਖਤੀ। ਡਿਊਟੀ ਚ ਰੱਖ ਕੇ ਗਾਹਾਂ ਗਿਆ, ਮੱਥਾ ਟੇਕਿਆ, ਬੈਠ ਗਿਆ। ਤੇ ਜਨਕ ਜੀ ਨੇ ਕੀ ਭਾਣਾ ਵਰਤਾਇਆ, ਡਿਊਟੀ ਨੂੰ ਅੱਗ ਲਵਾ ਤੀ। ਜਦ ਡਿਊਟੀ ਨੂੰ ਅੱਗ ਲੱਗੀ, ਰੌਲਾ ਪੈ ਗਿਆ। ਜਦੋਂ ਨੱਠ ਪਿਆ ਸੁਖਦੇਵ, ਕਹਿੰਦਾ ਮੇਰੀ ਤਾਂ ਉੱਥੇ ਕੰਬਲੀ ਪਈ ਹੈ। ਕਹਿੰਦੇ ਉਹ ਮੂਰਖਾ, ਤੂੰ ਕਿੱਥੇ ਚੇਲਾ ਬਣੇਗਾ, ਜਿਹਦੀ ਡਿਊਟੀ ਚੜ ਰਹੀ ਆ ਉਹ ਤਾਂ ਆਰਾਮ ਨਾਲ ਬੈਠਾ, ਤੂੰ ਕੰਬਲੀ ਪਿੱਛੇ ਨੱਠਿਆ ਫਿਰਦਾ। ਫਗਲਾ ਮੇਰੀ ਕੰਬਲੀ ਜਾਗੀ, ਕੰਬਲੀ ਜਾਗੀ, ਕਹਿੰਦੇ ਨੜ ਜਾਏ ਤੇ। ਜਨਕ ਜਨਕ ਬੈਠੇ ਸਿੰਘਾਸਣ, ਨੌ ਮੁਨੀ ਧੂਰ ਮੁਖ ਲਾਵੇ, ਗੋ ਸੁਖ ਜਨਕ ਪਗੀ। ਸਤਿਗੁਰ ਪਾਤਸ਼ਾਹ ਹੁਣ ਜਨਕ ਰਾਜ, ਦੇਖੋ ਗੁਰੂ ਰਾਮਦਾਸ ਦੀ ਵਡਿਆਈ ਕਰਦੇ ਹੋਏ, ਪੜੋ ਜੀ ਫੇਰ।
1: ਜਨਕ ਸੁਜਨ ਜਾਣਿਆ,
0: ਅਰਥ ਕਰ ਰਹੇ ਨੇ ਪਹਿਲਾਂ ਕਿਤੇ ਸਿੱਖੋ, ਇਹ ਨਾ ਸਮਝਿਓ ਕਿ ਗੁਰੂ ਰਾਮਦਾਸ ਨੂੰ ਜਨਕ ਦੇ ਬਰਾਬਰ ਸਮਝਿਆ। ਦੇਖੋ ਕਿੰਨੀ ਸ਼ੰਕਾ ਬਾਣੀ ਕੱਢ ਰਹੀ, ਕਿੱਥੇ ਜਨਕ, ਕਿੱਥੇ ਗੁਰੂ ਰਾਮਦਾਸ ਮਹਾਰਾਜ। ਜਨਕ ਜਨਕ ਬੈਠੇ ਸਿੰਘਾਸਣ, ਪਤਾ ਨੀ ਕਿੰਨੇ ਜਨਕ ਹੋਲੇ। ਗੁਰੂ ਰਾਮਦਾਸ ਕਦੇ ਦੋ ਨੀ ਹੋਣਗੇ, ਅੱਜ ਕਹੇ ਆਖੋ ਸਤ। ਉਹਨਾਂ ਦੀ ਤਾਂ ਅਮਰਾਪੁਰੀ ਹੈ। ਤਾਂ ਗੁਰਸਿੱਖ ਪਿਆਰੇ, ਜਨਕ ਸੋਏ ਪਹਿਲਾਂ ਹੀ ਸ਼ੰਕਾ ਕੱਢ ਦਿੱਤੀ, ਭੱਟ ਬਹੁਤ ਵਿਦਵਾਨ ਸੀ। ਜਨਕ ਕਿਹਨੂੰ ਕਹਿੰਦੇ? ਗਿਆਨਵਾਨ, ਜਿਹਨੇ ਵਾਹਿਗੁਰੂ ਨੂੰ ਜਾਣ ਲਿਆ ਹੋਵੇ, ਉਹਦਾ ਨਾਮ ਜਨਕ ਹੈ। ਜਨਕ ਸੋਏ ਜਿਨ

0: ਜਾਣਿਆ ਉਸ ਜਨਕ ਰਾਜੇ ਨੇ ਵੀ ਵਾਹਿਗੁਰੂ ਨੂੰ ਜਾਣ ਲਿਆ। ਰਾਜ ਵਿੱਚ ਜੋਗੀ ਸੀ
1: ਉਹਨ ਮਨ ਰਥ ਧਰਿਆ,
0: ਜਾਣੇ ਹੋਏ ਗਿਆਨੀ ਦੀ ਕੀ ਅਵਸਥਾ? ਉਨ ਮਨੀ ਅਵਸਥਾ, ਕਿਉਂਕਿ ਟੇਪ ਭਰ ਰਹੇ ਤਾਂ ਉਹ ਬਚਨ ਕਰਨੇ ਪੈਣੇ। ਜੋਗੀਆਂ ਦੀਆਂ ਪੰਜ ਅਵਸਥਾ ਨੇ ਪਾਈ ਸੁਰਤੀ ਦੀਆਂ। ਰਥ ਨਾਮ ਹੈ ਇੱਥੇ ਪ੍ਰਵਾਹ ਦਾ, ਵਹਿਣ ਦਾ, ਸੁਰਤੀ ਦਾ ਚੱਲਣਾ ਉਹਨੂੰ ਰਥ ਕਿਹਾ। ਵਹਿਣ ਪ੍ਰਵਾਹ ਸੁਰਤੀ ਦਾ, ਜੋਗੀ ਦੀਆਂ ਪੰਜ ਸੁਰਤੀਆਂ ਚੱਲਦੀਆਂ ਨੇ, ਰਥ ਉਹਨਾਂ ਦੇ ਪੰਜ ਨੇ। ਸੁਰਤੀ ਦੇ ਪੰਜ ਕਿਹੜੇ ਨੇ ਗੁਰਸਿੱਖ ਪਿਆਰਿਓ? ਖੇਚਰੀ ਭੂਚਰੀ ਇਹ ਦੋ ਨੇ, ਚੌਥੀ ਹੈ ਗੁਰਸਿੱਖ ਪਿਆਰਿਓ, ਤੀਜੀ ਹੈ ਅਗੋਚਰੀ, ਚੌਥੀ ਹੈ ਚਰਚਰੀ। ਇਹ ਚਾਰ ਭੂਮਿਕਾ ਵਿੱਚ ਉਹਨਾਂ ਦੀ ਰਥ ਬਿਰਤੀ ਦਾ ਪ੍ਰਵਾਹ ਚੱਲਦਾ ਤੇ ਇੱਥੇ ਨੂੰ ਵਾਧੇ ਹੁੰਦੇ ਫਿਰ ਪੰਜਵੀਂ ਉਨਮਨੀ ਹੈ, ਜਿੱਥੇ ਆਖਰੀ ਅਵਸਥਾ ਦਸਮ ਦਰਬਾਰ ਵਿੱਚ ਵਸ ਹੈ। ਖੇਚਰੀ ਭੂਚਰੀ ਗੋਚਰੀ ਚਰਚਰੀ ਤੇ ਪੰਜਵੀਂ ਉਨਮਨੀ ਅਵਸਥਾ, ਉੱਥੇ ਵਾਹਿਗੁਰੂ ਦਾ ਮਿਲਾਪ ਹੈ। ਧੰਨ ਗੁਰੂ ਰਾਮਦਾਸ ਮਹਾਰਾਜ, ਤੁਸੀਂ ਉਹ ਗਿਆਨਵਾਨ ਜਨਕ ਹੋ, ਉਹ ਵਾਹਿਗੁਰੂ ਦੇ ਜਾਣੂ ਹੋ, ਤੁਹਾਡੀ ਹੁਣ ਬਿਰਤੀ ਦਾ ਪ੍ਰਵਾਹ ਉਨਮਨੀ ਵਿੱਚ ਵਾਹਿਗੁਰੂ ਦੇ ਮਿਲਾਪ ਵਿੱਚ ਪੁੱਜਿਆ ਹੋਇਆ ਹੈ।
1: ਸਤ ਸੰਤੋਖ ਸਮਾਚਰ,
0: ਸਤ ਸੰਤੋਖ, ਸੱਚ ਤੇ ਸੰਤੋਖ ਗਿਆਨ ਸਮ ਆਚਰੇ, ਤੁਹਾਨੂੰ ਭਲੀ ਪ੍ਰਕਾਰ ਸੁਤੇ ਸਿੱਧ ਹੀ ਪ੍ਰਾਪਤ ਹੋਏ ਹਨ।
1: ਅਭਰਾ ਸਰ ਭਰਿਆ,
0: ਅਭਰਾ ਸਰ ਪਹਿਲਾਂ ਵੀ ਅਰਥ ਆ ਚੁੱਕੇ ਨੇ, ਤੁਸੀਂ ਖਾਲੀ ਗਿਰਦਿਆਂ ਨੂੰ, ਖਾਲੀ ਥਾਵਾਂ ਨੂੰ ਭਰ ਦਿੱਤਾ ਵਾਹਿਗੁਰੂ ਦੇ ਗਿਆਨ ਸੱਚ ਉਪਦੇਸ਼ ਦੇ ਨਾਲ, ਸੰਤੋਖ ਦੇ ਨਾਲ, ਜਿਵੇਂ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਤੁਹਾਡਾ ਖਾਲੀ ਘਰ ਭਰ ਦਿੱਤਾ ਗਿਆਨ ਦੇ ਨਾਲ, ਸ਼ਬਦ ਸਰੂਪ ਦੇ ਨਾਲ, ਇਸ ਤਰ੍ਹਾਂ ਤੁਸੀਂ ਸੰਗਤ ਦੇ ਅਭਰਾ ਸਰ ਭਰਿਆ।
1: ਅਕਥ ਕਥਾ ਅਮਰਾਪੁਰੀ,
0: ਅਮਰਾਪੁਰੀ ਤਿੰਨ ਅਰਥ ਨੇ ਭਾਈ ਇਹਦੇ ਵਿੱਚ ਟਕਸਾਲ ਦੇ। ਤੁਹਾਨੂੰ ਸ਼ਾਇਦ ਯਾਦ ਹੋਵੇ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਸਾਇਆ ਚੌਥੇ ਪਾਤਸ਼ਾਹ ਜੀ ਨੇ, ਇਹਦਾ ਨਾਂ ਪਹਿਲਾਂ ਅਮਰਪੁਰੀ ਅਮਰਦਾਸਪੁਰ ਵੀ ਰਿਹਾ, ਫਿਰ ਰਾਮਦਾਸਪੁਰ ਹੋਇਆ ਗੁਰਸਿੱਖ ਪਿਆਰਿਓ। ਇਹ ਤੀਜਾ ਨਾਮ ਹੈ ਅੰਮ੍ਰਿਤਸਰ ਸਾਹਿਬ। ਉਦੋਂ ਭਲੇ ਨੇ ਪੜ੍ਹੋ, ਮਹਿਮਾ ਸਾਗਰ ਪੜ੍ਹੋ, ਪਰਚੀਆਂ ਪੜ੍ਹੋ, ਪੁਰਾਣੇ ਗ੍ਰੰਥ ਨੇ ਜਿਹੜੇ, ਉੱਥੇ ਅਮਰਾਪੁਰ ਵੀ ਅਮਰਦਾਸਪੁਰ ਵੀ ਇਹਦਾ ਨਾਂ ਰਿਹਾ, ਕਿਉਂਕਿ ਅਮਰਦਾਸ ਜੀ ਦੇ ਹੁਕਮ ਨਾਲ ਵਸਾਇਆ ਗਿਆ ਸੀ। ਫਿਰ ਰਾਮਦਾਸਪੁਰ ਚੱਕ ਰਾਮਦਾਸ ਵੀ ਰਹੇ, ਫਿਰ ਅੰਮ੍ਰਿਤਸਰ ਸਾਹਿਬ ਰਹੇ। ਫਿਰ ਸਤਿਗੁਰ ਗੁਰੂ ਰਾਮਦਾਸ ਜੀ, ਤੁਹਾਡਾ ਜਿਹੜਾ ਪੁਰ ਹੈ ਅਮਰਪੁਰ, ਅਮਰ ਕਹੀਏ ਮੌਤ ਤੋਂ ਰਹਿਤ, ਸਦਾ ਰਹਿਣ ਵਾਲਾ ਅੰਮ੍ਰਿਤਸਰ ਸਾਹਿਬ ਗੁਰਸਿੱਖ ਪਿਆਰਿਓ। ਦੂਜਾ ਅਰਥ, ਤੁਹਾਡੀ ਜਿਹੜੀ ਸੰਗਤ ਹੈ ਇਹ ਅਮਰਪੁਰੀ ਹੈ, ਸੰਗਤ ਸਦਾ ਹੀ ਰਹਿਣ ਵਾਲੀ ਹੈ ਗੁਰਸਿੱਖ ਪਿਆਰਿਓ। ਸੱਤ ਸੰਗਤ, ਸੱਤ ਨੇ ਕਦੇ ਜਾਣਾ ਹੀ ਨਹੀਂ ਹੈਗਾ, ਜੋ ਤੁਹਾਡੀ ਸੰਗਤ ਵਿੱਚ ਆ ਜਾਂਦੇ ਹਨ ਉਹ ਅਮਰਪੁਰੀ। ਤੁਹਾਤੋਂ ਹੀ ਪੁੱਛ ਲੈਂਦਾ ਮੈਂ, ਹੁਣ ਮੌਤ ਯਾਦ ਹੈ? ਯਾਦ ਨਹੀਂ, ਯਾਦ ਨਹੀਂ ਹੈ ਮਰਨੇ। ਦੇਖੋ ਕਿੱਥੇ ਕਾਲ ਤੋਂ ਪਰੇ ਲੈ ਜਾਂਦੀ ਹੈ ਸੰਗਤ, ਸਭ ਕੁਝ ਛਡਾ ਦਿੱਤਾ ਇੱਥੇ ਗੁਰਸਿੱਖ ਪਿਆਰੇ। ਨਾ ਇੱਥੇ ਝੂਠ ਹੈ, ਨਾ ਕਾਮ ਹੈ, ਨਾ ਕ੍ਰੋਧ ਹੈ, ਨਾ ਲੋਭ ਹੈ, ਇਹ ਅਮਰਪੁਰੀ ਹੈ ਸੰਗਤ ਗੁਰੂ ਦੀ, ਜਿਹੜੀ ਮੌਤ ਤੋਂ ਪਰੇ ਕਰ ਦਿੰਦੀ ਹੈ। ਇੱਥੇ ਹੀ ਸੰਗਤ ਕਰਕੇ ਕੋਈ ਜੀਵ ਕਹਿ ਸਕਦਾ, ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਉਹ ਇੱਥੋਂ ਅਮਰਾਪੁਰੀ। ਤੀਸਰਾ ਅਮਰਾਪੁਰੀ ਦਾ ਅਰਥ ਹੈ ਗੋਇੰਦਵਾਲ ਸਾਹਿਬ, ਉਹ ਗੁਰੂ ਅਮਰਦਾਸ ਮਹਾਰਾਜ ਜੀ ਨੇ ਵਸਾਈ, ਉਹਨੂੰ ਵੀ ਬਾਣੀ ਨੇ ਕਹਿ ਤਾ ਗੋਬਿੰਦਵਾਲ ਗੋਬਿੰਦਪੁਰੀ ਸਮਝਲਣ ਤੀਰ ਵਿਪਾਸ ਬਣਾਇਓ। ਤੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ,
1: ਜਿਸ ਦੇਹ ਸੋ ਪਾਵੇ
0: ਅਮਰਾ ਪਦ, ਇਹ ਸੰਗਤ ਮੌਤ ਤੋਂ ਪਰੇ ਅਮਰ ਪਦ ਰਹਿਣਾ, ਗੁਰੂ ਦੀ ਸੰਗਤ ਵਿਚ ਆਉਣਾ, ਗੁਰੂ ਰਾਮਦਾਸ ਜੀ ਦੀ ਸੰਗਤ ਸ਼ਰਨ ਵਿਚ। ਗੁਰੂ ਰਾਮਦਾਸ ਜੀ ਕੌਣ ਆਉਣਗੇ ਜੀ? ਤੇ ਤੁਹਾਡੀ ਬਖਸ਼ਿਸ਼ ਹੋਵੇਗੀ। ਬੜਾ ਭਾਗ ਸਤਸੰਗਤ ਪਾਵੇ, ਭਾਗਹੀਣ ਭ੍ਰਮ ਚੋਟਾਂ ਖਾਵੇ, ਬਿਨ ਭਾਗਾਂ ਸਤਸੰਗ ਨਾ ਲੱਭੇ। ਇਹ ਅਮਰਾਪੁਰੀ ਦਾ ਵਾਸਾ, ਸਤਸੰਗਤ ਦਾ ਵਾਸਾ, ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਹੁਕਮ ਨਾਲ ਬਸੇ ਹੋਏ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ ਵਾਸਾ, ਦਰਸ਼ਨ ਇਸ਼ਨਾਨ, ਇਹ ਭਾਈ ਵੱਡਿਆਂ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦੇ ਹਨ।
1: ਇਹ ਜਨਕ ਰਾਜ ਗੁਰੂ ਰਾਮਦਾਸ ਤੁਝ ਹੀ ਬਣਿਆ ਵੈ।
0: ਗਿਆਨ ਸਰੂਪ ਦਾ ਰਾਜ, ਪ੍ਰਕਾਸ਼ਵਾਨ ਰਾਜ ਗੁਰਸਿੱਖ ਪਿਆਰਿਓ, ਇਹ ਹਰ ਇਕ ਨੂੰ ਨੀ ਬਣ ਆਉਂਦਾ, ਇਹ ਗੁਰੂ ਨਾਨਕ ਦੀ ਗੱਦੀ ਨੂੰ ਇਹ ਬਣ ਆਇਆ। ਜਿੱਥੇ ਜਿੱਥੇ ਵੀ ਸਾਡੇ ਸਤਿਗੁਰ ਬੈਠ ਗਏ ਉਹੀ ਜਗ੍ਹਾ ਅਮਰ ਹੋ ਗਈਆਂ ਗੁਰਸਿੱਖ ਪਿਆਰਿਓ। ਉਹਨਾਂ ਦੀ ਧੂੜ ਟੋਹਦੇ ਫਿਰਦੇ ਆ, ਰੋਜ਼ ਆਪਾਂ ਪੜ੍ਹਦੇ ਨੀ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋਈ ਥਾਨ ਸੋ ਹਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਭਾਲੇ ਆ, ਟੋਹਦੇ ਫਿਰਦੇ ਨੇ ਗੁਰਸਿੱਖ ਅਮਰ ਸਥਾਨਾਂ ਨੂੰ, ਜਿੱਥੇ ਅਮਰ ਗੁਰੂਆਂ ਦੇ ਚਰਨ ਪਏ ਹਨ। ਲੈ ਧੂੜ ਮੁੱਖ ਲਾਵਾਂ, ਇਹ ਥੋੜੀ ਜੀ ਸਾਥੋਂ ਉਲਟ ਗੱਲ ਹੈ। ਅਸੀਂ ਤਾਂ ਗੁਰੂ ਦੇ ਅਸਥਾਨ ਟੋਲਦੇ ਫਿਰਦੇ ਹਾਂ, ਅਰਦਾਸਾਂ ਕਰਾਉਣ ਨੂੰ, ਘਰ ਵਿਚ ਸ਼ਾਂਤੀ ਲਿਆ ਦੀ, ਅੱਜ ਖੋ ਸਤ, ਬੱਚਿਆਂ ਨੂੰ ਪਾਸ ਕਰਾ ਦੀ, ਸਟੋਰ ਦਾ ਕੰਮ ਚਲਾ ਦੀ, ਕਣਕ ਦਾ ਝਾੜ ਵਧਾ ਦੀ, ਅਸੀਂ ਤੇ ਇਹਨਾਂ ਕੰਮਾਂ ਨੂੰ ਟੋਲਦੇ ਫਿਰਦੇ। ਇਹ ਅਸਥਾਨ ਸਿੱਖਾਂ ਨੇ ਕਿਉਂ ਟੋਲਣੇ ਸੀ? ਲੈ ਧੂੜ ਮੁੱਖ ਲਾਵਾਂ, ਮੈਨੂੰ ਉਹਨਾਂ ਅਸਥਾਨਾਂ ਦੇ ਚਰ ਧੂੜ ਮਿਲੇ ਜਿਸ ਧੂੜੀ ਨੂੰ ਮੇਰੇ ਗੁਰੂ ਦੇ ਚਰਨ ਛੋਹੇ ਹੋਏ ਨੇ, ਜਿਸ ਪਾਕ ਪਵਿੱਤਰ ਧਰਤੀ ਤੇ ਮੇਰੇ ਗੁਰੂ ਦੇ ਚਰਨ ਪੈ ਕੇ ਪਾਕ ਪਵਿੱਤਰ ਬਣਾ ਦਿੱਤਾ, ਉਥੋਂ ਦੀ ਧੂੜੀ। ਲੈ ਧੂੜ ਮੁੱਖ ਲਾਵਾਂ, ਉਹ ਅਸਥਾਨ ਸਤਿਗੁਰ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸੇ ਪਾਤਸ਼ਾਹ ਨੇ ਸਾਨੂੰ ਬਖਸ਼ੇ, ਐਡੇ ਵੱਡੇ ਅਮਰਪੁਰੀ ਬਖਸ਼ੀ ਹੈ। ਸੱਚਖੰਡ ਮਰ ਕੇ ਜਾਣ ਦੀ ਇੱਛਾ ਹੀ ਨਾ ਕਰਿਓ, ਉਹ ਸਿੱਖੋ, ਤੁਹਾਨੂੰ ਤਾਂ ਗੁਰੂ ਗੋਬਿੰਦ ਸਿੰਘ ਨੇ ਸੱਚਖੰਡ ਧਰਤੀ ਤੇ ਹੀ ਦੇ ਦਿੱਤਾ। ਤੁਸੀਂ ਮੁਕਤ ਹੋਣ ਦੀ ਇੱਛਾ ਕਾਹਨੂੰ ਕਰਨੀ ਹੈ? ਤੁਹਾਨੂੰ ਤਾਂ ਮੁਕਤ ਸਰ ਧਰਤੀ ਤੇ ਦਿੱਤਾ ਹੋਇਆ। ਤੁਸੀਂ ਵਿਕੁੰਠਾ ਦੀ ਇੱਛਾ ਇੰਦਰਪੁਰੀ ਦੀ ਕਾਹਨੂੰ ਕਰਨੀ ਹੈ? ਤੁਹਾਨੂੰ ਤਾਂ ਅੰਮ੍ਰਿਤ ਸਰ, ਜਿਹੜੀ ਇੰਦਰਪੁਰੀ ਹੈ ਨਾ, ਉਹ ਅੰਮ੍ਰਿਤ ਦੇ ਆਸਰੇ ਜੀ ਰਹੀ ਹੈ, ਜਿਹੜਾ ਸਮੁੰਦਰ ਚੋਂ ਨਿਕਲਿਆ ਸੀ। ਨਹੀਂ ਤਾਂ ਉਹਨੂੰ ਕਦੇ ਢਾ ਦਿੰਦੇ ਰਾਕਸ, ਕਈ ਵਾਰ ਕੱਢਤਾ ਸੀ ਵਿਚਾਰਾ। ਇਹ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਦੀ ਕਥਾ ਅੱਗੇ ਬਚਨ ਆਊਗਾ, ਇਹਨਾਂ ਦੀ ਕਿਰਪਾ ਨਾਲ ਵਸ ਰਹੀ ਹੈ, ਉਹ ਆਊਗਾ ਤੁਹਾਨੂੰ ਬਚਨ ਇਹਨਾਂ ਸਵਈਆਂ ਦੇ ਵਿੱਚ। ਜਦੋਂ ਗੁਰੂ ਰਾਮਦਾਸ ਸੇਵਾ ਕਰਾ ਰਹੇ ਸੀ ਸਰੋਵਰ ਦੀ, ਅੰਮ੍ਰਿਤਸਰ ਸਾਹਿਬ ਦੀ, ਤਾਂ ਜਿੱਥੇ ਹੋਰ ਰੱਬ ਆਇਆ ਸੇਵਾ ਕਰਨ ਵਾਸਤੇ, ਉਥੇ ਗੁਰਮੁਖ ਪਿਆਰਿਓ ਇੰਦਰ ਵੀ ਦੇਵਤਿਆਂ ਦੇ ਨਾਲ ਸੇਵਾ ਵਿੱਚ ਆਇਆ, ਇੰਦਰਪੁਰੀ ਤੋਂ ਆਪਣੇ ਦੇਵਤਿਆਂ ਨੂੰ ਲੈ ਕੇ ਇੰਦਰ ਅੰਮ੍ਰਿਤਸਰ ਸਾਹਿਬ ਪੁੱਜਿਆ, ਸੇਵਾ ਕੀਤੀ। ਧੰਨ ਗੁਰੂ ਰਾਮਦਾਸ ਜੀ ਨੇ ਵਿਦਾ ਕੀਤਾ, ਕਹਿੰਦੇ ਤੂੰ ਐਡੀ ਵੱਡੀ ਪਦਵੀ ਨੂੰ ਛੱਡ ਕੇ ਟੋਕਰੀ ਢੋਈ ਹੈ, ਮੰਗ ਲੈ ਜੋ ਕੁਝ ਮੰਗਣਾ ਹੈ। ਇੰਦਰ ਨੂੰ ਅੰਮ੍ਰਿਤਸਰ ਸਾਹਿਬ ਐਵੇਂ ਨੀ ਆਪਾਂ ਅਰਦਾਸ ਕਰਦੇ, ਮੈਨੂੰ ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ। ਇੰਦਰ ਨੇ ਵੀ ਟੋਕਰੀ ਢੋਈ, ਨਾਲ ਉਹਦੀ ਸਤ ਭਾਮਾ ਰੁਕਮਣੀ ਰਾਜੀ, ਵੱਡੀਆਂ ਰਾਣੀਆਂ। ਗੁਰੂ ਰਾਮਦਾਸ ਜੀ ਕਹਿੰਦੇ ਮੰਗ ਕੀ ਮੰਗਦੇ, ਦੇਖੋ ਮੰਗ ਕੀ ਮੰਗੀ। ਇੰਦਰ ਕਹਿੰਦਾ ਮਹਾਰਾਜ, ਜਦ ਤੁਸੀਂ ਸਰੀਰ ਤਿਆਗ ਕੇ ਸੱਚਖੰਡ ਨੂੰ ਜਾਓਗੇ, ਮੇਰੀ ਇੱਕੋ ਇੱਕ ਮੰਗ ਹੈ, ਜਾਂਦੇ ਹੋਏ ਮੇਰੀ ਇੰਦਰਪੁਰੀ ਵਿੱਚ ਚਰਨ ਪਾ ਕੇ ਜਾਇਓ। ਦੇਖੋ ਮੰਗ, ਇਹ ਫਿਰ ਬਚਨ ਪੂਰਾ ਕੀਤਾ ਗੁਰੂ ਰਾਮਦਾਸ ਜੀ ਨੇ, ਸਵਈਆਂ ਵਿੱਚ ਆਜੂ ਗਗਾ। ਦੇਵਪੁਰੀ ਮੈਂ ਗਇਓ, ਸ੍ਰੀ ਗੁਰੂ ਤੈ ਬੈਠਾ ਹੈ, ਹਰ ਸਿੰਘਾਸਣ ਦਿਓ। ਦੇਵਪੁਰੀ ਇੰਦਰਪੁਰੀ ਵਿੱਚ ਗਏ ਮਹਾਰਾਜ ਬਚਨ ਪੂਰਾ ਕਰਨ ਵਾਸਤੇ। ਹਰ ਕਰੀਏ ਰਾਮ ਇੱਥੇ ਇੰਦਰ ਦਾ, ਉਹਨੇ ਆਪਣਾ ਆਸਣ ਦਿੱਤਾ, ਸਿੰਘਾਸਣ ਛੱਡ ਦਿੱਤਾ ਗੁਰੂ ਰਾਮਦਾਸ ਜੀ ਨੂੰ। ਸ੍ਰੀ ਗੁਰੂ ਤੈ ਬਿਠਾਇਓ, ਰਹੱਸ ਕੀਓ ਸੁਰਦੇਵ। ਸੁਰਦੇਵ ਇੰਦਰ ਨੇ ਤੇ ਉਹਦੇ ਦੇਵਤਿਆਂ 33 ਕਰੋੜਾਂ ਨੇ ਰਹੱਸ ਪਾਠ, ਖੁਸ਼ੀ ਮਨਾਈ। ਕਾਤੇ ਖੁਸ਼ੀ ਮਨਾਈ, ਹੁਣ ਗੁਰੂ ਰਾਮਦਾਸ ਜੀ ਆ ਗਏ, ਅਸੁਰ ਗਏ ਤੇ ਭਾਗ। ਉਹ ਜਿਹੜੇ ਰਾਕਸ ਦੁਸ਼ਮਣ ਸੀ, ਜਿਨ੍ਹਾਂ ਨੇ ਕਈ ਵਾਰ ਇੰਦਰ ਨੂੰ ਕੱਢ ਦਿੱਤਾ ਸੀ। ਗੁਰੂ ਗੋਬਿੰਦ ਸਿੰਘ ਦੀ ਕਥਾ ਪੜ੍ਹੋ ਦਸਮ ਗ੍ਰੰਥ ਵਿੱਚ। ਮੁੜ ਕੇ ਛਤਰ ਫਰਾਇਆ ਰਾਜੇ ਇੰਦਰ ਦੇ, ਕਈ ਵਾਰ ਕੱਢ ਦਿੱਤਾ ਸੀ ਰਾਕਸਾਂ ਨੇ। ਗੁਰੂ ਰਾਮਦਾਸ ਜੀ ਦੇ ਜਾਣ ਨਾਲ ਉਹ ਰਾਕਸ ਆਪੇ ਨੱਠ ਗਏ। ਉੱਥੇ ਵੀ ਸਤਿਗੁਰ ਪਾਤਸ਼ਾਹ ਜੀ, ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਅਸੀਂ ਐਵੇਂ ਛੱਡ ਕੇ ਆਲੇ ਦੁਆਲੇ ਫਿਰਦੇ ਹਾਂ।
1: ਤੁਝ ਹੀ ਬਣ
0: ਤੁਹਾਨੂੰ ਇਹ ਬਣ ਆਉਂਦੀ ਹੈ, ਦੂਜਾ ਨਹੀਂ ਕੋਈ ਹੋਰ। ਜਿਵੇਂ ਪਰਮਾਤਮਾ ਦੇ ਸਰਦਰਸ ਦੁਨੀਆਂ ਵਿਚ ਕੋਈ ਨਹੀਂ, ਗੁਰੂ ਨਾਨਕ ਦੇ ਬਰਾਬਰ ਵੀ ਨਾ ਕੋਈ ਸੀ ਨਾ ਕੋਈ ਹੈ ਤੇ ਨਾ ਕੋਈ ਆਵੇਗਾ, ਕਿਉਂਕਿ ਅਨੰਤ ਕਲਾ ਹੋਏ ਠਾਕਰ ਚੜਿਆ।
1: ਸਤਿਗੁਰ ਨਾਮ ਇਕ ਲਿਵ ਮਨ ਜਪੈ ਦ੍ਰਿੜ।
0: ਸਤਿਗੁਰ ਗੁਰੂ ਰਾਮਦਾਸ ਮਹਾਰਾਜ ਜੀ ਜੋ ਤੁਹਾਡੇ ਸ਼ਬਦ ਨਾਮ ਨੂੰ, ਗੁਰੂ ਨਾਨਕ ਦੀ ਵਰਤਾਈ ਬਾਣੀ ਨੂੰ ਇੱਕ ਮਨ ਹੋ ਕੇ ਦ੍ਰਿੜ ਹੋ ਕੇ ਜਿਹੜੇ ਸਿੱਖ ਜਪਦੇ ਹਨ,
1: ਤਿੰਨ ਜਨ ਦੁੱਖ ਪਾਪ ਕੋ ਕਤ ਹੋਵੇ।
0: ਕਹਿੰਦੇ ਨੇ ਆਪਣੇ ਤੇ ਹੁਣ ਭੱਟ, ਜਿਹੜੇ ਗੁਰੂ ਦੀ ਬਾਣੀ ਦ੍ਰਿੜ ਕਰਕੇ ਮਨ ਕਰਕੇ ਜਪਦੇ ਪੜ੍ਹਦੇ ਨੇ, ਉਹ ਸਵਾਲ ਕਰਦੇ ਨੇ ਦੱਸੋ ਉਹਨਾਂ ਨੂੰ ਵੀ ਕੋਈ ਦੁੱਖ ਹੋ ਸਕਦਾ? ਤਿੰਨ ਜਨ ਦੁੱਖ ਪਾਪ ਕਹੋ ਕਤ ਹੋਵੇ ਜੀਓ। ਜਿਹੜੇ ਸਤਿਗੁਰਾਂ ਦੀ ਬਾਣੀ ਪੜ੍ਹਦੇ ਨੇ, ਗੁਰ ਸ਼ਬਦ ਨਾਲ ਜੁੜਦੇ ਨੇ ਗੁਰੂ ਰਾਮਦਾਸ ਜੀ, ਉਹਨਾਂ ਨੂੰ ਭਾਵ ਕੋਈ ਦੁੱਖ ਪਾਪ ਸੰਕਟ ਨਹੀਂ ਨੇੜੇ ਨਹੀਂ ਆਉਂਦਾ।
1: ਤਾਰਨ ਤਰਨ ਖਿਨ ਮਾਤਰ ਜਾਕੂ ਬ੍ਰਿਸ਼ਟ ਧਾਰਾ
0: ਬ੍ਰਿਸ਼ਟ ਧਾਰਾ ਇੱਥੇ ਖੜ ਜਾਓ। ਤਾਰਨ ਤਰਨ ਖਿਨ ਮਾਤਰ ਜਾਕੂ ਬ੍ਰਿਸ਼ਟ ਧਾਰੇ। ਤਾਰਨ ਤਰਨ ਤਰਨ ਨਾਮ ਹੈ ਜਹਾਜ਼ ਦਾ ਗੁਰਸਿੱਖ ਪਿਆਰਿਓ। ਤੁਸੀਂ ਸ਼ਬਦ ਰੂਪੀ ਜਹਾਜ਼ ਬਣਾਇਆ ਸੰਸਾਰ ਨੂੰ ਤਾਰਨ ਵਾਸਤੇ, ਤੇ ਇੱਥੇ ਤਾਂ ਤੁਹਾਨੂੰ ਲੰਬਾਈਆਂ ਚੌੜਾਈਆਂ ਸਮੁੰਦਰਾਂ ਦੀਆਂ ਲਿਖੀਆਂ ਹੋਈਆਂ ਨੇ। ਅਮਰੀਕਾ ਕਿੱਡੀ ਦੂਰ ਹੈ, ਜਪਾਨ ਕਿੱਡੀ ਦੂਰ ਹੈ, ਚੰਦਰਮਾ ਕਿੱਡੀ ਦੂਰ ਹੈ, ਧਰੂ ਦੀ ਲੰਬਾਈ ਮਿਲਣੀ ਉਚਾਈ। ਤੇ ਜਿਹੜਾ ਆਪਣਾ ਸਫ਼ਰ ਹੈ ਗੁਰਸਿੱਖ ਪਿਆਰੇ ਉਹ ਸੰਸਾਰ ਸਮੁੰਦਰ ਦਾ, ਉਹਦੇ ਕੋ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜੇ ਮਾਰਗ ਕੇ ਗਣੇ ਜਾਹੇ ਨਾ ਕੁਛ। ਉਹ ਗਿਣਤੀ ਮਿਣਤੀ ਤੋਂ ਬਾਹਰ ਹੈ ਪ੍ਰੇਮੀਓ, ਪਰ ਧੰਨ ਗੁਰੂ ਦਾ ਦਰ ਜਿੱਥੇ ਤੁਸੀਂ ਬੈਠੇ ਹੋ, ਧੰਨ ਗੁਰੂ ਰਾਮਦਾਸ ਜੀ, ਤੁਸੀਂ ਐਸਾ ਜਹਾਜ਼ ਬਣਾ ਦਿੱਤਾ ਆਪਣੇ ਸਿੱਖਾਂ ਵਾਸਤੇ ਨਾਮ ਬਾਣੀ ਦਾ, ਖਿਲ ਮਾਤਰ, ਜਿਨ੍ਹਾਂ ਉੱਤੇ ਇੱਕ ਪਲ ਆਪਣੀ ਦ੍ਰਿਸ਼ਟੀ ਕਰ ਦੋ, ਇਸ ਸਮੁੰਦਰ ਨੂੰ ਪਲ ਵਿਚ ਹੀ ਪਾਰ ਉਤਾਰ ਦੋ। ਇਹੀ ਬਾਣੀ ਚ ਹੋਰ ਪੰਚਮ ਪਾਤਸ਼ਾਹ ਦਾ ਬਚਨ ਪੜ ਲੋ। ਗੁਰ ਕਾ ਜਿਹੜਾ ਬਚਨ ਹੈ ਗੁਰਸਿੱਖ ਪਿਆਰਿਓ, ਗੁਰੂ ਦੀ ਦ੍ਰਿਸ਼ਟ ਹੈ ਜਿਹੜੀ, ਇਹ ਕਿੰਨੀ ਛੇਤੀ। ਗੁਰ ਕਾ ਬਚਨ ਹੈ ਜਿਹੜਾ ਸ਼ਬਦ ਹੈ ਜੀ ਕਾ ਨਿਸਤਾਰਾ, ਸਮੁੰਦਰ ਸਾਗਰ ਜਿਨ ਖਿਨ ਮੈਂ ਤਾਰ। ਇੱਕ ਪਲ ਵਿਚ ਏਡਾ ਲੰਮਾ ਸਫ਼ਰ, ਇਹ ਗੁਰੂ ਰਾਮਦਾਸ ਜੀ ਜੋ ਆਪਦੇ ਸ਼ਬਦ ਬਾਣੀ ਨੂੰ ਮਨ ਦ੍ਰਿੜ ਕਰਕੇ ਜਪਦੇ ਹਨ, ਉਹਨਾਂ ਤੇ ਤੁਹਾਡੀ ਦ੍ਰਿਸ਼ਟੀ ਹੋ ਜਾਂਦੀ ਹੈ। ਉਹ ਦ੍ਰਿਸ਼ਟੀ ਇੱਕ ਪਲ ਵਿਚ ਹੀ ਸੰਸਾਰ ਸਮੁੰਦਰ ਤੋਂ

ਵਿਚਾਰ ਜਦੋਂ ਹਿਰਦੇ ਵਿੱਚ ਵਸਦੀ ਹੈ ਉਦੋਂ ਵਿਕਾਰ ਨਹੀਂ ਨੇੜੇ ਆਉਂਦੇ, ਖੋ ਜਾਂਦੇ ਨੇ। ਖੈ ਨਾਮ ਸੰਸਕ੍ਰਿਤ ਵਿੱਚ ਨਾਸਦ ਹੈ। ਜਦੋਂ ਸ਼ਬਦ ਦੀ ਵਿਚਾਰ ਪਿਆਰ ਨਾਲ ਯਾਦ ਰੱਖਿਓ, ਵਿਕਾਰ ਆਪਾਂ ਗਲਤੀਆਂ ਉਦੋਂ ਹੀ ਕਰਦੇ ਹਾਂ ਜਦੋਂ ਗੁਰੂ ਦੇ ਬਚਨ ਸਾਡੇ ਯਾਦ ਨਹੀਂ ਹੁੰਦੇ। ਜੇ ਗੁਰੂ ਕੇ ਬਚਨ ਯਾਦ ਹੋਣ ਤੇ ਗਲਤੀ ਕਿੱਥੇ ਕਰੇ? ਉਸਤਾਦ ਦੇ ਬਚਨ ਸਟੂਡੈਂਟ ਨੂੰ ਯਾਦ ਹੋਣ ਤੇ ਗਲਤੀ ਕਿੱਥੇ ਕਰੇ? ਤੇ ਉਹ ਮਾਂ ਦੇ ਬਚਨ ਬੱਚੇ ਨੂੰ ਯਾਦ ਹੋਣ ਤੇ ਬੱਚਾ ਗਲਤੀ ਕਿੱਥੇ ਕਰੇ? ਉਹ ਗਲਤੀ ਤਾਂ ਹੀ ਕਰਾਂਗੇ ਜੇ ਗੁਰੂ ਕੇ ਬਚਨ ਵਿਸਰਨਗੇ। ਜਿਨ੍ਹਾਂ ਦੇ ਹਿਰਦੇ ਤੁਹਾਡੇ ਸ਼ਬਦ ਵਸਦੇ ਨੇ ਉਹਨਾਂ ਦੇ ਵਿਕਾਰ ਖੋਖ ਹੈ।

ਤੁਸੀਂ ਹਿੰਦੂ ਮੁਸਲਮਾਨ ਸਿੱਖਾਂ ਦੇ ਨੀ, ਤੁਸੀਂ ਜੀ ਦਾਨ ਦੇ ਰਹੇ ਹੋ ਸਭ ਬਖਿਆਤਾ ਪ੍ਰਗਟ ਰੂਪ ਵਿਚ। ਕੋਈ ਫਰਕ ਹੀ ਨੀ, ਗੁਰੂ ਦੇ ਦਰਬਾਰ ਵਿਚ ਚਾਰ ਦਰਵਾਜੇ ਰੱਖੇ, ਹਿੰਦੂ ਆਓ, ਮੁਸਲਮਾਨ ਆਓ, ਖੱਤਰੀ ਆਓ, ਬ੍ਰਾਹਮਣ ਆਓ, ਦਾਸੀ ਨਿਰਮਲੇ ਬਰਾਗੀ ਸੁਨਿਆਸੀ ਆਓ, ਚਾਰੇ ਕੁੰਟਾਂ ਦੇ ਆਓ, ਜੀਵਨ ਸਭਨ ਦਾਤਾ ਅਗੰਮ ਗਿਆਨ ਬਖਿਆਤਾ। ਤੇ ਤੁਹਾਡੇ ਗਿਆਨ ਵਿਚ ਕੀ ਗੁਣ ਹੈ? ਉਹ ਜੋ ਅਗੰਮ ਵਾਹਿਗੁਰੂ ਹੈ, ਜਿੱਥੇ ਸਾਡੀ ਗਮਤਾ ਪਹੁੰਚ ਨਹੀਂ ਹੈ, ਜਿੱਥੇ ਸਾਡੀਆਂ ਇੰਦਰੀਆਂ ਨਹੀਂ ਪਹੁੰਚ ਸਕਦੀਆਂ, ਮਨ ਬੁੱਧੀ ਨਹੀਂ ਪਹੁੰਚ ਸਕਦੀ, ਉਹ ਤੁਹਾਡੇ ਗਿਆਨ ਦੁਆਰਾ ਬਖਿਆਤ ਪ੍ਰਗਟ ਹੋ ਜਾਂਦਾ। ਜਿਨ੍ਹਾਂ ਨੂੰ ਤੁਹਾਡਾ ਗਿਆਨ ਪ੍ਰਾਪਤ ਹੁੰਦਾ, ਚਾਰੇ ਵਰਨਾਂ ਨੂੰ ਵਾਹਿਗੁਰੂ ਦੇ ਸਾਖ ਸਾਥ ਸਰੂਪ

0: ਸਾਰੇ ਪਲਕ ਨਾ ਸੋਵੇ ਜੀ। ਹੁਣ ਇੱਥੇ ਪਲਕ ਨਾ ਸੋਵੇ ਦਾ ਇਹ ਅਰਥ ਨੀ ਕਰਨਾ ਕਿ ਉਹ ਸੌਂਦੇ ਹੀ ਨਹੀਂ। ਏਦਾਂ ਕਿੱਦਾਂ ਜੀਵਨ ਬਤੀਤ ਹੋਊ? ਸੋਣਾ ਤਾਂ ਖੁਰਾਕ ਹੈ ਗੁਰਸਿੱਖ ਪਿਆਰੇ, ਇਹ ਲਾਜ਼ਮੀ ਹੋਣੀ ਚਾਹੀਦੀ ਹੈ। ਪਰ ਇੱਥੇ ਪਲਕ ਨਾ ਸੋਵੇ ਜੀ, ਐਨ ਸਧਿਆਨ ਧਾਰੇ, ਇਹਦਾ ਅਰਥ ਹੈ ਜਿਨ੍ਹਾਂ ਉੱਤੇ ਤੁਹਾਡੀ ਜਿਨ੍ਹਾਂ ਉੱਤੇ ਕਿਰਪਾ ਹੋ ਜਾਂਦੀ ਹੈ, ਤੁਹਾਡੀ ਸ਼ਬਦ ਦੀ ਵਿਚਾਰ ਜਿਨ੍ਹਾਂ ਦੇ ਸਿਰਦੇ ਵਿੱਚ ਵੱਸ ਜਾਂਦੀ ਹੈ, ਉਹ ਗਿਆਨ ਸ਼ੁਭ ਗੁਣਾਂ ਵੱਲੋਂ ਇੱਕ ਪਲ ਵੀ ਅਗਿਆਨਤਾ ਵਿੱਚ ਨਹੀਂ ਜਾਂਦੇ। ਪਲਕ ਨਾ ਸੋਵੇ ਜੀ, ਉਹ 24 ਘੰਟੇ ਇਹ ਨਿਸ ਐ ਕਹੀਏ ਦਿਨ, ਨਿਸ ਕਹੀਏ ਰਾਤ, ਉਹ ਦਿਨ ਰਾਤ ਤੁਹਾਡੇ ਸ਼ਬਦ ਯਾਦ ਰੱਖਦੇ ਨੇ, ਸ਼ੁਭ ਕਰਮ ਕਰਦੇ ਨੇ, ਤੇ ਸ਼ੁਭ ਕਰਮ ਕਰਨ ਵੱਲੋਂ ਇੱਕ ਪਲ ਵੀ ਅਗਿਆਨਤਾ ਦੀ ਨੀਂਦ ਨਹੀਂ ਸੌਂਦੇ, ਇੱਕ ਪਲ ਵੀ ਭੁੱਲ ਨਹੀਂ ਕਰਦੇ। ਇਸੇ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ, ਸ਼ੁਭ ਕਰਮਨ ਤੇ ਕਬ ਹੂ ਨਾ ਟਰੋ, ਇੱਕ ਪਲ ਵੀ ਇਧਰ ਉਧਰ ਨਾ ਮੈਂ ਜਾਵਾਂ।
1: ਜਾ ਕੋ ਦੇਸ ਦਰ ਦਰ ਜਾਵਾ,
0: ਤੁਹਾਡਾ ਸਰੂਪ ਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ ਮਹਾਰਾਜ ਜੀ ਦਾ ਐਸਾ, ਗੁਰੂ ਰਾਮਦਾਸ ਜੀ ਜਿਨ੍ਹਾਂ ਦੇ ਦਰਸ਼ਨ ਕਰਦੇ ਆ ਜੀ। ਦੁੱਖ ਦਲਿੱਦਰ, ਦੁੱਖ ਸਰੀਰ ਦੇ, ਦਲਿੱਦਰ ਮਨ ਦੇ, ਗੁਰਸਿੱਖ ਪਿਆਰਿਓ, ਕਰ ਮਨ ਵਚ ਕਰਮ ਤਿੰਨਾ ਕਰਕੇ ਦਲਿੱਦਰ ਸ਼ਬਦ ਦੇ ਅਰਥ ਅੱਗੇ ਤੁਸੀਂ ਸੁਣ ਚੁੱਕੇ ਹੋ। ਮਨ ਦਲਿੱਦਰੀ ਬਣਦਾ ਬਾਣੀ ਪੜਨ ਨੂੰ, ਤੇ ਬੋਲ ਸਾਡੇ ਬਚਨ ਦਲਿੱਦਰੀ ਬਣਦੇ ਨੇ ਕੀਰਤਨ ਕਰਨ ਨੂੰ, ਵਾਹਿਗੁਰੂ ਕਹਿਣ ਤੋਂ, ਬੋਲਣ ਤੋਂ। ਉਦੋਂ ਸਾਡਾ ਮਨ ਦਲਿੱਦਰੀ ਤੇ ਬੋਲ ਦਲਿੱਦਰੀ, ਕਰਮ ਸਰੀਰ ਭਾਂਡੇ ਮਾਂਜਣ ਤੋਂ, ਝਾੜੂ ਦੇਣ ਤੋਂ, ਅੰਮ੍ਰਿਤ ਵੇਲੇ ਉੱਠਣ ਤੋਂ ਦਲਿੱਦਰੀ, ਇਹ ਮਨ ਬਚ ਕਰਮ ਤਿੰਨ ਦਲਿੱਦਰ ਨੇ। ਪਰ ਜਿਨ੍ਹਾਂ ਉੱਤੇ ਸਤਿਗੁਰਾਂ ਦੀ ਕਿਰਪਾ ਹੋ ਜਾਂਦੀ ਹੈ, ਤੁਹਾਡੀ ਦ੍ਰਿਸ਼ਟੀ ਨਾਲ ਸ਼ਬਦ ਧਾਰਨ ਕਰਦੇ ਨੇ, ਉਹਨਾਂ ਦੇ ਤਿੰਨੇ ਦਲਿੱਦਰ ਵੀ ਨਾਸ਼ ਹੋ ਜਾਂਦੇ ਹਨ।

0: ਨਾਮ ਤੋਂ ਨਿਧਾਨ ਪਾਵੇ। ਨਾਮ ਹੈ ਜਿਹੜਾ ਗੁਰਮੁਖ ਪਿਆਰੋ, ਰਿੱਧੀਆਂ ਸਿੱਧੀਆਂ ਦਾ ਖਜ਼ਾਨਾ ਹੈ। ਨਾਮ ਸੋ ਨਿਧਾਨ ਪਾਵੇ। ਜਿਨ੍ਹਾਂ ਨੂੰ ਇਹ ਗਿਆਨ ਹੋ ਜਾਵੇ ਨਾ ਕਿ ਫਲਾਣੀ ਜਗ੍ਹਾ ਕਵੈਂਟਰੀ ਵਿਚ ਮੈਂ ਰਹਿਣਾ, ਲੀਡ ਦੇ ਵਿਚ ਬੜੀ ਚੰਗੀ ਜੋਬ ਹੈ, ਤੁਸੀਂ ਜਦੇ ਨੱਠ ਕੇ ਉੱਥੇ ਐਪਲੀਕੇਸ਼ਨ ਦਓਗੇ, ਤੁਹਾਨੂੰ ਪਤਾ ਲੱਗ ਜਾਵੇ ਬਰਮਿੰਘਮ ਵਿਚ ਬੜਾ ਸੋਹਣਾ ਕੰਮ ਮਿਲ ਰਿਹਾ, ਸਾਰਾ ਕੰਮ ਛੱਡ ਕੇ ਉੱਥੇ ਨੂੰ ਨੱਠ ਜਾਓ। ਜਿਨ੍ਹਾਂ ਨੂੰ ਪਤਾ ਲੱਗ ਜਾਂਦਾ ਨਾ ਵਾਹਿਗੁਰੂ ਦੇ ਨਾਮ ਵਿਚ ਰਿੱਧੀਆਂ ਸਿੱਧੀਆਂ ਸਾਰੀਆਂ ਹੀ ਹੈ, ਬਸ ਫਿਰ ਉਹ ਨੱਠ ਕੇ ਹੀ ਜਪਦੇ ਆਖੋ। ਸਾਨੂੰ ਥੋੜੀ ਜੀ ਅਗਿਆਨਤਾ ਹੈ, ਜੇ ਰਹਿ ਰਾਸ ਵਿਚ ਟਾਈਮ ਲੱਗ ਗਿਆ ਤੇ ਜੋਬ ਦਾ ਕੰਮ ਘੱਟ ਜੂਗਾ, ਜੇ ਗੁਰਦੁਆਰੇ ਚਲੇ ਗਏ ਤਾਂ ਵੀ ਸਾਡੇ ਕੰਮ ਵਿਚ ਫਰਕ ਪੈ ਜੂਗਾ, ਦੁਕਾਨ ਚ ਫਰਕ ਪੈ ਜੂ, ਆਰਾਮ ਵਿਚ ਫਰਕ ਪੈ ਜੂ। ਮੈਂ ਇੱਕ ਮੋਟੀ ਜੀ ਉਹ ਪੰਜਾਬੀ ਗੱਲ ਕਹਿੰਦਾ, ਜੇ ਗੁਰੂ ਕੋਲ ਬੈਠਿਆਂ ਘਾਟਾ ਪੈਂਦਾ ਫਿਰ ਵਾਧੇ ਵਾਲੀ ਜਗ੍ਹਾ ਦੁਨੀਆਂ ਚ ਲੱਭਣੀ ਆਉਣੀ, ਜਿੱਥੇ ਆਖੋ ਸਤਨਾਮ, ਫਿਰ ਵਾਧਾ ਲਵੇਗਾ ਕਿੱਥੋਂ, ਫਿਰ ਆਪਣਾ ਭਲਾ ਸੋਚੇਗਾ ਕਿੱਥੇ। ਇਹ ਗੁਰਮੁਖ ਗੁਰੂ ਦੇ ਮੁਖ ਦੁਆਰਾ ਦਿੱਤਾ ਹੋਇਆ ਗਿਆਨ ਜਿਨ੍ਹਾਂ ਨੂੰ ਪ੍ਰਾਪਤ ਹੋ ਜਾਂਦਾ, ਨਲ ਭਗਤ ਜੀ ਕਹਿੰਦੇ ਹਨ
1: ਨਾਮ ਸੋ ਨਿਧਾਨ ਪਾਵੇ।
0: ਉਹਨਾਂ ਨਾਮ ਮਿਲ ਗਿਆ ਨਿਧਾਨ ਖਜ਼ਾਨਾ ਰਿੱਧੀਆਂ ਸਿੱਧੀਆਂ ਦਾ ਪ੍ਰਾਪਤ ਹੋ ਜਾਂਦਾ ਹੈ।
1: ਗੁਰਮੁਖ ਗਿਆਨ ਦੁਰਮਤ ਮੈਲ ਧੋਵੇ ਜੀ।
0: ਗੁਰਮੁਖ ਦਾ ਅਰਥ ਹੈ ਇੱਥੇ ਗੁਰੂ ਦੇ ਮੁਖ ਦੁਆਰਾ ਦਿੱਤਾ ਹੋਇਆ ਗਿਆਨ, ਉਪਦੇਸ਼। ਗੁਰਮੁਖ ਖੱਕੇ ਨੂੰ ਸ਼ਿਆਰੀ ਆ ਜਾਵੇ, ਗੁਰੂ ਦੇ ਮੁਖ ਦੁਆਰਾ ਦਿੱਤਾ ਉਪਦੇਸ਼ ਉਹ ਕੀ ਕਰਦਾ, ਦੁਰਮਤ ਮੈਲ ਧੋਵੇ ਜੀਓ। ਜਿਹਦੇ ਖਾਤਰ ਦੁਨੀਆਂ ਵਿਚ ਹੋਰ ਕੋਈ ਸਾਬਣ ਨਹੀਂ ਮਲਿਆ ਜੋ ਸਾਡੀ ਖੋਟੀ ਮਤ ਧੋ ਦੇਵੇ, ਉਹ ਗੁਰੂ ਦੇ ਦਿੱਤੇ ਉਪਦੇਸ਼ ਨਾਮ ਦੁਆਰਾ ਹੀ ਭਰੀ ਹੈ। ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇ ਕੈ ਰੰਗ। ਉੱਥੇ ਇੱਕ ਵਾਹਿਗੁਰੂ ਦੇ ਨਾਮ ਗੁਰੂ ਦੇ ਉਪਦੇਸ਼ ਦਾ ਹੀ ਰੰਗ ਚੜ੍ਹਨਾ, ਉਹਦੇ ਉੱਤੇ ਉਹ ਸਾਰੀ ਦੁਰਮਤ ਖੋਟੀ ਮਤ ਧੋ ਦਿੰਦੇ ਹਨ ਸਤਿਗੁਰ। ਸੋ ਇਥੋਂ ਤੱਕ ਦੀ ਬਾਣੀ ਪੜ੍ਹਦੋ।
1: ਸਤਿਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ।
0: ਜਿਹੜੇ ਜਿਹੜੇ ਗੁਰਮੁਖ ਪਿਆਰੇ ਸਤਿਗੁਰ ਦੇ ਮੁਖ ਤੋਂ ਬਖਸ਼ਿਆ ਹੋਇਆ ਨਾਮ ਉਪਦੇਸ਼ ਇੱਕ ਮਨ ਹੋ ਕੇ ਜਪਦੇ ਨੇ, ਉਹਨਾਂ ਦੇ ਹਿਰਦੇ ਵਿਚ ਦ੍ਰਿੜ ਹੋ ਜਾਂਦਾ। ਜਿਵੇਂ ਆਪਾਂ ਪਹਿਲੀ ਦੂਜੀ ਚੌਥੀ ਚ ਪੜ੍ਹਦੇ ਹੁੰਦੇ ਸੀ ਨਾ, ਬਾਰ ਬਾਰ ਕਹਾਉਂਦੇ ਹੁੰਦੇ ਸੀ ਪਹਾੜੇ ਮਾਸਟਰ, ਤੇ ਕਹਿੰਦੇ ਹੁੰਦੇ ਸੀ ਉੱਚੀ ਬੋਲੋ, ਤੇ ਆਪਾਂ ਹੋਰ ਉੱਚੀ ਬੋਲਦੇ ਤੇ ਜਿੰਨੀ ਉੱਚੀ ਬੋਲਾਂਗੇ ਛੇਤੀ ਛੁੱਟੀ ਹੋਊ। ਉਹ ਬਾਰ ਬਾਰ ਜਿਹੜਾ ਅਭਿਆਸ ਸੀ, ਬਸ ਉਹ ਪਹਾੜੇ ਜਿਹੜੇ ਮੇਰੇ ਨਾਲ ਦੇ ਪੜ੍ਹੇ ਹੋਏ ਤੁਸੀਂ, ਮੈਂ 57 ਵਿਚ ਮੈਟ੍ਰਿਕ ਕੀਤੀ ਸੀ, 60 ਵਿਚ ਕਾਲਜ ਛੱਡੇ, ਤੇ ਮੇਰੇ ਤੇ 17 ਦਾ ਪਹਾੜਾ ਸੁਣ ਲਓ, 15 ਦਾ ਸੁਣ ਲਓ, 16 ਦਾ ਜਿਹੜਾ ਮਰਜ਼ੀ ਸੁਣ ਲਿਓ, 20 ਤੱਕ। ਹੁਣ ਦੇ MA ਪੜ੍ਹੇ ਮੁੰਡੇ ਕੁੜੀਆਂ ਨੂੰ ਲਿਆਓ ਜੇ ਮੈਨੂੰ 7 ਦਾ ਸੁਣਾ ਦੇਣ, 7-7 ਹੀ 63 ਕਹਿਣਗੇ, ਹੁਣ ਤਾਂ ਉਹ ਹੈ ਟਿਕ ਟਿਕ ਕਰਦਾ ਭਾਈ ਬੈਠਾ, ਬਸ ਉਹ ਮੂਹਰੇ ਰੱਖ ਲੈਣਾ। 25 ਤੱਕ ਤੁਹਾਡੇ ਇੱਥੇ ਦੇ ਬੈਂਕਾਂ ਵਿਚ ਜਾਓ, 25 ਤੋਂ ਵੱਧ ਨਹੀਂ ਗਿਣ ਸਕਦੇ ਜੇ ਟੇਲਰ ਹੈ ਤੁਹਾਡੇ ਅਕਾਊਂਟ ਲੱਗੇ ਹੋਏ। 25 ਦੀ ਗੁੱਠੀ ਜੁਦੀ 25, ਆਪਣੇ ਉੱਤੇ ਬੁੜੇ ਬੈਠੇ 80 ਸਾਲ ਦੇ, 500 ਤੱਕ ਉਂਗਲੀਆਂ ਤੇ ਗਣਾ ਲੋ, ਅੱਜ ਕੇ ਕੁਲ ਸਤਨਾਮ। ਉਹ ਦ੍ਰਿੜ ਕਰਨ ਦਾ ਭਾਵ ਹੈ, ਉਹ ਜਿਹੜਾ ਬਾਰ ਬਾਰ ਪਹਾੜੇ ਕਹਾਉਂਦੇ ਸੀ ਨਾ, ਪੱਕ ਗਏ, ਦ੍ਰਿੜ ਕਰਨਾ ਪੱਕਾ ਹੋ ਜਾਣਾ। ਇਹ ਜਿਹੜਾ ਬਾਰ ਬਾਰ ਗੁਰੂ ਦੇ ਉਪਦੇਸ਼ ਨੂੰ ਜਪਣਾ, ਇਹ ਅੰਦਰ ਦ੍ਰਿੜ ਹੋ ਜਾਂਦਾ, ਪੱਕਾ ਹੋ ਜਾਂਦਾ। ਉਹ ਫਿਰ ਹਿਲਾਏ ਨਹੀਂ ਸਕਦਾ ਕੋਈ ਮਾਇਆ ਦਾ ਝੋਲਾ, ਕੋਈ ਦੁੱਖ ਤਕਲੀਫ ਸੰਕਟ ਮਾਣ ਅਭਿਮਾਨ ਉਹਨੂੰ ਹਿਲਾ ਨਹੀਂ ਸਕਦਾ। ਜਿਹੜੇ ਇਕਲੇ ਮਨ ਹੋ ਕੇ ਜਪੀ ਜਾਂਦੇ ਨੇ ਉਹਨਾਂ ਦੇ ਹਿਰਦੇ ਵਿਚ ਵਾਹਿਗੁਰੂ ਦਾ ਨਾਮ ਦ੍ਰਿੜ ਹੋ ਜਾਂਦਾ ਹੈ, ਪੱਕ ਜਾਂਦਾ ਹੈ।
1: ਤਿੰਨ ਜਨ ਦੁੱਖ ਪਾਪ ਕਹੁ ਕਤ ਹੋ।
0: ਫਿਰ ਉਹੀ ਸਵਾਲ ਕਰਦੇ ਨੇ ਨਾਲ ਭਗਤ ਜੀ ਭੱਟ, ਜਿਨ੍ਹਾਂ ਦੇ ਹਿਰਦੇ ਵਿਚ ਵਾਹਿਗੁਰੂ ਦਾ ਨਾਮ ਦ੍ਰਿੜ ਹੋ ਗਿਆ, ਉਹਨਾਂ ਨੂੰ ਕਿੱਥੇ ਦੁੱਖਾਂ ਕਿੱਥੇ ਭੁੱਖਾਂ। ਖੋਪਰੀਆਂ ਉਤਰ ਗਈਆਂ ਸੀ ਨਹੀਂ ਕਈ, ਦੇਗੇ ਦੇ ਉਬਾਲੇ ਹੋ ਗਏ ਚੂ ਨਹੀਂ ਕੀਤੀ, ਬੰਦ ਬੰਦ ਕੱਟ ਤੇ ਹਾਏ ਨਹੀਂ ਕਿਹਾ ਗੁਰਸਿੱਖ ਪਿਆਰਿਓ। ਸੱਤ ਤੇ ਨੌ ਸਾਲ ਦੇ ਬੱਚੇ ਨੀਹਾਂ ਵਿਚ ਖੜ ਕੇ ਸ਼ਹੀਦੀਆਂ ਦੇ ਗਏ। ਹਾਏ ਨੀ ਕਿਹਾ, ਡੋਲੇ ਨੀ, ਕੁੜੀਆਂ ਦੇ ਰਿਸ਼ਤੇ, ਮੋਹਰਾਂ ਦੀਆਂ ਥੈਲੀਆਂ, ਵਜ਼ੀਰੀ ਦੀਆਂ ਕੁਰਸੀਆਂ। ਤਿੰਨ ਜਨ ਦੁੱਖ ਪਾਪ ਕਹੋ ਕਤ ਹੋਵੇ ਜੀ। ਸਵਾਲ ਕਰ ਰਹੀ ਹੈ ਬਾਣੀ, ਜਿਨ੍ਹਾਂ ਦੇ ਹਿਰਦੇ ਵਿਚ ਸਤਿਗੁਰਾਂ ਦਾ ਨਾਮ ਦ੍ਰਿੜ ਹੋ ਜਾਂਦਾ, ਉਹਨਾਂ ਨੂੰ ਇਹ ਪੋਹ ਨਹੀਂ ਸਕਦੀਆਂ ਚੀਜ਼ਾਂ। ਇਹ ਗੁਰੂ ਰਾਮਦਾਸ ਦੀ ਵਡਿਆਈ ਚੱਲ ਰਹੀ ਹੈ। ਇਥੋਂ ਹੀ ਆਪਾਂ ਸਤਿਗੁਰ ਦੀ ਕਿਰਪਾ ਨਾਲ ਅੰਮ੍ਰਿਤ ਵੇਲੇ ਲਾਹੇ ਲਵਾਂਗੇ, ਭੁੱਲਾਂ ਤੋਂ ਖਿਮਾ ਬਖਸ਼ਣੀ। ਬਹੁਤ ਧੰਨਵਾਦ ਸੰਗਤਾਂ ਦਾ, ਬੜੇ ਪਿਆਰ ਸ਼ਰਧਾ ਸਤਿਕਾਰ ਦੇ ਨਾਲ ਗੁਰੂ ਕੀ ਉਪਮਾ ਸਰਵਣ ਕਰ ਰਹੇ ਹੋ। ਅੱਗੇ ਵਾਸਤੇ ਸ਼ੁੱਧ ਸੇਵਾ ਕਰਨ ਦਾ ਬਲ ਬਖਸ਼ਣਾ। ਸੰਗਤਾਂ ਵੱਲੋਂ ਸ਼ਬਦ ਦਾ ਸਤਿਕਾਰ ਹੋਇਆ, ਤੁਹਾਡੀ ਮਾਇਆ ਸਤਿਗੁਰ ਸਫਲੀ ਕਰਨ, ਨਾਮਦਾਨ ਗੁਰਸਿੱਖੀ ਦਾ ਜੀਵਨ, ਸ਼ਰਧਾ ਪ੍ਰੇਮ ਦੀ ਦਾਤ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।
2: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening to Sikh Radio broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

साथ साथ नानक रा

संत संत को होए दयाला संत संत।

0: ਕਿਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਗੁਰੂ ਸਾਹਿਬ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਨੂੰ ਬੇਅੰਤ ਖੁਸ਼ੀ ਹੋ ਰਹੀ ਹੈ ਅੱਜ ਸੁਕ੍ਰਿਤ ਜੋ ਕਿ ਟਰੱਸਟ 5 ਸਤੰਬਰ ਨੂੰ ਜਸਬੀਰ ਸਿੰਘ ਖਾਲਸਾ ਜੀ ਨੇ ਲਾਂਚ ਕੀਤਾ ਸੀਗਾ, ਉਸਦੀ ਅੱਜ ਪਹਿਲੀ ਆਡੀਓ ਕੈਸੇਟ ਰਿਲੀਜ਼ ਹੋ ਰਹੀ ਹੈ, ਸੁਕ੍ਰਿਤ ਭਾਵ ਚੰਗੀ ਕਿਰਤ। ਇਸ ਕੈਸੇਟ ਵਿੱਚ ਸੁਕ੍ਰਿਤ ਦੇ ਸ਼ਬਦ ਹਨ ਜੋ ਕਿ ਸਾਨੂੰ ਕਿਰਤ ਕਰਨ, ਨਾਮ ਜਪਣ ਅਤੇ ਵੰਡ ਸਕਣ ਦੀ ਪ੍ਰੇਰਨਾ ਦਿੰਦੇ ਹਨ। ਅਸੀਂ ਨਾਮ ਜਪ ਰਹੇ ਹਾਂ, ਵੰਡ ਵੀ ਛਕ ਰਹੇ ਹਾਂ, ਪਰ ਕਿਰਤ ਤੋਂ ਦੂਰ ਜਾ ਰਹੇ ਹਾਂ। ਸੁਕ੍ਰਿਤ ਟਰੱਸਟ ਜੋ ਕਿ ਜਸਬੀਰ ਸਿੰਘ ਖਾਲਸਾ ਜੀ ਨੇ ਸ਼ੁਰੂ ਕਰਵਾਈ, ਉਸ ਵਿਚਕਾਰ ਕੀਤੇ ਜਾਣ ਵਾਲੇ 5 ਕਾਰਜ ਦਾ ਜ਼ਿਕਰ, ਜਿਸ ਤਰ੍ਹਾਂ ਕੈਰੀਅਰ ਸੇਧ, ਕੋਚਿੰਗ, ਕਿਤਾਬਮੁਖੀ ਸਿਖਲਾਈ, ਸਵੈ ਸੇਵੀ ਪ੍ਰੋਜੈਕਟ, ਰੁਜ਼ਗਾਰ ਸੇਵਾਵਾਂ, ਇਸ ਤਰ੍ਹਾਂ ਦੇ ਕਾਰਜ ਕੀਤੇ ਜਾਣਗੇ। ਉਮੀਦ ਹੈ, ਦਾਸ ਮਹਾਰਾਜ ਅੱਗੇ ਅਰਦਾਸ ਕਰਦਾ ਹੈ ਕਿ ਸੁਕ੍ਰਿਤ ਟਰੱਸਟ ਨੂੰ ਚੜ੍ਹਦੀ ਕਲਾ ਨਾਲ ਇਸ ਕੈਸੇਟ ਨੂੰ ਰਿਲੀਜ਼ ਕਰਦਿਆਂ ਖੁਸ਼ੀ ਹੋ ਰਹੀ ਹੈ, ਔਰ ਸਰਬੱਤ ਸਾਧ ਸੰਗਤ ਇਸ ਦਾ ਲਾਭ ਉਠਾਵੇਗੀ, ਔਰ ਸੁਕ੍ਰਿਤ ਟਰੱਸਟ ਨੂੰ ਚੜ੍ਹਦੀ ਕਲਾ ਅਤੇ ਅਰਦਾਸ ਕਰਕੇ ਇਸ ਤੋਂ ਲਾਭ ਲਵੇਗੀ। ਇਹਨਾਂ ਕਹਿੰਦਾ ਅਰਦਾਸ ਸਿਮਰ ਅਜਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਜੀ। ਧਨਾ ਸ੍ਰੀ ਮਹੱਲਾ ਪੰਜਵਾਂ। ਜਾ ਕਉ ਹਰ ਰੰਗ ਲਾਗੋ ਇਸ ਯੁਗ ਮਹਿ, ਸੋ ਕਹੀ ਅਤ ਹੈ ਸੂਰਾ। ਆਤਮ ਜਿਣੈ ਸਗਲ ਬਸ ਤਾਂ ਕਹਿ, ਜਾ ਕਾ ਸਤਿਗੁਰ ਪੂਰਾ। ਜਾ ਕਉ ਹਰ ਰੰਗ ਲਾਗੋ ਇਸ ਯੁਗ ਮਹਿ, ਸੋ ਕਹੀ ਅਤ ਹੈ ਸੂਰਾ। ਆਤਮ ਜਿਣੈ ਸਗਲ ਬਸ ਤਾਂ ਕਹਿ, ਜਾ ਕਾ ਸਤਿਗੁਰ ਪੂਰਾ। ਠਾਕੁਰ ਗਾਈਐ ਆਤਮ ਰੰਗ, ਸਰਣੀ ਪਾਵਨ ਨਾਮ ਧਿਆਵਨ, ਸਹਿਜ ਸਮਾਵਨ ਸੰਗ ਰਹਾਉ। ਜਨ ਕੇ ਚਰਨ ਵਸੈ ਮਿਰਹੀ ਅਰੈ, ਸੰਗ ਪੁਨੀਤਾ ਦੇਹੀ। ਜਨ ਕੀ ਤੂਰ ਦੇਹੋ ਕਿਰਪਾ ਨਿਰਦ, ਨਾਨਕ ਕਹਿ ਸੁਖ ਇਹੀ। ਜਨ ਕੇ ਚਰਨ ਵਸੈ ਮਿਰਹੀ ਅਰੈ, ਸੰਗ ਪੁਨੀਤਾ ਦੇਹੀ। ਜਨ ਕੀ ਤੂਰ ਦੇਹੋ ਕਿਰਪਾ ਨਿਰਦ, ਨਾਨਕ ਕਹਿ ਸੁਖ ਇਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਓਮ ਜਪ ਜੀ ਸਾਹਿਬ, ਇੱਕ ਓਅੰਕਾਰ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭਉ ਗੁਰਪ੍ਰਸਾਦ। ਜਪ ਆਦਿ ਸੱਚ, ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨਾ ਹੋ ਬਈਂਗੇ, ਸੋਚੀ ਲੱਖ ਵਾਰ। ਚੁੱਪੈ ਚੁੱਪ ਨਾ ਹੋ ਬਈਂਗੇ, ਲਾਏ ਰਾਂ ਲਿਵਤਾਰ। ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੂਆ ਭਾਰ। ਸਹਿਸ ਸਿਆਣਪ ਲੱਖ ਹੋ ਹੈ, ਤਾਂ ਇੱਕ ਨਾ ਚੱਲੈ ਨਾਲ। ਸਿਵ ਸਚਿਆਰਾ ਹੋਈ ਹੈ ਸਿਵ ਕੂ।

ਕਿਰਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੇਈ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਅਲਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈ ਹੈ ਹੁਕਮੈਂ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈਂ ਜੇ ਬੁੱਝੈ ਤਾਂ ਹੁਮੈਂ ਕਹੇ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਘਰੇ ਤਨ ਖੇ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਜ਼ਰ ਹਦੂਰ ਕਥਨਾ ਕਥੀ ਨ ਆਵੈ ਤੋਟ ਗਦ ਕਦ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾਹੀ ਜੁਗਾਂ ਜੁਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪਰਵਾਹ ਸਾਚਾ ਸਾਹਿਬ ਸਾਚ ਨਾਇ ਪਾਖਿਆ ਭਾਉ ਅਪਾਰੂ ਆਖੇ ਹੇ ਮੰਗੈ ਦੇਹ ਦੇਹ ਦਾਤ ਪਰੇ ਦਾ ਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੂੰਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੀ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਗੀਤਾ ਨਾ ਆਵੇ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਪਾਉ ਦੁਖ ਪਰ ਹਰ ਸੁਖ ਪਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਾਇਆ ਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਾਂ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇਤ ਸੁਭਾਵਾਂ ਬਿਣ ਭਾਣੇ ਕੇ ਨਾਏ ਕਰੀ ਜੇਤੀ ਸਿਰਠ ਉਪਾਈ ਵੇਖਾ ਬਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾਂ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕਹੇ ਜਸ ਕੀਰਤ ਜਗ ਲਏ ਜੇ ਤੇ ਸੋ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਆ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਦਬੀਰ ਸੁਰਨਾਥ ਸੁਣਿਆ ਧਰਤ ਤਬਲ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਈਸ਼ਰ ਵਰਮਾ ਇੰਦਰ ਸੁਣਿਆ ਮੁਖ ਸਾਲਾਹ

ਸੁਣਿਆ ਸਤਸੰਗ ਦੋਖ ਗਿਆਨ, ਸੁਣਿਆ ਅੜਸਠ ਕਾ ਇਸ਼ਨਾਨ, ਸੁਣਿਆ ਪੜ ਪੜ ਪਾਵੈ ਮਾਨ, ਸੁਣਿਆ ਲਾਗ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਕਾ ਨਾਸ਼, ਸੁਣਿਆ ਸਰਾ ਗੁਣਾ ਕੇ ਗਾ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵੈ ਰਾਜ, ਸੁਣਿਆ ਹਾਦੋ ਵੈ ਸਗਾ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿਛਾ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰ ਤੋ ਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸ਼ੁੱਧ, ਮੰਨੈ ਮੂੰਹ ਝੂਟਾ ਨਾ ਖਾਈ, ਮੰਨੈ ਜਮ ਕੈ ਸਾਥ ਨਾ ਜਾਈ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਈ, ਮੰਨੈ ਪਤ ਸਿਉ ਪ੍ਰਗਟ ਜਾਈ, ਮੰਨੈ ਮਗ ਨ ਚੱਲੈ ਪੰਥ, ਮੰਨੈ ਧਰਮ ਸੇ ਤੀਸਨ ਬੰਧ, ਵੈਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵੈ ਮੋਖ ਦੁਆਰ, ਮੰਨੈ ਪਰਵਾ ਰਹਿ ਸਾਧਾਰ, ਮੰਨੈ ਤਰੈ ਧਾਰੇ ਗੁਰਸਿੱਖ, ਮੰਨੈ ਨਾਨਕ ਪਵਹਿ ਨਾ ਭਿੱਖ, ਵੈਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਚ ਪਰਵਾਨ ਪੰਚ ਪ੍ਰਧਾਨ, ਬੰਚੇ ਪਾਵਹਿ ਦਰਗਹਿ ਮਾਨ, ਬੰਚੇ ਸੋਹਹਿ ਇੰਦਰ ਦਾ ਜਾਨ, ਬੰਚਾਂ ਕਾ ਗੁਰੇ ਇਕ ਧਿਆਨ, ਦੇਖੋ ਕਹਿ ਕਰੈ ਵਿਚਾਰ, ਕਰਤੇ ਕਾ ਕਰਣਾ ਨਾਹੀ ਸੁਮਾਰ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਸਭ ਰੱਖਿਆ ਜਨ ਸੂਤ, ਜੇ ਕੋ ਬੁੱਝੈ ਉਭੈ ਸਚਿਆਰ, ਤਵਲੇ ਉਪਰ ਕੇਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਦਸਤੇ ਭਾਰ ਤਲੈ ਕਵਣ ਜੋਰ, ਜੀ ਅਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੇਤਾ ਹੋਏ, ਕੇਤਾ ਤਾਣ ਸਵਾਲ ਰੂਪ, ਕੇਤੀ ਦਾਤ ਜਾਣੈ ਕੌਣ ਕੂਤ, ਕੀਤਾ ਵਸਾਓ ਏ ਕੋ ਗਵਾਓ, ਦਿਸਤੇ ਹੋਏ ਲਖ ਦਰੀਆਓ, ਕੁਦਰਤ ਗਵਣ ਕਾਮ ਵਿਚਾਰ।

ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੀ ਜੋਰ, ਅਸੰਖ ਗਲਵਡ ਹੱਤਿਆ ਕਮਾਹੀ, ਅਸੰਖ ਪਾਪੀ ਪਾਪ ਕਰ ਜਾਹੀ, ਅਸੰਖ ਕੂੜਿਆਰ ਕੂੜੇ ਫਿਰਾਹੀ, ਅਸੰਖ ਮਲੇਸ਼ ਮਲ ਪਖ ਖਾਹੀ, ਅਸੰਖ ਨਿੰਦਕ ਸਿਰ ਕਰੈ ਪਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਪਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਸੰਖ ਥਾਵ, ਗਮ ਗਮ ਅਸੰਖ ਲੋ, ਅਸੰਖ ਕਹਿ ਸਿਰ ਭਾਰ ਹੋਏ, ਅੱਖਰੀ ਨਾਮ ਅੱਖਰੀ ਸਾਲਾ, ਅੱਖਰੀ ਗਿਆਨ ਗੀਤ ਗੁਣਗਾ, ਅੱਖਰੀ ਲਿਖਣ ਬੋਲਣ ਬਾਣ, ਅੱਖਰਾ ਸਿਰ ਸੰਯੋਗ ਬਖਾਣ, ਜਿਨ ਇਹ ਲਿਖੇ ਤੈਸ ਸਿਰ ਨਾਹੀ, ਜਬ ਫਰਮਾਏ ਤਿਵ ਤਿਵ ਪਾਏ, ਜੇਤਾ ਕੀਤਾ ਤੇਤਾ ਨਾਉ, ਬਿਣ ਨਾਵੈ ਨਾਹੀ ਕੋ ਥਾਉ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਐਸਾ ਹੀ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉਤਰ ਸੁਖੇ, ਮੂਤ ਬਲੀਤੀ ਕੱਪੜ ਹੋਏ, ਦੇ ਸਾਬੂਣ ਲਈ ਆਉਤ ਹੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾ ਵਹਿ ਕੈ ਰੰਗ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾ, ਆਪੇ ਬੀਜ ਆਪੇ ਹੀ ਖਾ, ਨਾਨਕ ਹੁਕਮੀ ਆਵ ਜਾ, ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਦਿਲ ਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਪਾਉ, ਅੰਤਰ ਗਾਤ ਤੀਰਥ ਮਲ ਨਾਉ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਣ ਗੁਣ ਕੀਤੇ ਭਗਤ ਨਾ ਹੋਏ, ਸਵਸਥ ਆਥ ਬਾਣੀ ਬਰਮਾਉ, ਸਤ ਸੁਹਾਣ ਸਦਾ ਮਨ ਚਾਉ, ਕਵਣ ਸੁਵੇੜਾ ਵਖਤ ਕਵਣ, ਕਵਣ ਸਿਤ ਕਵਣ ਵਾਰ, ਕਵਣ ਸਿਰ ਉੱਤੀ ਮਾਂ ਕਵਣ, ਜਿਥੋ ਆਕਾਰ, ਵੇਲ ਨਾ ਪਾਈਆ ਪੰਡਤੀ, ਜੇ ਹੋਵੇ ਲੇਖ ਪੁਰਾਣ, ਵਖਤ ਨਾ ਪਾਇਓ ਕਾਦੀਆਂ, ਜੇ ਲਿਖਣ ਲਿਖ ਪੁਰਾਣ, ਸਿਤ ਵਾਰ ਨਾ ਜੋਗੀ ਜਾਣੇ, ਰੁਤਮਾ ਨਾ ਕੋਈ, ਜਾ ਕਰਤਾ ਸਿਰ ਠੀਕ ਹੋ ਸਾ, ਜੇ ਆਪੇ ਜਾਣੇ ਸੋਈ, ਕਿਉ ਕਰ ਆਖਾਂ ਕਿਉ ਸਾਲਾਹੀ, ਕਿਉ ਵਰਨੀ ਕਿਉ ਜਾਣਾ, ਨਾਨਕ ਆਖਣ ਸਭ ਕੋ ਆਖੇ, ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਹੀ, ਕੀਤਾ ਜਾ ਕਾ ਹੋ ਗਏ, ਨਾਨਕ ਜੇ ਕਹੋ ਆਪਾਂ ਜਾਣੇ, ਅੱਗੇ ਗਏ ਨਾ ਸੋਏ, ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ, ਓੜ ਕੋੜ ਕਪਾਲ ਥੱਕੇ, ਵੇਦ ਕਹਿ ਨਿਕ ਵਾਤ, ਸਹਿ ਸਿਠਾਰਾਂ ਕਹਿਣਕ ਦੇ ਬਾਸ, ਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀਐ, ਲੇਖਾ ਹੋਏ ਵਿਨਾਸ਼, ਨਾਨਕ ਵੱਡਾ ਆਖੀ ਹੈ ਆਪੇ ਜਾਣੇ ਆਪ, ਸਾਲਾਹੀ ਸਾਲਾਹੇ ਦੀ ਸੁਰਤ ਨਾ ਪਾਈਆਂ, ਨਦੀਆਂ ਤੈ ਵਹ ਪਵਹੇ, ਸਮੁੰਦ ਨਾ ਜਾਣੀਐ, ਸਮੁੰਦ ਸਾਹ ਸੁਲਤਾਨ ਗਿਰਾ, ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ, ਜੇ ਤੇ ਸਮਨੋ ਨਾ ਵਿਸਰੈ, ਅੰਤ ਨਾ ਸਿਫਤੀ ਕਰਨ ਦਾ ਅੰਤ, ਅੰਤ ਨਾ ਕਰਨ ਦੇਣ ਦਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨਵੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਣ ਕਿਤੇ ਬਿਲ ਲਾਹੇ, ਦਾ ਕੇ ਅੰਤ ਨਾ ਪਾਏ ਜਾਹੇ, ਇਹ ਅੰਤ ਨਾ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਏਵੜ ਉੱਚਾ ਹੋਵੇ ਕੋਏ, ਦਸ ਉੱਚੇ ਕਹੋ ਜਾਣੈ ਸੋਏ, ਜੇ ਬੜੇ ਆਪ ਜਾਣੈ ਆਪ ਆਪ, ਨਾਨਕ ਨਜ਼ਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕਿਤੇ ਮੰਗਾ ਜੋ ਦਾਰ, ਗੇਤਿਆਂ ਗਣਤ ਨਹੀਂ ਵਿਚਾਰ, ਕਿਤੇ ਖਬਰ ਟੈਮ ਬੇਕਾਰ, ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੂਰਖ ਖਾਹੀ ਖਾਹੇ, ਕਿਤਿਆਂ ਦੁੱਖ ਭੂ ਸਦ ਮਾਰੇ, ਤੇ ਦਾਤ ਤੇਰੀ ਦਾਤਾਰ, ਬੰਦ ਖਲਾਸੀ ਪਾਣੇ ਹੋਏ, ਹੋਰ ਆਖ ਨਾ ਸਕੈ ਕੋਏ, ਜੇ ਕੋ ਖਾਏ ਕੋ ਆਖਣ ਪਾਏ, ਉਹ ਜਾਣੇ ਜੇ ਧੀਆਂ ਮੂੰਹ ਖਾਏ, ਆਪੇ ਜਾਣੇ ਆਪੇ ਦੇ ਆਖੇ ਸੇਤੇ ਕਈ ਕਹੇ, ਜਿਸ ਨੂੰ ਬਖਸ਼ੇ ਸਬਦ ਸਾਲਾਹ, ਨਾਨਕ ਪਾਤਸ਼ਾਹ ਹੀ ਪਾਤਸ਼ਾਹ, ਅਮੁੱਲ ਗੁਣ ਮੁੱਲ ਵਪਾਰ, ਮੁੱਲ ਵਪਾਰੀ ਅਮੁੱਲ ਭੰਡਾਰ, ਮੁੱਲਾ ਵਹਿ ਮੁੱਲ ਲੈ ਲੈ ਜਾਏ, ਅਮੁੱਲ ਭਾਈ ਮੁੱਲਾ ਸਮਾਏ, ਅਮੁੱਲ ਧਰਮ ਮੁੱਲ ਦੀਵਾਨ, ਮੁੱਲ ਤੁਲ ਮੁੱਲ ਪ੍ਰਵਾਨ, ਮੁੱਲ ਬਖਸ਼ੀਸ ਮੁੱਲ ਨਿਸ਼ਾਨ, ਮੁੱਲ ਕਰਮ ਮੁੱਲ ਫਰਮਾਨ, ਮੁੱਲੋ ਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਬਲਾਏ, ਆਖੇ ਵੇਦ ਪਾਠ ਪੁਰਾਣ, ਆਖੇ ਪੜ੍ਹੇ ਕਰੇ ਵਖਿਆਣ, ਅੱਖ ਹੈ ਬਰਮੇ ਅੱਖ ਹੈ ਅੰਧ, ਅੱਖ ਹੈ ਗੋਪੀ ਤੈ ਗੋਬਿੰਦ, ਅੱਖ ਹੈ ਈਸ਼ਰ ਅੱਖ ਹੈ ਸਿੱਧ, ਅੱਖ ਹੈ ਕੀਤੇ ਕੀਤੇ ਬੁੱਧ, ਅੱਖ ਹੈ ਦਾਨਵ ਅੱਖ ਹੈ ਦੇਵ, ਅੱਖ ਹੈ ਸੁਰ ਨਰਮੰਜਨ ਸੇਵ, ਕੀਤੇ ਅੱਖ ਹੈ ਆਖਣ ਪਾਹੇ, ਕੀਤੇ ਕਹਿ ਕਹਿ ਉੱਠ ਉੱਠ ਜਾਹੇ, ਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕਈ ਕਹੇ, ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣੈ ਸਾਜਾ ਸੋਏ,
ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਰਗਾਵਾ ਰੰਗਾਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਮੈਂ ਸਰਬ ਸੰਭਾਲੇ ਵਾਜੇ ਨਾਦ ਨੇਕ ਸੰਖਾ ਕੀਤੇ ਬਾਵਣਹਾਰੇ ਕਿਤੇ ਰਾਗ ਪਰਿਸੰ ਕਹੀ ਅਨ ਕਿਤੇ ਗਾਵਣ ਹਾਰੇ ਗਾਵੇ ਤੁਨ ਪੌਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੋਦ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬਰਮਾ ਦੇਵੀ ਸੋਹਨ ਸਦਾ ਸਵਾਰੇ ਗਾਵੇ ਇੰਦਨ ਦਸਨ ਬੈਠੇ ਦੇਵਤੇ ਆਂਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਦੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਣ ਯਮਨ ਮੋਹਣ ਸੁਰਗਾ ਮਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਆਸਣ ਤੀਰਥ ਨਾਲੇ ਗਾਵੇ ਜੋਧ ਮਹਾਂਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸਹੀ ਤੁਧ ਨੂੰ ਗਾਵੇ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਜਤਨ ਆਵਨ ਨਾਨਕ ਗਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਜਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨੋ ਪਾਈ ਕਰ ਕਰ ਵੇਖਾ ਗੀਤਾ ਆਪਣਾ ਜਬ ਦਿਸ ਦੀ ਵਡਿਆਈ ਜੋ ਦਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਰਜੋਲੀ ਧਿਆਨ ਕੀ ਕਰੇ ਮੈਂ ਭੂਤ ਚਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀ ਤੈ ਜਗ ਜੀਤ ਆਦੇਸ਼ ਤਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕ ਪ੍ਰਵੇਸ਼ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾਂ ਕੀਰਤ ਸਿਵਰਾ ਸਾਧ ਸੰਯੋਗ ਵਿਯੋਗ ਦਕਾਰ ਚਲਾਵੇ ਲੇਖੇ ਆਵੇ ਭਾਗ ਆਦੇਸ਼ ਦਸੈ ਆਦੇਸ਼ ਆਦਿ ਅਨਿਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ਼ ਏਕਾ ਮਾਈ ਜੁਗਤ ਵਿਆਹੀ ਤਿੰਨ ਜਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀ ਬਾਣ ਜਿਵ ਦਸ ਭਾਵੈ ਤਿਵੈ ਚਲਾਵੈ ਜੇ ਹੋਵੈ ਫੁਰਮਾਣ ਉਹ ਵੇਖੈ ਉਹਨਾਂ ਨਦਰ ਨਾ ਆਵੇ ਬਹੁਤਾ ਇਹ ਵਿਡਾਣ ਆਦੇਸ਼ ਤਸੈ ਆਦੇਸ਼ ਆਦਿ ਅਨਿਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ਼ ਆਸਣ ਲੋਏ ਲੋਏ ਭੰਡਾਰ

ਪ੍ਰਭੂ ਜੇਤੇ ਬਦਨ ਸ੍ਰੇਸ਼ ਸਭ ਤਾਰੇ ਆਪ ਆਪਣੀ ਹਿੰਬੂ ਜੋ ਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਮੇਦ ਭੇਦ ਹਰਿਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਨੀਲ ਅਨਾਦ ਅਸੰਭ ਤਾਂ ਕਾ ਮੂਢ ਚਾਰਤ ਭੇਦਾ ਜਾ ਕੋ ਬੇਵਨ ਪਾਪਤ ਭੇਦਾ ਤਾਂ ਕੋ ਗਰਭਾਨ ਅਨੁਮਾਨਤ ਮਹਾਂ ਮੂਢ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿ ਸਦਾ ਸੇਵੋ ਨਿਰੰਕਾਰ ਕਾ ਨਿਰੰਕਾਰ ਕਾ ਜੀਣਤ ਨੈ ਪੈਵੋ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੋਹ ਦੇਤੀ ਤੁਮਰਾ ਲਖਾ

ਦੇਣ ਨਹੀਂ ਕਹੋਂ ਬੁੱਧ ਗਾਰੇ ਹਵਾ ਬੈਠਾ ਸਗਰੀ ਸ੍ਰੇਠ ਦਿਖਾਏ ਜੰਮ ਪਵ ਆਦਿ ਦਿਗਾਦ ਸਰੂਪ ਸੁਜੰਮ ਪਵ ਅਵਰੱਛਾ ਮੇਰੀ ਤੁਮ ਕਰੋ ਸਿੱਖ ਉਭਾਰੇ ਸਿੱਖ ਸੰਗਰੂ ਦੋਸ਼ ਜਿਤੇ ਉੱਠ ਬਤੋ ਤਪਾਤਾ ਸਗਲ ਮਲੇਸ਼ ਕਰੋ ਰਣ ਖਾਤਾ ਜੇ ਆ ਸੋਚ ਦਵ ਸਰਣੀ ਪਰੇ ਦਿਨ ਕੇ ਦੋਸ਼ਟ ਦੁਖ ਤਵੈ ਮਰੇ ਪੁਰਖ ਜਮਨ ਪਗ ਪਰੇ ਤਿਹਾਰੀ ਦਿਨ ਕੇ ਤੁਮ ਸੰਕਟ ਸਭ ਟਾਰੀ ਜੋ ਕਲ ਕੋ ਇੱਕ ਵਾਰ ਤੇ ਆਏ ਹੈ ਦਾਂ ਕੇ ਕਾਲ ਨਿਕਟ ਨਹੀਂ ਆਏ ਹੈ ਰੱਛਾ ਹੋਈ ਤਾਂ ਇਹ ਸਭ ਕਾਲ ਦੁਸ਼ਟ ਰਿਸ਼ਟ ਟਰੈਂਦ ਕਾਲ ਕਿਰਪਾ ਦ੍ਰਿਸ਼ਟ ਦਿਨ ਜਾਹ ਨਹਿਰਿਓ ਦਾਂ ਕੇ ਦਾਪ ਦਿਨ ਕਮੋ ਹਰਿਓ ਰਿਦ ਸਿਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸਵ ਸਗਨ ਕੋਈ ਏਕ ਵਾਰ ਜਿੰਤ ਮੈਂ ਸੰਭਾਰਾ ਕਾਲ ਫਾਸ ਤੇ ਦਾਹ ਉਬਾਰਾ ਜੈਨ ਨਰ ਨਾਮ ਤਿਹਾਰੋ ਕਾ ਦੁਆਰ ਦੋਸ਼ਟ ਲੋਕ ਤੇਰਾ ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹਾ ਦਿਲ ਉਬਾਰੀ ਸਰਵ ਠਾਰਮ ਹੋ ਸਹਾਈ ਦੋਸ਼ਟ ਦੋਗ ਤੇ ਲਿਹ ਬਚਾਈ ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹਾ ਦਿਲ ਉਬਾਰੀ ਸਰਵ ਠਾਰਮ ਹੋ ਸਹਾਈ ਦੋਸ਼ਟ ਦੋਗ ਤੇ ਲਿਹ ਬਚਾਈ ਖੜਗ

ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾ ਬਣਾਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿ ਨੇ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਰ ਹੋਰ ਨਾਲ ਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰਾ ਸੁਆਮੀ ਸੋ ਕਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋਰ ਨਾਲ ਲੇ ਸਾਚੇ ਸਾਹਿਬਾ ਗਿਆ ਨਹੀਂ ਕਰਦੇ ਰਹੇ ਕਰਦਾ ਦੇ ਰਹੇ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਬਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬੂ ਕਿਆ ਨਾਹੀਂ ਕਰਦੀ ਰਹੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਬੁਝਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟਹੋ ਜਿਸ ਦੀ ਆਏ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਗਰਸ ਭਾਗੈ ਗਰਸ ਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰਿਓ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਨ ਮਾਣੀ ਦੇਨ ਮਾਣੀ ਲਿਵੈ ਬਾਜੋ ਕਿਆ ਕਰੇ ਬੇਚਾਰੀਆ ਤੁਧ ਵਾਜ ਸਿਮਰਤ ਕੋਈ ਨਾਹੀਂ ਕਿਰਪਾ ਕਰ ਬਨਵਾਰੀਆ ਇਸ ਨੋ ਹੋਰ ਥਾਉ ਨਾਹੀਂ ਸਬਦ ਲਾਗ ਸਵਾਰੀਆ ਕਹੇ ਨਾਨਕ ਲਿਵੈ ਬਾਜੋ ਕਿਆ ਕਰੇ ਬੇਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਰੇ ਵੇ ਕੱਟੇ ਗਿਆਨ ਅੰਜਨ ਸਾਰਿਆ ਅੰਦਰੋ ਜਿਨ ਕਾ ਮੋਹ ਦੁੱਟਾ ਜਿਨ ਕਾ ਸਭ ਸੱਜਾ ਸਵਾਰਿਆ ਕਹੇ ਨਾਨਕ ਆਨੰਦ ਆਨੰਦ ਗੁਰ ਦੇ ਜਾਣਿਆ ਬਾਬਾ ਜਿਸ ਤੂੰ ਦੇ ਸੁਜਨ ਪਾਵੇ ਪਾਵੇ ਤਾਂ ਸੁਜਨ ਦੇ ਜਿਸਨ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਪੂਲੇ ਫਿਰ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਪੈ ਨਿਰਮਲ ਜਿਨਾ ਪਾਣ ਪਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋ ਜਨ ਪਾਵੇ।

ਧੰਨ ਧੰਨ ਸਾਹਿਬ ਸਾਹਿਬ ਗੁਰੂ ਕੋ ਹੁਕਮ ਮੰਨਿਆ ਪਾਈਏ ਹੁਕਮ ਮੰਨਿਆ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਗਤ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤ ਪਰਮ ਪਲਾਇਆ ਮਾਇਆ ਤਾਂ ਮੋਹਣੀ ਤਿਨਾ ਕੀਤੀ ਜਿਨ ਠਗੋਲੀ ਪਾਈਆ ਗੁਰਬਾਣ ਕੀਤਾ ਦਿਸੈ ਬਿਟੋ ਜਿਨ ਮੋਹ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲ ਇਹ ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮੈ ਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੈ ਤੇਰਾ ਪ੍ਰਣਾਪ ਤੂੰ ਜਾਣ ਹੇ ਜੀ ਜਨ ਤੋ ਸਭ ਖੇਲ ਤੇਰਾ ਕਿਆ ਕੋ ਅੱਖ ਵਖਾਣੇ ਆਖੈ ਦਾ ਵੇਖੈ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਾਰੇ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੋਂ ਦੋ ਪਾਏ ਇੱਕ ਵੇਖ ਪਰ ਸੁਣਿਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸ ਨੂੰ ਆਪ ਦੁਠਾ ਤਿੰਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਦਾ ਦ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਕੰਨਿਓ ਦਿੱਖੀ ਵਾਲੋ ਨੇ ਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜੀ ਨੇ ਆਪ ਤਜਿਆ ਹਰ ਵਾਸਨਾ ਸਮਾਣੀ ਕਹੇ ਨਾਨਕ ਜਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉਂ ਤੂੰ ਚਲਾਏ ਤੇ ਚੱਲਾਂ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਉਂ ਤੂੰ ਚਲਾਏ ਤੇ ਚੱਲਾਂ ਜਿਨ੍ਹਾਂ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆ ਵਹੀ ਜਿਸਨੂੰ ਕਥਾ ਸੁਣਾਈ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜਮ ਪਾਵੇ ਦਿਵੈ ਚਲਾਵੇ ਇਹ ਸੁਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹ ਤਿੰਨ ਕਹਿ ਮਨ ਵਸਿਆ ਜੰਤਰੋਂ ਲਿਖਿਆ ਆਇਆ ਇੱਕ ਫਿਰੇ ਘਨੇਰੇ ਕਰੇ ਗੱਲਾਂ ਗੱਲੀ ਗਿਣੇ ਨਾ ਪਾਇਆ ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵਿੱਤ ਸੰਗਤ ਸਬਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਬਿਨ ਸਹਿਜ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸਾ ਜੀ ਉਮਲੀਨ ਹੈ ਕਦ ਸੰਜ ਮਦੋਤਾ ਜਾਈ ਮਨ ਧੋਵੋ ਸ਼ਬਦ ਰਾਗ ਵਾਰਸ ਰਹੁ ਚਿਤ ਲਾਈ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਇ ਸਹਿਸਾ ਬਜਾਈ ਜੀਓ ਮੈਲੇ ਬਾਰੋ ਨਿਰਮਲ ਬਾਰੋ ਨਿਰਮਲ ਜੀਓ ਤਾਂ ਮੈਲੇ ਤਿੰਨੀ ਜਨਮ ਜੂ ਹੈ ਹਾਰਿਆ ਇਹ ਦਿਸਣਾ ਵੱਡਾ ਰੋਗ ਲਗਾ ਮਰਨ ਮਨੋ ਵਸਾਰਿਆ ਵੇਦਾ ਮੈਂ ਨਾਮ ਉਤਮ ਸੋ ਸੁਣੇ ਨਾਹੀ ਫਿਰੇ ਜਾਂ ਵੇਦਾ ਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂ ਹੈ ਹਾਰਿਆ ਜੀਓ ਨਿਰਮਲ ਬਾਰੋ ਨਿਰਮਲ ਬਾਰੋ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਦੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਈ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੇ ਸੇ ਬਣਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੀ ਕੋ ਸਿੱਖ ਗੁਰੂ ਸੇਤੀ ਸਨਮੁਖ ਹੋ ਗਏ ਹੋਵੇ ਤਾਂ ਸਨਮੁਖ ਸਿੱਖ ਹੋਈ ਜੀਓ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਤੇ ਆਏ ਅੰਤਰਾਤਮਾ ਸੰਭਾਲੇ ਆਪ ਛੱਡ ਸਦਾ ਰਹੇ ਪਰਣੇ ਗੁਰਬਿਨ ਵਰਨ ਜਾਣੇ ਕੋਏ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮ ਕੋਏ ਜੇ ਕੋ ਗੁਰ ਤੇ ਬੇਮੁਖੋ ਵੈ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਸੇ ਕੋਈ ਪੁੱਛੋ ਵੇ ਕਿਆ ਜਾਏ ਅਨੇਕ ਜੋਨੀ ਪਰਮਿਆ ਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਭ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਹਿਣ ਸਤਿਗੁਰ ਮੁਕਤ ਨਾ ਪਾਏ ਆਪ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆਸਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹੋ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਗ ਬਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਜਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪੈਰ ਬਾਣੀ ਕਹੇ ਨਾਨਕ
सतगुरु वाजो और कच्ची बाणी गुर का शब्द रतन है ही रे जत जड़ाऊ शब्द रतन जत मन लागा ही हुआ समाऊ शब्द छेती मन मिलया सच्चा लाया पाऊ आपे हीरा रतन आपे जसनो दे बजाए कहे नानक शब्द रतन है हीरा जत जड़ाऊ सेव सकदा पो पाए कहे करता आपे हुकुम बरदाए हुकुम बरदाए आप वेख गुरमुख किसे बजाए तोड़े बंधन होवे मुक्त शब्द मन बसाए गुरमुख जिसनों आप करे सो होवै एक सिमले बुलाए कहे नानक आप करता आपे हुकुम बरदाए आपे हुकुम बजाए सिमरत शास्त्र पुन पाप विचार दे तत्तै सार न जानी गुरु वाजों तत्तै सार न जानी ते ही गुणी संसार परम सुद्धा सुद्धा रहन व्याणी गुर कृपा ते सेजन जागे जिन हर मन वसे आप बोले अमृत बाणी कहे नानक सो दत्त पाए जिसन मन दिन हर लिव लागे जागत रहन व्याणी माता के उदर में प्रतपाल करे सो गै मनो बसारी है मनो कम बसारी है बड़दाता जे अगन में आहार पहुंचावे उसनो कहे पो न सके जिसनो अपनी ले बुलावे अपनी ले वे आपे लाए गुरमुख सदा संभाली है कहे नानक के बड़दाता सो गै मनो बसारी है जैसी अगन उदर में है तैसी बार माया माया अगन सब एको जे ही करता खेल से जाया जान तस पाणा तजम मैं परवार भला पाया लिव छुड़की लगी दृष्णा माया मरवरताया ए माया जित हर विसरै मोह बजै बहुदू जल आया कहे नानक गुर प्रसादी जिन्ना ने बलागी जिन्नी विच माया पाया हर आप मुल कहे मुल न पाया जाए मुल न पाया जाए किसै बिटो राय लोक बिल लाए ऐसा सतगुर जे मिलै तिसनु सिर सौंपी है विचों आप जाए जिसदा जियो तिस मिल रहे हर बस मन आई हर आप मुल्क है पाग तिना के नानका जिन हर पल पाई हर रास मेरी मन बन जारा हर रास मेरी मन बन जारा सतगुर दे रास जानी हर हर नब जियो ला घट दयानी ए तान तिना मिलया आजन हर पे पाण कह नानका रास मेरी मन वावन जारा हे रसना तू अनरस राज रही तेरी प्यास न जाए प्यास न जाए उर्द कितै जिजर हर रस भलै न पाए हर रस पाए भलै पिए हर रस बौड़ना दृष्णा लाग आए एह हर रस करमी पाई है सतगुर मिलै जस आए कहे नानक सो दत्त पाए जिसनु आन दिन हर लिव लग लाए

ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਦਿਖਤਾ ਜੇ ਚਿਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ ਹਰ ਰਸ ਬੌੜ ਨਾ ਤ੍ਰਿਸ਼ਨਾ ਲੱਗ ਆਈ। ਇਹ ਹਰ ਰਸ ਕਰਮੀ ਪਾਈ ਹੈ ਸਤਿਗੁਰ ਮਿਲੇ ਜਸਿਆਏ, ਕਹੇ ਨਾਨਕ ਹੋ ਰਾਨ ਰਸਾ ਵਿਸਰੇ ਜਾ ਹਰ ਵਸੈ ਮਨ ਆਏ। ਇਹ ਸਰੀਰਾ ਮੇਰੇ ਹਰ ਤੋਂ ਮੈਂ ਜੋਤ ਰੱਖੀ, ਦਾਦੂ ਜਗ ਮੈਂ ਆਇਆ ਹਰ ਜੋਤ।

द्वार दिखाया। कहे अनेक रूप नाव नवनिध दिसदंत न जाई पाया। कहे नानक हर प्यारे जियो गुफांद रख कह वाजा पौन जाया। ਇਹ ਸੱਚ ਸੁਹਿਲਾ ਸੱਚ ਕਰ ਗਾਵ ਗਾਵ ਦਸਹਿਲਾ ਕਰ ਸੱਚ ਜਿੱਥੇ ਸਦਾ ਸੱਚ ਦਿਆਵੇ ਸੱਚੋ ਦਿਆਵੇ ਜਾਂ ਤੁਧ ਪਾਵੇ ਗੁਰਮੁਖ ਜਨਾ ਬਜਾਵੇ। ਇਹ ਸੱਚ ਸਭਨਾ ਕਾ ਖਾਸਮ ਹੈ ਜਿਸ ਬਖਸ਼ੇ ਸੋਇਨ ਪਾਵੇ। ਕਹੇ ਨਾਨਕ ਸੱਚ ਸੁਹਿਲਾ ਸੱਚ ਕਰ ਗਾਵੇ।

ਦੇ ਭਗਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

بلیا گیا جاؤں

ಮಾಡಿಕೊಂಡು

ਆਨ ਤਿਆਗ ਭਈ ਇੱਕ ਆਸਰ ਸ਼ਰਣ ਸ਼ਰਣ ਕਰ ਆਏ ਸੰਤ ਅਨੁਗ੍ਰਹ ਭਏ ਮਨ ਨਿਰਮਲ ਪੁਰਖ ਵਿਦਾਤਾ ਨਾਨਕ ਹਰਿ ਗੁਣ ਗਾਏ।

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਵੱਡੀ ਵਜਾਇ ਜਾਂ ਵੱਡਾ ਲਾਓ, ਵੱਡੀ ਵਜਾਇ ਜਾਂ ਸੱਚ ਮਿਆਓ, ਵੱਡੀ ਵਜਾਇ ਜਾਂ ਨਿਹ ਦਿਲ ਖਾਓ, ਵੱਡੀ ਵਜਾਇ ਜਾਣਿਆ ਲਾਓ, ਵੱਡੀ ਵਜਾਇ ਬੁੱਝੇ ਸੱਪ ਹੋ, ਵੱਡੀ ਵਜਾਇ ਜਾਂ ਪੁੱਛਣਾ ਦਾਤ, ਵੱਡੀ ਵਜਾਈ ਜਾਂ ਆਪੇ।

ਜਾ ਇਹੋ ਜਗ ਸੱਚਾ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ ਇੱਕ ਨਾ ਹੁਕਮ ਸਮਾਏ ਲੈ ਇੱਕ ਨਾ ਹੁਕਮ ਕਰੇ ਵਿਨਾਸ਼ ਇੱਕ ਨਾ ਭਾਣੇ ਕੱਢ ਲਏ।

ਪੌੜੀ ਨਾਲ ਜੀਵ ਪਾਏ ਕੇ ਲਿਖਣਾ ਵੇ ਧਰਮ ਬਾਹਰ ਲਿਆ ਉਸੇ ਪਿੱਛੋਂ ਸੱਚ ਨਿਬੜ ਚੁਣਾ ਕਿਡੇ ਜਗਮਾ ਲਿਆ ਆਉ ਨਾ ਪਾਣੀ ਤੋੜਿਆ ਨੂੰ ਕਾਲੇ ਸੋਚ ਚਾ ਲਿਆ ਤੇਰੇ ਨਾਲ ਤੇ ਜਿੱਦਣ ਗਏ ਹਾਰ ਗਏ ਛੱਡਣ ਵਾਲਿਆ ਲਿਖਣਾ ਵੇ ਧਰਮ ਬਹਾਲਿਆ।

ਸਾਧਾਂ ਦੇ ਫਿਰੇ ਜੰਤੀ ਕਿਸਮਾਤੋ ਨਿਸਵਾਸਾਂ ਨੂੰ ਸਵਾਲ ਸਾਨੂੰ ਸਵਾਲ ਸਾਧ ਲਗੇ ਪ੍ਰਾਣ।

ਹੋਰ ਹਿਕਮਤ ਹੁਕਮ ਖੁਆਰ ਪੌੜੀ ਲੱਗ ਰਹੇ ਆਪਣੀ ਤਾਂ ਸ਼ਰੀ ਸਤਿਗੁਰ ਪਾਇ ਪਤੇ ਹੁਣ ਸਿੱਖਿਆ ਤਾਂ ਸਤਿਗੁਰ ਸਭ ਸੁਣੇ ਸਤਿਗੁਰ ਦਾ ਸਤਿ ਸਭ ਸੁਣਿਓ ਲੋਕ ਸਿਖਾਏ ਸਤਿਗੁਰੀ ਸਤਿ ਪਾਇਆ ਜਿਨ ਵਿੱਚੋਂ ਆਪ ਪਾਇਆ।

ਪਾਉਂਦੇ ਆ ਗਲਤਨਾਮ ਚ ਬੰਦਨ ਬਨ ਪਾਏ ਸੋਏ ਪਾਇਆ ਕ੍ਰਿਸ਼ਨ ਕੇ ਸਭ ਕੋਏ ਨੱਚ ਨੱਚ ਚਲੇ।

पंच सावन खड़ी मुंद जोबन बाली राम राजे।

मन मन्ने भावूरत पार लाइया नानक हर कम्मे।

Thank you.

ਮੈਂ ਇਹੀ ਬੰਦਨਾ ਫਿਕਰ ਜੋ ਨਹੀਂ ਪਾਏ ਹੋ ਮੈਂ ਕਿੱਥੋਂ ਪੁਜਾਏ ਕਿੱਥੋਂ ਮੈਂ ਜਾਏ ਹੋ ਮੈਂ ਇਹੋ ਹੁਕਮ ਹੈ।

ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਸਮਾਏ ਨਾਨਕ ਕਹੇ ਸੁਣੋ ਜਨੋ ਇਸ ਸੰਜਮ ਦੁੱਖ ਜਾਏ ਪੌੜੀ ਦੇ ਆਇਆ।

ਸਾਰਾ ਮੇਰਾ ਜਨਤਾ ਨਾਨਕ ਸੰਤ ਪਾਇ ਕੇ ਅਸਮਾਨ ਸਭਨਾ ਜਿੰਦਗੀ ਕਰਨਾ ਪਿਆ ਚਿੰਤਾ ਵੀ ਕਰਨੀ ਕਹਾ ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਜਾਗ

ਨਾ ਜਾਣੇ ਸਿਰ ਪਛਤਾਣੀ, ਸਤਿਗੁਰ ਕਹਤੇ ਸੋ ਸੁਖ ਪਾਏ, ਹਰ ਕਾ ਨਾਮ ਮਨ ਵਸਾਏ। ਨਾਨਕ ਨਦਰ ਕਰੇ ਸੋ ਪਾਏ, ਆਸ ਦੇਸ ਤੇਨੇ ਕੇਵਲ, ਹਉ ਮੈਂ ਸ਼ਬਦ ਜਲਾਏ। ਪੌੜੀ ਪੌੜੀ ਕਰੇ ਮਨ।

0: किसे आए दे किसे आए दे किसे
1: ਗੌੜੀ ਭਗਤ ਸ੍ਰੀ ਮਨਸਾਨ ਮਿੱਤਰ ਸੋਹੀ ਤੀਰਥ ਗਾਉਣ ਦੇ ਨਾਨਕ ਕਰਮਾ ਬਾਹਰ ਦਾ ਢੋਲ ਲੈਣੀ ਸਾਹਮ ਦੇ ਇੱਕ ਮੋਲਾ ਬੂਝਣੇ ਆਪਣਾ ਅਣਹੋਂ ਦਾ ਆਪ ਗਣਾਏ ਦੇ ਹੋਰ ਸਾਡੀ ਕਾਨੀ ਜਾਤ ਹੋਰ ਉੱਤਮ ਜਾਤ ਸਜਾਏ ਦੇ ਮੰਗਲਾ ਜਿਸ ਦੇ ਧਿਆਨ ਦੇ।

ਹਰ ਪੈ ਜਨਾਨ ਕਿਸਾਨ।

ಸಾಧನ ಮಾಡಿಗೆ ಸೇವೆ ಹೋ ನಾವು ಪಹಚಲೆ ಸೋ ಅಗೆ ಮಾರಿಯೇ ಅಗೆ ಮಾರಿಯೇ ಆ

करे जवाबा, कुदरत करे जवाबा।

अलक्ष अपार अलाह सिरापा कायम कायम साहेब हाजिर ना करी।

ਸਤਿਗੁਰ ਰਹੇ ਆਪ ਹਰ ਤੂਰੇ ਬਿਰਵੰਤਰਾਂ ਨੂੰ ਕੁੜ ਚਰਨ ਲਾ ਕੇ ਸਾਚੇ ਸਨ ਹਰ ਤੂਰੇ।

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਗੌੜੀ ਸੁਖਮਨੀ।

ਰੱਬ ਕਾ ਸਿਮਰਨ ਰਿੱਧ ਸਿੱਧ ਨਾਉ ਨਿੱਧ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕਾ ਸਿਮਰਨ ਜਪ ਤਪ ਪੂਜਾ ਪ੍ਰਭ ਕਾ ਸਿਮਰਨ ਬਿਨਸੈ ਦੂਜਾ ਪ੍ਰਭ ਕਾ ਸਿਮਰਨ ਤੀਰਥ ਸਨਾਨੀ ਪ੍ਰਭ ਕਾ ਸਿਮਰਨ ਦਰਗਹਿ ਮਾਨੀ ਪ੍ਰਭ ਕਾ ਸਿਮਰਨ ਹੋਏ ਸੁਪਲਾ ਪ੍ਰਭ ਕਾ ਸਿਮਰਨ ਸੁਫਲ ਫਲਾ ਸੇ ਸਿਮਰੈ ਜਿਨੇ ਆਪ ਸਿਮਰਾਏ ਨਾਨਕ ਤਾਂ ਕੇ ਲਾਗੋ ਪਾਏ ਪ੍ਰਭ ਕਾ

ਨਾਨਕੇ ਅਵਰ ਨਾ ਜਾਣ ਸਕੋਏ ਸਰਬ ਧਰਮ ਮੈਂ ਸੇਤ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਤਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਕਾਨੀ ਸਗਲ ਥਾਂ

ਜਾਂ ਕੀ ਸੇਵਾ ਨਵ ਨਿਤ ਪਾਵੇ ਤਾਂ ਸਿਉ ਮੂੜਾ ਮਨ ਨੀ ਲਾਵੇ ਜੋ ਠਾਕਰ ਸਦ ਸਦਾ ਹਜੂਰੇ ਤਾਂ ਕੋ ਅੰਦਾ ਜਾਣਤ ਦੂਰੇ ਜਾਂ ਕੀ ਟਹਿਲ ਪਾਵੇ ਦਰਗਹਿ ਮਾਨ ਤਿਸੈ ਵਿਸਾਰੇ ਮੁਗਦ ਅਜਾਨ ਸਦਾ ਸਦਾ ਇਹ ਭੁੱਲਨਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਤਿਆ ਕੌਡੀ ਸੰਗਰਚੈ ਸਾਧ ਸੋਡ

ਮਿੱਥਿਆ ਕਾਮ ਕ੍ਰੋਧ ਵਿਕਰਾਲ ਮਿੱਥਿਆ ਰੱਥ ਹਸਤੀ ਅਸ ਬਸਰਾ ਮਿੱਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿੱਥਿਆ ਤ੍ਰੋ ਅਵਮਾਨ ਮਿੱਥਿਆ ਆਪਸ ਉਪਰ ਕਰਤ ਗਮਾਨ ਅਸਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੈ ਹਰਿ ਕੇ ਚਰਨ ਮਿੱਥਿਆ ਸਰਵਨ ਪਰ ਨਿੰਦਾ ਸੁਣ ਮਿੱਥਿਆ ਹਸਤ ਪਰ ਦਰਬ ਕੋ ਹਿਰੈ ਮਿੱਥਿਆ ਨੇਤਰ ਦੇਖਤ ਪਰ ਤ੍ਰਿਆ ਰੂਪਾ ਮਿੱਥਿਆ ਰਸਨਾ ਪੂਜਨ ਅਨੁਸਵਾਦ ਮਿੱਥਿਆ ਚਰਨ ਪਰ ਵਿਕਾਰ ਕੋ ਤਾਵੈ ਮਿੱਥਿਆ ਮਨ ਪਰ ਲੋਭ ਲੁਭਾਵੈ ਮਿੱਥਿਆ ਤਨ ਨਹੀਂ।

ਕਈ ਕੋਟ ਸਸੀ ਰਸੂਲ ਨਖਤਰ ਕਈ ਕੋਟ ਦੇਵ ਦਾਨਵ ਇੰਦਰ ਸਿਰ ਸਤਰ ਸਗਲ ਸਮਗਰੀ ਆਪਣੇ ਸੋਤਾਰੈ ਨਾਨਕ ਜਿਸ ਪਾਵੈ ਤਿਸ ਨਿਸਤਾਰ ਕਈ ਕੋਟ ਰਾਜਸ ਤਾਮਸ ਸਾਧਕ

ਨਾਨਕੇ ਆਪ ਅਲਿਪਤ ਰਹਿਆ ਭਰਪੂਰ ਕਈ ਕੋਟ ਪਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮ ਜੀਵੈ ਮਰੈ ਕਈ ਕੋਟ ਭਜਨੀ ਫਿਰੈ ਕਈ ਕੋਟ

ਕਟ ਕਟ ਸੁਨੀ ਸਰਵਨ ਲਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪੀਸ ਲੋਕ ਸੰਤ

ਕਦੀ ਸੰਤ ਕੈ ਦੁਖਨ ਆਰ ਜਾ ਕਟੈ ਸੰਤ ਕੈ ਦੁਖਨ ਜਮਤੇ ਨੀ ਛੁਟੈ ਸੰਤ ਕੈ ਦੁਖਨ ਸੁਖ ਸਭ ਜਾਇ ਸੰਤ ਕੈ ਦੁਖਨ ਨਰਕ ਮੈਂ ਪਾਇ ਸੰਤ ਕੈ ਦੁਖਨ ਮਤ ਹੋਏ ਮਲੀਨ ਸੰਤ ਕੈ ਦੁਖਨ ਸੋਭਾ ਤੇਹੀਨ ਸੰਤ ਕੇ ਹੱਥੇ ਕੋ ਰੱਖੇ ਨ ਕੋਇ ਸੰਤ ਕੈ ਦੁਖਨ ਥਾਨ ਕਸ਼ਟ ਹੋਇ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਪੀਤਰੈ ਸੰਤ ਕੇ ਦੁਖਨ ਕੇ ਮੁਖ ਪਵੈ ਸੰਤਨ ਕੇ ਦੁਖਨ ਕਾਗਜੂ ਲਵੈ ਸੰਤਨ ਕੇ ਦੁਖਨ ਸਰਪ ਜੋਨ ਪਾਇ ਸੰਤ ਕੇ ਦੁਖਨ ਪ੍ਰਗਟ ਜੋਨ ਕਿਰਮਾਇ ਸੰਤਨ ਕੇ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੇ ਦੁਖਨ ਸਭ ਕੁਸ਼ਲੈ ਸੰਤ ਕੇ ਦੁਖਨ ਤੇਜ ਸਭ ਜਾਇ ਸੰਤ ਕੇ ਦੁਖਨ ਨੀਚ ਨਿਚਾਇ ਸੰਤ ਦੁਖੀ ਕਾ ਥਾਉ ਕੋ ਨਾਇ ਨਾਨਕ ਸੰਤ ਪਾਵੈ ਤਾਂ ਉਹਦੀ ਗਤ ਪਾਇ ਸੰਤ ਕਾ ਨਿੰਦਕ ਮਹਾਤਤਾਇ ਸੰਤ ਕਾ ਨਿੰਦਕ ਥਿਨ ਟਿਕਨ ਨਾ ਪਾਇ ਸੰਤ ਕਾ ਨਿੰਦਕ ਮਹਾ ਪਿਆਰਾ ਸੰਤ ਕਾ ਨਿੰਦਕ ਪਰਮੇਸ਼ਵਰ ਮਾਰਾ ਸੰਤ ਕਾ ਨਿੰਦਕ ਰਾਜ ਦੇਹੀਨ ਸੰਤ ਕਾ ਨਿੰਦਕ ਦੁਖੀਆ ਅਰਦੀਨ ਸੰਤ ਕੇ ਨਿੰਦਕ ਕੋ ਸਰਬ ਰੋਗ ਸੰਤ ਕੇ ਨਿੰਦਕ ਕੋ ਸਦਾ ਬਿਯੋਗ ਸੰਤ ਕੀ ਨਿੰਦਾ ਦੋਖ ਮੈਂ ਦੋਖ ਨਾਨਕ ਸੰਤਾਵੇ ਤਾਂ

ਨਾਨਕ ਸਿਨੇ ਨਿਰੰਜਨ ਜਾਨੀਆਂ ਗੁਰਪ੍ਰਸਾਦ ਆਪਣੇ ਆਪ ਪੂਜੈ ਜਿਸ ਕੀ ਜਾਨੋ ਤ੍ਰਿਸ਼ਨਾ ਪੂਜੈ ਸਾਧ ਸੰਗ ਹਰ ਹਰ ਜਸ ਕਹਿਤ।

ਗੁਰ ਕਾ ਸ਼ਬਦ ਮੰਨੇ ਅਸਥਮਨ ਜੋ ਪਾਖਾਨ ਨਾਲ ਚਰਚਰ ਪ੍ਰਾਣੀ ਗੁਰ ਚਰਨ ਲਗਤ ਨਿਸਤਰ ਜੋ ਅੰਧਕਾਰ ਦੀਪਕ ਪ੍ਰਕਾਸ਼

ਹੋਵੇ ਤਿੰਨ ਸੰਤਨ ਕੀ ਬਾਸੇ ਤੋਰ ਨਾਨਕ ਕੀ ਹਰ ਲੋਚਾ ਤੋਰ ਮਨ ਮੂਰਖ ਕਾਹੇ ਬਲ ਲਾਈਐ ਪੂਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ

ਪਈ ਸਭ ਕਰ ਤਿਸਕੈ ਸਭ ਤਿਸਕੇ ਠਾਉ ਜਪ ਜਪ ਜੀਵੈ ਨਾਨਕ ਹਰ ਨਾਉ ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਤਾਰੇ ਖੰਡ ਬ੍ਰਹਿਮੰਡ ਨਾਮ ਕੇ ਤਾਰੇ ਸੁਨਤ ਵੇਦ ਪੁਰਾਣ ਨਾਮ ਕੇ ਤਾਰੇ ਸੁਣਨ ਗਿਆਨ ਧਿਆਨ ਨਾਮ ਕੇ ਤਾਰੇ ਆਗਾਸ ਪਤਾਲ ਨਾਮ ਕੇ ਤਾਰੇ ਸਗਲੇ ਆਕਾਰ ਨਾਮ ਕੇ ਤਾਰੇ ਪ੍ਰਿਆ ਸਭ ਪਵਨ ਨਾਮ ਕੇ ਸੰਗ ਉਦਰੈ ਸੁਨ ਸਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਦਾਨ ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਭ ਮੈਂ ਸਮਾਨ ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੈ ਬਜਾਏ ਤਿਸੈ ਸਭ ਪਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾਂ ਕੈ ਹਿਰਦੈ ਪ੍ਰਵੇਸ਼ ਸਤ ਨਿਰਤ ਦੂਜੇ ਦੇ ਕੋਏ ਨਾਮ ਜਪਤ ਤਾਂ ਕੀ ਗੱਪ ਹੋਏ ਆਪ ਸਤ ਕੀ ਆ ਸਭ ਸਤ ਆਪੇ

ਸੱਚ ਪੁਰਖ ਜਿਨ ਜਾਣਿਆ ਸੱਚ ਗੁਰ ਤਿਸ ਕਾ ਨਾਮ ਤਿਸ ਕੈ ਸੰਗ ਸਿੱਖ ਉਤਰੈ ਨਾਨਕ ਹਰ ਗੁਣ ਗਾਉ ਅਸਤਦੀ ਸਤਿਗੁਰ ਸਿੱਖੀ ਕਰੈ ਪ੍ਰਪਾਲ ਸੇਵ ਕਉ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਤੰਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੰਘ ਕਾ ਹਰ ਪਲ ਸਵਾਰ ਹੈ ਨਾਨਕ ਸਤਿਗੁਰ ਸਿੰਘ ਕਾ ਜੀ ਨਾਲ ਸਵਾਰ ਹੈ ਗੁਰ ਕੈ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕਹੋ।

ਸਿਮਰੈ ਸਤ ਬਲਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹ ਹਰ ਰਸਤਾ ਵੈ ਜਨ ਕੋਏ ਅੰਮ੍ਰਿਤ ਪੀਵੈ ਅੰਮ੍ਰਿਤ ਸੋ ਹੋਏ ਉਸ ਪੁਰਖ ਦਾ ਨਾਹੀ ਕਦੇ ਬਿਨਾਸ ਜਾਂ ਕੈ ਮਨ ਪ੍ਰਗਟੈ ਗੁਣਤਾਸ

ਅਸੇ ਨਾਨਕ ਪਰਮ ਮੋਹ ਦੁਖ ਤਾਤੇ ਨਾਸੇ ਤਪਤ ਮਹਿ ਠਾਂਡ ਵਰਤਾਈ ਅਨੰਤ ਪਿਆ ਦੁਖ ਨਾਠੇ ਪਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ।

ਸਿਆਨ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਏ ਜਨਮ ਜਨਮ ਕੇ ਕਲਵਿਖ ਜਾਏ ਆਪ ਜਪੋ ਔਰਾ ਨਾਮ ਜਪਾਓ ਸੁਨਤ ਕਹਿਤ ਰਹਿਤ ਗਤ ਪਾਓ ਸਾਰ ਭੂਤ ਸਤ ਹਰ ਕੋ ਨਾਮ ਸਹਿ ਸੁਭਾ ਨਾਨਕ ਗੁਣ ਗਾਓ ਗੁਣ ਗਾਵ ਤੇਰੀ ਪੁੱਤਰ ਸਮੈਲ ਬਿਰਸ ਜਾਏ

ਆਏ ਨਿਰਭਉ ਜਪੈ ਸਗਲਪੁ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ ਨਾਮ ਜਪਤ।

ਨਾਨਕ ਮਨ ਪ੍ਰਗਾਸ ਸਰੀ ਸੰਤ ਸੰਗ ਅੰਤਰ ਪ੍ਰਭ ਡਿਠਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਗਲ ਸਮਗਰੀ ਇਕ ਕਟ ਮਾਹੇ ਅਨਕ ਰੰਗ ਨਾਨਾ ਦਿੱਤਾ ਨੌ ਨਿਤ

ਕਹਿ ਸਭ ਧਰਮ ਸੰਤ ਜਨਾ ਸੁਣੈ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀਏ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ ਅੰਤਰ ਬਸੈ ਬਾਹਰ ਪਿਓਹੀ ਨਾਨਕ ਦਰਸ਼ਨ ਦੇਖ ਸਤ ਕੀਆ ਸਭ ਸਤ ਤਿਸ ਪ੍ਰਭ ਤੇ

ਦੁਖ ਪੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਅਦਾਰ ਉੱਤਮ ਸਲੋਕ ਸਾਧ ਕੇ ਬਚਨ ਅਮਲੀ ਕਲਾਲ ਇਹ ਰਤਨ ਸੁਨਤ ਕਮਾਵਤ

0: خالصہ واہِ گرو جی کی فتح.
1: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ. ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ. ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ. ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ. ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375.
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com. ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com.
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਕੋਲੂ ਚਰਖਾ ਚੱਕੀ ਜਾਟੋ ਸਲਵਾਰ ਵਾਲੇ ਬਹੁਤ ਅਨੰਤ ਲਾਟੂ ਮਦਾਣੀਆਂ ਪੰਖੀ ਪਾਉਂਦੀਆਂ ਲੈਣ ਸਾਸੂ ਹੈ ਜੜ ਪਵਾਈਆ ਜਾਂਦ ਨਾਂਗ ਪਾਉਂਦਿਆਂ ਗੰਦਨਾਂਤ ਬੰਧਨ ਬੰਦ ਪਵਾਏ ਸੋਏ ਪਾਇਆ ਕਿਰਤ ਨੱਚੇ ਸਭ ਕੋਈ

ਔੜੀ ਸੇਵ ਕੀਤੀ ਸੰਤੋਖੇ ਜਿਨ ਸੱਚੋ ਸੱਚ ਧਿਆਇਆ ਉਹ ਨਿਮਨ ਦੇ ਪੈਰ ਨਾ ਰੱਖਿਓ ਪਰ ਸੁਕਰੇ ਧਰਮ ਕਮਾਇਆ ਉਹਨੀ ਦੁਨੀਆਂ ਤੋੜੇ ਬੰਦਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨਿਰਦੇ।

0: ਦੀਵਾਨ ਭਗ ਨਾਨਕ ਸੱਚੇ ਨਾਮ ਜਨ ਕਟਕਾ ਕਿਆ ਸਾਧ ਮਹਲਾ ਪਹਿਲਾ।
1: ਲੱਖ ਨੇਕੀਆਂ ਕਨਿਆਈਆਂ ਲੱਖ ਪੁੰਨਾ ਪਰਵਾਨ ਲੱਖ ਤਪ ਪ੍ਰਦੀਰਤਾ ਸਹਿਜੋ ਵਿਵਾਨ ਲੱਖ ਸੂਰਤਮ ਸੰਗਰਾਮ ਰਣਮੇਸ਼ ਤੇ ਪ੍ਰਾਣ।

ਪੌੜੀ ਸੱਚਾ ਸਾਹਿਬ ਤੂੰ ਜਨ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇ ਤਿਸ ਮਿਲਿਆ ਸੱਚ ਤਾਂ ਤਿੰਨੀ ਸੱਚ ਕਮਾਇਆ। ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਕੇ ਹਿਰਦੇ ਸੱਚ ਵਸਾਇਆ। ਮੂਰਖ ਸੱਚ ਨਾ ਜਾਣਨੀ, ਮਨਮੁਖੀ ਜਨਮ ਗਵਾਇਆ।

ਪੌੜੀ ਦਾਨ ਮਹਿੰਡਾ ਤਲੀ ਖਾਕ ਜੇ ਮੇਰੇ ਤਮਸਕ ਲਾਈਆ ਕੂੜਾ ਲਾਲ ਛੱਡਿਆ ਏ ਹੋਏ ਇੱਕ ਮਨ ਲੱਖ ਧਿਆਈਏ ਫਲ ਤੇ ਵੇਹੋ ਪਾਈਏ ਜੇ ਵੇਹੀ ਕਰ ਕਮਾਈਏ ਜੇ ਹੋਵੇ ਗੁਰੂ ਲਿਖਿਆ ਤਾਂ ਉੜਦਾ ਉਹਨਾਂ ਦੀ ਪਾਈਏ ਮਾਤ ਥੋੜੀ ਸੇਵ

ਦੁਰਕਰਮ ਜਿਹਨਾਂ ਕੋ ਤੂੰ ਪਾਇਆ ਤਾਂ ਤਿੰਨੀ ਕਸਮ ਤੇ ਹੋਇਆ ਇਹਨਾਂ ਜਨ ਤੋਂ ਬਸ ਕਿਸ ਨਾ ਹੀ ਤੂੰ ਦੇਖੀ ਜਗ ਤੋਂ ਪਾਇਆ ਇੱਕ ਨਾ ਨੂੰ ਤੂੰ ਮਿਲ ਵੇ ਇੱਕ ਆਪੋ ਤੂੰ ਦਿਖਵਾਇਆ ਗੁਰਗਿਰ।

ਪੌੜੀ ਸਤਿਗੁਰ ਭਿੱਟੋਂ ਵਾਰਿਆ ਜਿਤ ਮਿਲਿਆ ਖਤਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨਾ ਜਨ ਦੀ ਆਨੀ ਨੇਤਰੀ ਜਗਤ ਨਿਹਾਲਿਆ ਖਸਮ ਛੋਟ ਦੂਜੇ ਲੱਗੇ ਡੂਬੇ ਸੇ ਬਣ ਜਾ ਰਿਹਾ ਸਤਿਗੁਰੂ ਹੈ ਬੋਹੇ ਸਾਹਿਬ ਵਿਰਲੇ ਕਿੰਨੇ ਵਿਚਾਰਿਆ।

0: ਕਿਮਲ ਰੁੱਖ ਸਰਾਏ ਰਾਸ ਤੀਰਗਤ ਮੁੱਚੇ ਹੋਈ ਤਿਆਗ ਨੇ ਆਸ ਕਰੇ ਜਾਹੇ ਨਿਰਾਸੇ ਕਿੱਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਵਹਿ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਿਵੈ ਆਪ ਕੋ ਪਰ ਕੋ ਨਿਵੈ ਨਾ ਕੋਏ ਧਰ ਤਾਰਾ ਜੂ ਟੋਲੀਐ ਨਿਵੈ ਸੋ ਗੌਰਾ ਹੋਏ ਅਪਰਾਧੀ ਦੂਣਾ ਨਿਵੈ ਜੋ ਹੰਸਾ ਮਿਰਗਾਹੇ ਸੀਸ ਨਿਵਾਇਐ ਕਿਆ ਤੀਐ ਜਰ ਦੇਖ ਸੁਦੇ ਜਾਹੇ ਮਹੱਲਾ ਪਹਿਲਾ
1: ਪੜ ਪੁਸਤਕ ਸੰਧਿਆ ਬਾਦੰ ਸਲ ਪੁਰਸ਼ ਬਗਲ ਸਮਾਦੰ ਮੁਖ ਝੂਠ ਵਿਭੂਖਣ ਸਾਰੰ ਤ੍ਰੈ ਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਗਾਟੰ ਧੋਤੀ ਵਸਤਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ ਸਭ ਕੁਟਨੈ ਚੋ ਕਰਮੰ।

0: ਸਲੋਕ ਮਹੱਲਾ ਪਹਿਲਾ ਦਇਆ ਕਪਾ ਸੰਤੋਖ ਸੂਤ ਜਤ ਕੰਡੀ ਸਤਵੱਟ ਇਹ ਜਨੇਉ ਜੀ ਕਾ ਹਈ ਤਪਾਂਡੇ ਕੱਤ ਨਾ ਇਹ ਟੁੱਟੈ ਨਾ ਮਨ ਲੱਗੈ ਨਾ ਇਹ ਜਲੈ ਨ ਜਾਏ ਧਨ ਸੁਮਾਨਸ ਨਾਨਕਾ ਜੋ ਗਲ ਚੱਲੇ ਪਾਏ ਚੌਂਕੜ ਮੁੱਲਣ ਆਇਆ ਬਹਿ ਚੌਂਕੇ ਪਾਇਆ ਸਿੱਖਾਂ ਕੰਨ ਚੜ੍ਹਾਈਆਂ ਗੁਰ ਬ੍ਰਾਹਮਣ ਥੀਆ ਉਹ ਮੂਆ ਉਹ ਚੜ ਪਿਆ ਵੇ ਤੱਗਾ ਗਿਆ ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਣਾ ਮੇ ਰਾਤ ਦਿਨ ਸਜੇ ਨਾਲ ਪੱਗ ਕਪਾਹੋ ਕੱਤੀ ਐ ਵਾਵਣ ਵਟਿਆ ਉਹ ਬੱਕਰਾ ਰੇ ਨਖਾਇਆ ਸਭ ਕੋ ਆਖੇ ਪਾਏ ਉਹ ਪੁਰਾਣਾ ਸੁੱਟੀ ਐ ਪੀ ਫਿਰ ਪਾਈਆ ਹੋਰ ਨਾਨਕ ਤੱਕ ਨਾ ਟੁੱਟਾਈ ਜੇ ਤੱਕ ਹੋਵੇ ਜੋਰ ਮਹੱਲਾ ਪਹਿਲਾ
0: ਨਾ ਹੀ ਮੰਨਿਆ ਪਤ ਉਪਜੈ ਸਾਲਾਂ ਹੀ ਸੱਚ ਸੂਤ ਦਰਗਹਿ ਅੰਦਰ ਪਾਈਐ ਤੱਕ ਨਾ ਟੁੱਟ ਸਬੂਤ ਮਹੱਲਾ ਪਹਿਲਾ

ਪੌੜੀ ਸਾਹਿਬ ਹੋਏ ਦਇਆਲ, ਕਿਰਪਾ ਕਰੇ ਤਾਂ ਸਾਈ ਕਰ ਕਰਾਏ ਸੀ, ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ, ਖਸਮੇ ਭਾਵੇ ਸੋ ਕਰੇ ਮਨ ਚੰਦਿਆ ਸੋ ਫੁੱਲ ਪਾਏ ਸੀ।

ਬਾਦ ਕੁੜੀ ਰਾਸ ਕੁੜਾ ਵਾਪਾਰ ਕੁੜ ਬੋਲ ਕਰੇ ਆਹਾਰ ਸ਼ਰਮ ਧਰਮ ਕਾਢੇ ਰਦੂਰ ਨਾਨਕ ਕੂੜ ਰਹਿਆ ਭਰਪੂਰ ਮੱਥਾ ਟਿੱਕਾ ਤੇੜ ਧੋਤੀ ਕਖਾਈ ਹੱਥ ਸ੍ਰੀ ਜਗਤ ਕਸਾਈ ਨੀਲ ਵਾਸਰ ਪਹਿਰੋ ਵੈ ਪ੍ਰਵਾਣ ਮਲੇਸ਼ ਤਾਲ ਨੇ ਪੁੱਜੇ ਪ੍ਰਾਣ ਭਾਖਿਆ ਕਾ ਕੁੱਠਾ ਪਕੜਿਆ ਖਾਣਾ ਚੌਂਕ ਉੱਪਰ ਕਿਸੇ ਜਾਣਾ ਦੇ ਕੇ ਚੌਂਕਾ ਗੱਡੀ ਕਾਰ ਉਪਰੇ ਬੈਠੇ ਕੂੜਿਆਰ ਮਤ ਪਿੱਟੇ ਵੀ ਮਤ ਪਿੱਟੇ ਅਣ ਸਾਡਾ ਫਿੱਟੇ ਕਨ ਫਿੱਟੇ ਫਿੜਕ ਰਹਿਣ ਮਨ ਜੂਠੇ ਜੀ ਪ੍ਰੇਣ ਕਹੋ ਨਾਨਕ ਸੱਚ।

0: da darmangana pekana paenda darmangana pekana paenda
1: ਪੌੜੀ ਚਿੱਤਾਂ ਅੰਦਰ ਸਭ ਕੁ ਵੇਖ ਨਦਰੀ ਹੇਠ ਚਲਾਏਂਦਾ ਆਪੇ ਦੀ ਵਡਿਆਈਆਂ ਆਪੇ ਹੀ ਕਰਮ ਕਰਾਏਂਦਾ ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਧੁੰਦੇ ਲਾਏਂਦਾ ਨਦਰ ਪੱਠੀ ਜੇ ਕਰੇ ਸੁਲਤਾਨਾ ਕਹਾ ਕਰਾਏਂਦਾ ਦਰ ਮੰਗਣ ਵੇਖ ਨਾ ਪਾਏਂਦਾ
0: ਆਸਾ ਮਹੱਲਾ ਚੌਥਾ

ਪੌੜੀ ਸਤਿਗੁਰ ਵਿੱਚ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲਤ ਨਜ਼ਰੀ ਆਈਆਂ ਜਾਤ ਸੁਭਾਣਾ ਦਾ ਮਨ ਵਸਾਈਆਂ ਕਰ ਹੁਕਮ ਮਸਤ ਖਾਸ ਤਾਰ ਵਿੱਚ ਮਾਰ ਘੱਟੀਆਂ ਬਰਿਆਈਆਂ ਸਹਿਤ ਉੱਠੈ ਨੌਨਦ ਪਾਈਆਂ ਸਹਿਤ ਉੱਠੈ ਨੌਨਦ ਪਾਈਆਂ।

0: ਲੱਗਾ ਪੜਨ ਸਲੋਕ ਕੁਹੱਤੀ ਜਾਏ ਸੱਟਿਆ ਕਿਸ ਇਹ ਲੱਗਾ ਦੁੱਖ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਕਿਰਤ ਤਾਂ ਹੋਆ ਪੱਕ ਪਵਿੱਤ ਪਾਪੀ ਸਿਉਂ ਤਨ ਗੱਡਿਆ ਥੁੱਕਾਂ ਪਈਆਂ ਤਿੱਤ ਜਿੱਤ ਮੁੱਖ ਨਾਮ ਨਾ ਉਚਰਹੇ ਬਿਨ ਨਾਵੈ ਰਸ ਖਾਹੇ ਨਾਨਕ ਏਵੈ ਜਾਣੀਐ ਤਿੱਤ ਮੁੱਖ ਥੁੱਕਾਂ ਪਾਹੇ ਮਹੱਲਾ ਪਹਿਲਾ
1: ਪੰਡ ਜੰਮੀ ਹੈ ਪੰਡ ਨਿਮੀ ਹੈ ਪੰਡ ਮੰਗਣ ਵਿਆ ਪੰਡ ਹੋਵੇ ਦੋਸਤੀ ਪੰਡੋ ਚੱਲੇ ਆ ਪੰਡ ਮੂਆ ਪੰਡ ਪਾਲੀਏ ਪੰਡ ਹੋਵੇ ਬੰਦਾਨ ਸੋ ਕਿਉਂ ਬੰਦਾ ਆਖੀਏ ਜੱਜੇ ਮੈਂ ਰਾਜਾਨ ਪੰਡੋ ਹੀ ਪੰਡ ਉਪਜੈ ਪੰਡ ਬਾਜ ਨਾ ਕੋਏ ਨਾਨਕ ਪੰਡ ਬਾਰਾਏ ਕੁਛ ਸੱਚਾ ਸੋਏ ਜਿਤ ਮੁਕਤ ਦਾ ਸਲਾਹੀਏ।

ਆਪਣੀ ਦੇ ਕਸੰਡੀ ਹੈ ਜਾਂ ਰਹਿਣਾ ਨਹੀਂ ਹੈ ਅੱਜ ਜਗਤਾਂ ਕਾਇਦ ਕਰ ਬਣਦੀ ਹੈ ਮੰਦਾ ਕਿਸੇ ਨੇ ਆਖੀ ਹੈ ਪੜ ਅਖਰੇ ਉਪਜੀ ਹੈ

0: ਸਲੋਕ ਮਹੱਲਾ ਪਹਿਲਾ। ਨਾਨਕ ਫਿੱਕੇ ਬੋਲੇ ਹੈ, ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਦੀਐ, ਫਿੱਕੇ ਫਿੱਕੀ ਸੋਏ, ਫਿੱਕਾ ਦਰਗਾਹ ਸੱਟੀਐ, ਮੂੰਹ ਥੁੱਕਾਂ ਫਿੱਕੇ ਪਾਹੇ, ਫਿੱਕਾ ਮੂਰਖ ਆਖੀਐ, ਪਾਣਾ ਲਹਿ ਸਜਾਏ। ਮਹੱਲਾ ਪਹਿਲਾ।
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ, ਅਸਰ ਤੀਰ ਜੇ ਨਾਵੇ ਉਤਰਾ ਨਾਹੀਂ ਮੈਲ, ਜਿੰਦ ਪਾਕ ਅੰਦਰ ਬਾਹਰ ਗੁਜਰ ਦੇ ਭਲੇ ਸੰਸਾਰ, ਤੈਨੂੰ ਇਹ ਲੱਗਾ ਰੱਬ ਸੇਰੀ ਦੇਖਣੇ ਵਿਚਾਰ, ਰੰਗ ਹੱਸੇ ਰੰਗ ਰੋਏ ਜੱਪੀ ਕਰ ਜਾਏ, ਪਰਵਾਹ ਨਾ ਕਿਸੇ ਕਿਰੀ ਬਾਹਰ ਸੱਚਾ ਨਾਏ, ਨਰ ਵਾਟ ਉੱਪਰ ਖਰਚ ਮੰਗਾ ਜਾਵੇ ਦੇ ਦਿਖਾਏ, ਦੀਵਾਨ ਇੱਕੋ ਕਲਮੇ ਕਹਾ ਮਤ ਮਮੇਲ ਦਰ।

0: ਪੌੜੀ ਆਪੇ ਹੀ ਕਰਨਾ ਕੀ ਉਹ ਕਲ ਆਪੇ ਹੀ ਦੇ ਧਾਰੀ ਹੈ ਦੇਖਿਆ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀ ਹੈ ਜੋ ਹੈ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪੁਰਾਣੇ ਕੋ ਸਾਹਿਬ ਨੂੰ ਵਸਾਰੀ ਹੈ ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ
1: ਆਸਾ ਮਹਲਾ ਚੌਥਾ ਜਿੰਨਾ ਪੇਟਿਆ

0: ਤਦ ਹੀ ਰਹਿ ਸਮਾਏ। ਚੰਗੈ ਚੰਗਾ ਕਰ ਮੰਨੈ, ਮੰਦੈ ਮੰਦਾ ਹੋਏ, ਆਸਕ ਇਹ ਨਾਖੀਐ। ਜੇ ਲੇਖੈ ਵਰਤੈ ਸੋਏ, ਮਹੱਲਾ ਦੂਜਾ ਸਲਾਮ ਜਵਾਬ ਦੋਵੈ ਕਰੇ। ਮੁੱਢੋ ਕੁੱਥਾ ਜਾਏ, ਨਾਨਕ ਦੋਵੈ ਕੂੜੀਆਂ, ਥਾਏ ਨਕਾਈ ਪਾਏ ਮਾ ਪੌੜੀ।
1: ਜਿਤ ਸਹਿ

ਪੌੜੀ ਜਿੱਥੇ ਵੈ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿੱਤ ਕੀਤਾ ਪਾਈ ਆਪਣਾ ਸਕਾਲ ਬੁਰੀ ਕਿਉਂ ਖਾਲੀਐ ਮੰਦਾ ਮੂਲਾਂ ਕੀ ਚਈ ਦੇ ਲੰਮੀ ਨਦਰ ਨਿਹਾਲੀਐ ਜਾਂ ਸਾਹਿਬ ਨਾਲ ਨਾ ਹਾਰੀਐ ਤੇ ਵੇਹ ਬਸ ਖਾਲੀਐ

0: ਪੌੜੀ ਵਡਿੱਠੀਆਂ ਵਡਿਆਈਆਂ ਕਿਸ ਕਹਿਣਾ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਕਸ ਮਾਏ, ਸਾਈ ਕਰ ਕਮਾਵਣੀ ਤੁਰ ਛੋਡੀ ਤਿੰਨੇ ਪਾਏ, ਨਾਨਕੇ ਕੀ ਬਾਹਰੀ ਹੋਰ ਦੂਜੀ ਨਾਹੀ ਜਾਏ, ਸੋ ਕਰੇ ਜਿਤ ਸਿਰ ਜਾਏ, ਸੋ ਕਰੇ ਜਿਤ ਸਿਰ ਜਾਏ।
1: ਵਾਹਿਗੁਰੂ ਜੀ ਕਾ ਖਾਲਸਾ।

परम सम्मान योग गुरु प्यारी गुरु सवारी साध संगत जीओ, धन धन श्री गुरु ग्रंथ साहिब महाराज जी की अपार कृपा रहमत सदका हफ्तावारी समागमों के अंदर हाजरियां भरन का सुभागा समा प्राप्त होया। साहिब जी बाणी अंदर कृपा करते हैं, सतसंगत दे विच उही प्राणी आउंदा है जिहदे कर्म बहुत चंगे हुंदे ने, जिन्हें नाम का बीज बीजा होया उन्हूं रस मिलदा है ते उस सतसंगत दे विच आउंदा है। हुण सतसंगत दे विच आ के सच की गल सुननी है ते सच की गल करनी है, और ये दोनों काम ही दुनिया नूं औखे लगते हैं। सच सुनना भी औखा लगता है ते सच बोलना भी औखा लगता है। सतगुरु जी की पावन बाणी के अंदर साडा जीवन का मार्गदर्शन करके महाराज ने सानू जिंदगी जीवन के तरीके दसे आ। समय की वंड की है ते समय की वंड मुताबक साडे जीवन नू वंड के दसे आ। आओ रसना पवित्र करिए। पहला कलंगी तर दशमेश पिता महाराज जी की बख्शिश की हुई फतेह की सांझ पाईए आपस दे विच। सरबत संगता दोने हाथ पूरे जोड़ के कलंगी तर दशमेश पिता महाराज जी ने शीश झुका के, धन गुरु ग्रंथ साहिब महाराज जी ने शीश झुका के उच्ची आवाज विच गज के आखो जी, वाहिगुरु जी का खालसा वाहिगुरु जी की फतेह। पिछले दिनों दे विच संगरांद का दिन लंघ के गया ते जिन्हों पूरी दुनिया दे विच लोकां ने अपने अपने तरीके दे नाल मनाया। हाड़ का महीना आरंभ होया, किसी ने मंदरां दे विच जाके आरतियां कीतियां, किसी ने घरां दे विच बैठ के रब दे अगे अरदासां कीतियां, अपने अपने इष्ट दे अगे जाके नमस्कार करके पुछे आए, बेनती की है साडा आने वाला समा सुख का बतीत होवे। ते सिख वास्ते गुरु नानक पातशाह महाराज जी ने इस समय की वंड नू शब्दां दे विच परो के दसिया भी किहड़े महीने विच की करना है। एक साल दे विच 12 महीने हुंदे ने, तो महीने नूं माह भी कहिंदे आ। 12 माह का भाव है 12 महीनों के विच कीता होया उपदेश। फिर जिस दिन यह महीना आरंभ हुंदा है उस दिन सिख जागत के विच परंपरा है, एक रिवाज, एक रीत है, मर्यादा है कि गुरु को आके पुछना है, महाराज जी जिहड़ा अज समा शुरू हो गया, अज नवा महीना शुरू हो गया, असी नूं किवें बतीत करिए, सानूं दसो असी आने वाले दिनों दे विच की कम करिए। तो फिर गुरु जी सानू पूरे महीने का एक टाइम टेबल बना के दसते हैं कि इन दिनों विच आने वाले 30-31 दिनों विच की करना है, जो फरवरी का महीना तो की करना है, मार्च दे विच की करना है, बैसाख विच की करना है। हुण 2 महीने जेठ ते हाड़ है ये तपदे है, गर्मी के महीने होंदे ने ते तपदे भी बहुत सिखर ते आ। इन्हां 2 महीनों दे विच हरेक प्राणी हरेक जीव गर्मी दे नाल दुखी होंदा, प्यास दे नाल प्यासा रहिंदा, अंदरों अशांत रहिंदा, ठंड चाहीदी है, पानी प्यास भजाउण वास्ते चाहीदा। हुण पानी पी के मन शरीर की प्यास तां बुझ जाएगी, पर जिहड़ी प्यास जिहड़ा साड़ा अंदर तन नूं लग्या होया, मन नूं लग्या होया, उहदी प्यास भजाउण वास्ते की उपराला कीता जावे। 12 माह बाणी दे विच 3 वारी आउंदा है,
एक बारह माह धन गुरु नानक पातशाह महाराज जी ने तुखारी राग दे विच उचारण किया है, जिहड़ा धन गुरु ग्रंथ साहिब महाराज जी के 1107 अंग ते आरंभ होंदा है। एक बारह माह गुरु अर्जन देव पातशाह महाराज जी ने उचारण किया है, यह धन गुरु ग्रंथ साहिब महाराज जी के 32-33 अंग ते शुरू होंदा है। 33 एक बारह माह दशमेश पिता महाराज ने भी उचारण किया, और साढ़े जी मर्यादा वो ज़्यादा ये चलती है भी असी गुरु अर्जन देव पातशाह जी का उचारण किया होया बारह माह पढ़ते हैं। हुण जिहड़ा महीना आरंभ हुंदा है उस महीने विचों सिक्ख्या लैनी महाराज सानू की उपदेश करदे हैं। बारह माह माज महला पंजवां माज राग दे विच गुरु अर्जन देव पातशाह जी बख्शिश करदे हैं। आषाढ़ तपंदा तिस लगै हर नाह ना जिन्ना पास, साडी आम बोली दे विच इहनूं हाड़ दा महीना कहिंदे, पर सतगुरु जी ने आषाढ़ शब्द वरत्या। ये हाड़ दा महीना तपदा हुंदा है, लोग दुखी हुंदे गर्मी दे नाल। महाराज कहिंदे ये उहनां नूं दुखी करदा है, उही इंसान उही रूहां उही जीवे दे विच तपदे है जिन्हां दे कोले परमेश्वर का नाम नहीं है, जिहड़े परमेश्वर का नाम नहीं जपदे वह सड़दे आ। सूरज की गर्मी की तपश तो चली जा सकती है, पर जिहड़ी तपश मन नूं लगी हुई है नाम तो टुट के उहनूं सहना बड़ा मुश्किल है। महाराज कहिंदे आषाढ़ तपंदा तिस लगै हर नाह ना जिन्ना पास, नाह कहिंदे आ मालक नूं पति परमेश्वर नूं, जिन्हां दे कोले पति परमेश्वर नहीं परमेश्वर दा नाम नहीं है नाम नहीं जपदे बंदगी नहीं करदे उन्हां वास्ते हाड़ दा महीना तपदा। क्यों तपदा? क्योंकि विकारां दे विच पए होए हैं, विकार दुखी करदे ने। इन्हां तों बचण दा तरीका की करना? क्यों दुखी हुंदा बंदा? महाराज कहिंदे जग जीवन पुरख त्याग कै मानस संधि आस, दाता देण वाले दातार पिता नूं त्यागता भुल गया, एक बंदे ते आस रख ली कोई दाता लैण वास्ते ना, किसे नूं महापुरख कहण लग गया उहदे ते आस रख ली, उहदे कोले जाके फरियादा करन लग पिया बाबा जी मेरा आह कम नहीं हुंदा मैनूं दाता दिओ दाता दिओ। दाता देने वाले दाते नूं भुल के एक मनुख के चरणा ते जाके टह पिया। सतगुरु पातशाह महाराज कहिंदे भाई कोई मनुख किसे नूं कोई दात नहीं दे सकता, क्योंकि ये दात मनुख के हाथ में है ही नहीं। गुरु नानक पातशाह महाराज जी ने यह गल स्पष्ट करती कि दाता एको ही है, वो दाता है अकाल पुरख। ते नाल ही बेनती की महाराज जी ऐसा दाता जिहड़ा सारिआं नूं दाता दिंदा है मेरे ते कृपा करिओ वो दाता किते मैनूं विसर ना जावे। हर रोज़ असीं इस शब्द नूं दृढ़ करदे हां पढ़दे हां जप जी साहब दी बाणी दे विच, गुरा एक देह बुझाई सभना जीआं का एक दाता सो मैं विसर ना जाई। यह हरेक प्राणी पढ़ता, हरेक सिख पढ़ता, बच्चा बच्चा यह पंक्ति पंक्ति पढ़ता। पर जो अमल देखा जाता जीवन दे विच यह पंक्ति दे नेड़े तेड़े भी नहीं होंदा, असर नहीं होंदा। कारण असी केवल इनू अखां नाल देखते हैं तो जीव नाल पढ़ते हैं, तो गुरु जी कहिंदे की है उन्हू समझण का कदे यतन नहीं किया। इस करके जिहड़ा सवेरे पढ़ के गया गुरा एक देह बुझाई सभना जिया का एक दाता सो मैं विस्तर ना जाई, वह 9-10 बजे किसी बाबे को बैठा होंदा मैनू दात दे दिओ, सवेर की गल भुल गया भी दाता एक है। गुरु नानक पातशाह कहिंदे है सो मैं विस्तर ना जाई, वह मैनू भुले ना जिहड़ा दाता देने वाला एक दाता है। तो पढ़ने वाला सवेरे पढ़ गया 9-10 बजे दुपहरे किसी बाबे को जाके दाता मंगता फिरदा मैनू दात दे दे, भुल गया।
ਮਹਾਰਾਜ ਕਹਿੰਦੇ ਯਾਦ ਰੱਖੀ ਜੇ ਇੱਕ ਦਾ ਤੇ ਤੂੰ ਮੰਗੇਗਾ ਤੇ ਇੱਕ ਵਾਰੀ ਮੰਗਣਾ ਪੈਣਾ, ਜੇ ਥਾਂ ਥਾਂ ਤੇ ਜਾ ਕੇ ਮੰਗੇਗਾ ਥਾਂ ਥਾਂ ਤੇ ਸਿਰ ਨਵਾਉਣਾ ਪੈਣਾ, ਥਾਂ ਥਾਂ ਤੇ ਮਿੰਨਤਾਂ ਕਰਨੀਆਂ ਪੈਣੀਆਂ ਨੇ। ਸਾਰੀਆਂ ਦਾਤਾਂ ਇੱਕ ਬੰਦੇ ਕੋਲੋਂ ਨਹੀਂ ਮਿਲਣੀਆਂ, ਉਹ ਕੇਵਲ ਅਕਾਲ ਪੁਰਖ ਕੋਲ ਮਿਲਣਗੀਆਂ। ਤੇ ਸਤਿਗੁਰੂ ਮਹਾਰਾਜ ਜੀ ਬਾਣੀ ਵਿੱਚ ਇੱਕ ਥਾਂ ਤੇ ਹੋਰ ਬਚਨ ਕਰਦੇ ਆ, ਮਹਾਰਾਜ ਕਹਿੰਦੇ ਦੱਦੇ ਅੱਖਰ ਦਾ ਉਪਦੇਸ਼ ਦੇ ਕੇ ਕਹਿੰਦੇ ਆ, ਦੱਦਾ ਦਾਤਾ ਏਕ ਹੈ ਸਭ ਕੋ ਦੇਵਣਹਾਰ। ਦਾਤਾ ਅਕਾਲ ਪੁਰਖ ਸਾਰਿਆਂ ਨੂੰ ਦਾਤਾਂ ਦੇ ਰਿਹਾ। ਦੁਨੀਆਂ ਦੇ ਵਿੱਚ ਜਿਹੜੇ ਬੰਦੇ ਦਾਤੇ ਬਣੇ ਬੈਠੇ ਆ, ਬਾਬੇ ਬਣੇ ਬੈਠੇ ਆ, ਜਾਂ ਲੋਕ ਉਹਨਾਂ ਤੋਂ ਦਾਤਾਂ ਲੈਣ ਜਾਂਦੇ ਆ, ਉਹ ਬੰਦੇ ਹਰੇਕ ਨੂੰ ਦਾਤ ਨਹੀਂ ਦਿੰਦੇ। ਜਿਹੜਾ ਉਹਨਾਂ ਦਾ ਸ਼ਰਧਾਲੂ ਆ ਨਾ, ਉਹਨੂੰ ਕਹਿੰਦੇ ਵੀ ਤੈਨੂੰ ਆਹ ਮਿਲ ਜੂਗਾ। ਜਿਹੜਾ ਸ਼ਰਧਾਲੂ ਨਹੀਂ ਉਹਨਾਂ ਦਾ, ਉਹਦੇ ਵਾਸਤੇ ਉਹ ਕਦੇ ਵੀ ਅਰਦਾਸ ਨਹੀਂ ਕਰਦੇ, ਕੋਈ ਦਾਤ ਨਹੀਂ ਦਿੰਦੇ ਤੇਰੇ ਘਰ ਆਹ ਹੋ ਜੂ। ਕਾਰਨ ਕੀ? ਉਹਨਾਂ ਦੀ ਸੋਚ ਵਿੱਚ ਵਖਰੇਵਾਂਪਣ ਹੈ ਵੀ ਇਹ ਮੇਰਾ ਸੰਗੀ ਹੈ, ਇਹ ਫਲਾਣੇ ਦਾ ਸੰਗੀ ਹੈ, ਇਹ ਉੱਧਰਲੇ ਪਾਸੇ ਜਾਂਦਾ, ਇਹ ਫਲਾਣੇ ਬਾਬੇ ਕੋਲ ਜਾਂਦਾ, ਮੇਰੇ ਕੋਲ ਨਹੀਂ ਆਉਂਦਾ, ਜਾਂ ਇਹ ਮੇਰੇ ਕੋਲ ਆਉਂਦਾ, ਇਹਦੀ ਰੋਡ ਮੈਪ ਪੂਰੀ ਕਰਨੀ ਹੈ। ਇਹ ਵਖਰੇਵਾਂ ਬੰਦਿਆਂ ਦੀ ਨਜ਼ਰ ਵਿੱਚ ਹੈ ਪਰ ਰੱਬ ਦੀ ਨਜ਼ਰ ਵਿੱਚ ਨਹੀਂ। ਉਹਦੇ ਵਾਸਤੇ ਸਾਰੇ ਹੀ ਇੱਕੋ ਹੈ, ਕਿਉਂਕਿ ਸਾਰੇ ਪੈਦਾ ਹੀ ਉਸ ਰੱਬ ਨੇ ਕੀਤੇ ਨੇ। ਹੁਣ ਬਾਪ ਨੂੰ ਸਾਰੇ ਪੁੱਤਰ ਹੀ ਪਿਆਰੇ ਹੁੰਦੇ ਆ, ਸਾਰਾ ਪਰਿਵਾਰ ਹੀ ਉਹਨੇ ਧਿਆਨ ਰੱਖਣਾ ਹੁੰਦਾ। ਰੱਬ ਸਾਡਾ ਪਿਤਾ ਹੈ, ਸਭਨਾ ਕਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ, ਸਾਰਿਆਂ ਨੂੰ ਦਾਤਾਂ ਆਪ ਦਿੰਦਾ। ਸਤਿਗੁਰੂ ਕਹਿੰਦੇ ਥਾਂ ਥਾਂ 'ਤੇ ਸਿਰ ਝੁਕਾਉਣ ਦੇ ਨਾਲੋਂ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਿਆ ਰਹਿ, ਉਹਨੂੰ ਚੇਤੇ ਰੱਖੀ, ਤੈਨੂੰ ਸਾਰੀਆਂ ਦਾਤਾਂ ਆਪੇ ਦੇ ਦੇਗਾ। ਹੁਣ ਦਰ ਦਰ 'ਤੇ ਕਿਉਂ ਭੜਕਦਾ ਫਿਰਦਾ? ਕਾਰਨ ਇੱਕੋ ਹੀ ਦੱਸਿਆ ਮਹਾਰਾਜ, ਕਹਿੰਦੇ ਜਗਜੀਵਨ ਪੁਰਖ ਤਿਆਗ ਕੈ ਮਾਣ ਸੰਬੰਧੀ ਆਸ। ਰੱਬ ਜੀ ਨੂੰ ਭੁਲਾ ਕੇ ਬੰਦੇ 'ਤੇ ਆਸ ਲਾ ਕੇ ਬਹਿ ਗਿਆ, ਇਸ ਕਰਕੇ ਖੱਜਲ ਖੁਆਰ ਹੋਈ ਜਾਂਦਾ। ਫਿਰ ਸਤਿਗੁਰੂ ਪਾਤਸ਼ਾਹ ਕਹਿੰਦੇ ਦੋਏ ਭਾਏ ਵਿਗੁੱਚੀ ਹੈ ਗਲ ਪਈ ਸੋ ਜਮ ਕੀ ਫਾਸ। ਪਰਮੇਸ਼ਰ ਨੂੰ ਛੱਡ ਕੇ ਦੂਜੇ ਭਾਅ ਦੇ ਵਿੱਚ ਜਾ ਕੇ ਦੂਜੇ ਦੇ ਪ੍ਰੇਮ ਵਿੱਚ ਫਸ ਗਿਆ ਅਤੇ ਗਲ ਦੇ ਵਿੱਚ ਬੰਧਨ ਪੈ ਗਏ, ਜਮਾਂ ਦੀ ਫਾਸ ਪੈ ਗਈ। ਅਤੇ ਜਿਹਾ ਬੀਜੈ ਸੋ ਲੁਣੈ ਮੱਥੈ ਜੋ ਲਿਖਿਆ। ਧਰਤੀ ਦੇ ਵਿੱਚ ਕਿਸਾਨ ਜਿਹੋ ਜਿਹਾ ਬੀਜਦਾ ਉਹਨੂੰ ਉਹੋ ਜਿਹਾ ਫਲ ਮਿਲਦਾ। ਕਿਸੇ ਨੇ ਕਣਕ ਬੀਜ ਬੀਜਿਆ ਉਹਨੂੰ ਕਣਕ ਦੀ ਫਸਲ ਮਿਲਦੀ ਹੈ, ਕੋਈ ਚੌਲ ਬੀਜਦਾ ਉਹਨੂੰ ਚੌਲ ਮਿਲਦੇ ਨੇ, ਕੋਈ ਕਿਸੇ ਫਲਦਾਰ ਬੂਟੇ ਨੂੰ ਲਾਉਂਦਾ ਉਹਦੀ ਸੇਵਾ ਕਰਦਾ ਉਹਨੂੰ ਫਲ ਮਿਲਦੇ ਆ, ਸੇਬ ਕੇਲੇ ਮਿਲਦੇ ਨੇ। ਜਿਹੋ ਜਿਹਾ ਬੀਜ ਬੀਜਿਆ ਜਾਂਦਾ ਫਲ ਉਹੋ ਜਿਹਾ ਹੀ ਮਿਲਦਾ। ਇਹ ਸਮਝਣ ਵਾਸਤੇ ਉਦਾਹਰਨ ਹੈ। ਹੁਣ ਇੱਕ ਬੀਜ ਅਸੀਂ ਆਪਣੇ ਕਰਮਾਂ ਦਾ ਬੀਜਦੇ ਹਾਂ ਆਪਣੀ ਜ਼ਿੰਦਗੀ ਦੇ ਵਿੱਚ। ਹਰ ਇੱਕ ਮਾਂ ਬਾਪ ਦੀ ਇੱਛਾ ਹੁੰਦੀ ਹੈ, ਅੱਜ ਸਾਡਾ ਬੱਚਾ ਛੋਟਾ ਹੈ, ਜਦੋਂ ਅਸੀਂ ਵੱਡੇ ਹੋ ਗਏ ਤਾਂ ਸਾਡੀ ਇਹ ਸੇਵਾ ਕਰੇ। ਹੁਣ ਸੇਵਾ ਦਾ ਫਲ ਮਿੱਠਾ ਹੈ, ਹਰੇਕ ਚਾਹੁੰਦਾ ਖਾਣਾ। ਮਿੱਠਾ ਫਲ ਖਾਣ ਵਾਸਤੇ ਕਈ ਸਾਲ ਮਿਹਨਤ ਕਰਨੀ ਪੈਂਦੀ ਹੈ। ਜਿਨ੍ਹਾਂ ਨੇ ਅੰਬ ਖਾਣੇ ਆ ਨਾ, ਉਹਨਾਂ ਨੂੰ ਬੀਜ ਬੀਜ ਕੇ ਕਈ ਸਾਲ ਉਹ ਦਰੱਖਤ ਦੀ ਸੰਭਾਲ ਕਰਨੀ ਪੈਂਦੀ ਹੈ, ਉਹਦੀ ਨਿਗਰਾਨੀ ਰੱਖਣੀ ਪੈਂਦੀ, ਉਹਨੂੰ ਪਾਣੀ ਦੇਣਾ ਪੈਂਦਾ ਸਮੇਂ ਸਮੇਂ 'ਤੇ, ਉਹਨੂੰ ਖਾਦ ਪਾਉਣੀ ਪੈਂਦੀ ਹੈ। ਜਿਵੇਂ ਜਿਵੇਂ ਵੱਧਦਾ ਫੁੱਲਦਾ ਫਿਰ ਰਸ ਭਰਦਾ, ਫਿਰ ਕਿਤੇ ਜਾ ਕੇ ਰਸ ਮਿਲਦਾ। ਜੇ ਬੁਢੇਪੇ ਦੇ ਵਿੱਚ ਸੇਵਾ ਦਾ ਰਸ ਚਾਹੁੰਦੇ ਹਾਂ ਅਸੀਂ, ਮਹਾਰਾਜ ਕਹਿੰਦੇ ਬਚਪਨ ਦੇ ਵਿੱਚ ਬੀਜ ਬੀਜਣਾ ਪਊ। ਜਦੋਂ ਬੱਚਾ ਛੋਟਾ ਹੈ ਉਦੋਂ ਨਾਮ ਦਾ ਬੀਜ ਬੀਜਣਾ ਪੈਣਾ, ਉਦੋਂ ਸੇਵਾ ਬੱਚੇ ਨੂੰ ਕਰਕੇ ਦਿਖਾਉਣੀ ਪੈਣੀ ਹੈ ਵੀ ਮਾਪਿਆਂ ਦੀ ਸੇਵਾ ਕਿਵੇਂ ਕੀਤੀ ਜਾਂਦੀ ਹੈ। ਬੱਚਾ ਅੱਖਾਂ ਦੇ ਨਾਲ ਦੇਖ ਕੇ ਸਿੱਖਦਾ ਵੀ ਮੇਰੀ ਮਾਂ ਮੇਰੀ ਦਾਦੀ ਦੀ ਸੇਵਾ ਕਿਵੇਂ ਕਰਦੀ ਹੈ, ਮੇਰੀ ਮਾਂ ਮੇਰੀ ਦਾਦੀ ਨੂੰ ਕਿਵੇਂ ਬੁਲਾਉਂਦੀ ਹੈ, ਮੇਰਾ ਬਾਪ ਮੇਰਾ ਡੈਡੀ ਮੇਰੇ ਦਾਦੇ ਨਾਲ ਕੀ ਵਿਹਾਰ ਕਰਦਾ, ਬੱਚਾ ਸਿੱਖਦਾ। ਜਿਵੇਂ ਜਿਵੇਂ ਸਿੱਖੀ ਜਾਂਦਾ ਉਹੀ ਕਰਮ ਉਹ ਬੱਚੇ ਦੇ ਮਨ 'ਤੇ ਚੜ ਪੜੀ ਜਾਂਦਾ ਅਤੇ ਉਹਦੇ 'ਤੇ ਪੱਕੇ ਹੋਈ ਜਾਂਦੇ ਨੇ। ਅਤੇ ਜਿਵੇਂ ਜਿਵੇਂ ਘਰ ਦਾ ਮਾਹੌਲ ਬਣੀ ਜਾਂਦਾ ਬੱਚਾ ਸਿੱਖੀ ਜਾਂਦਾ। ਜਦੋਂ ਮਾਪੇ ਅੱਜ ਜਿਹੜੇ ਜਵਾਨ ਹੈ ਆਪਣੇ ਮਾਂ ਬਾਪ ਨਾਲ ਜਿਹੋ ਜਿਹਾ ਸਲੂਕ ਕਰਦੇ ਆ, ਜਦੋਂ ਆਪ ਬੁੱਢੇ ਹੋ ਜਾਂਦੇ ਆ ਫਿਰ ਉਹੀ ਸਲੂਕ ਉਹੀ ਸਲੀਕਾ
ਉਹਦਾ ਜਿਹੜਾ ਬੱਚਾ ਸੀ ਉਹ ਨੌਜਵਾਨ ਹੋ ਗਿਆ, ਉਹ ਕਰਨ ਲੱਗ ਪਿਆ। ਬੀਜ ਇਹੋ ਜਿਹਾ ਬੀਜਿਆ, ਜੇ ਸਤਿਕਾਰ ਦਾ ਬੀਜ ਬੀਜਿਆ ਤੇ ਵੱਡੇ ਹੋਇਆਂ ਨੂੰ ਸਤਿਕਾਰ ਮਿਲਦਾ, ਬਜ਼ੁਰਗ ਹੋਇਆਂ ਨੂੰ। ਤੇ ਬੱਚੇ ਦੇ ਬਚਪਨ ਵਿੱਚ ਹੀ ਨਫ਼ਰਤ ਭਰਤੀ ਮਤਾ ਆਸ ਰੱਖ ਕੇ ਬਹਿ ਜਾਈਏ ਵੀ ਬੁੱਢਿਆਂ ਨੂੰ ਸਾਨੂੰ ਸਤਿਕਾਰ ਮਿਲ ਜੂਗਾ, ਨਹੀਂ ਮਿਲਣਾ। ਜੇ ਬੱਚੇ ਦੇ ਜਨਮ ਵੇਲੇ ਅਸੀਂ ਨਸ਼ੇ ਦਾ ਬੀਜ ਬੀਜਤਾ, ਸੋਚਣਾ ਵੀ ਨਹੀਂ ਚਾਹੀਦਾ ਕਿ ਸਾਡਾ ਬੱਚਾ ਵੱਡਾ ਹੋ ਕੇ ਚੰਗੇ ਕਰਮ ਕਰੂ, ਕਿਉਂਕਿ ਬੀਜ ਗਲਤ ਬੀਜਿਆ ਗਿਆ। ਹੁਣ ਬੱਚੇ ਦੇ ਬਚਪਨ ਦੇ ਵਿੱਚ ਬੱਚੇ ਦੇ ਸਾਹਮਣੇ ਬੇਈਮਾਨੀ ਦਾ ਬੀਜ ਬੀਜਤਾ ਤੇ ਬੱਚੇ ਨੂੰ ਕਹਿੰਦੇ ਇਮਾਨਦਾਰ ਬਣ। ਬੱਚੇ ਦੇ ਸਾਹਮਣੇ ਅਸੀਂ ਝੂਠ ਬੋਲਦੇ ਹਾਂ, ਬੱਚੇ ਨੂੰ ਕਹਿੰਦੇ ਸੱਚ ਬੋਲ, ਉਲਟਾ ਕੰਮ ਨਹੀਂ ਹੁੰਦਾ। ਜਿਹੋ ਜਿਹਾ ਅਸੀਂ ਬੀਜ ਬੀਜਦੇ ਹਾਂ ਫਲ ਉਹੀ ਮਿਲਣਾ। ਕਿੱਕਰ ਦਾ ਬੀਜ ਬੀਜ ਕੇ ਕਦੇ ਬਜ਼ੌਰ ਦੀਆਂ ਦਾਖਾਂ ਨਹੀਂ ਖਾਧੀਆਂ ਜਾ ਸਕਦੀਆਂ। ਮਹਾਰਾਜ ਨੇ ਬਾਣੀ ਬਚਨ ਕਿਹਾ, ਬੀਜੈ ਲੋੜੈ ਦਾਖ ਬਜ਼ੌੜੀਆਂ, ਕਿੱਕਰ ਬੀਜੈ ਜੱਟ। ਬੀਜ ਤਾਂ ਕੰਡਿਆਂ ਵਾਲਾ ਬੀਜ ਲਿਆ, ਚਾਹੁੰਦਾ ਦਾਖਾਂ ਦਾ ਬੀਜ ਫਲ ਮਿਲ ਜੇ ਮੈਨੂੰ, ਇਹ ਨਹੀਂ ਹੋ ਸਕਦਾ। ਜਿਹੋ ਜਿਹਾ ਬੀਜ ਬੀਜੇਗਾ ਉਹੋ ਹੀ ਜਿਹੜਾ ਫਲ ਹੈ ਪ੍ਰਾਪਤ ਹੋਣਾ। ਮਹਾਰਾਜ ਕਹਿੰਦੇ ਜਿਹਾ ਬੀਜੈ ਸੋ ਲੁਣੈ, ਮੱਥੇ ਜੋ ਲਿਖਿਆਸ, ਜੋ ਮੱਥੇ ਦੀ ਤਕਦੀਰ ਹੈ, ਜੋ ਕਰਮਾਂ ਦੇ ਵਿੱਚ ਲਿਖਿਆ ਹੋਇਆ ਉੱਗੜਦਾ, ਉਹਦੇ ਮੁਤਾਬਕ ਸਾਡਾ ਜੀਵਨ ਬਣਦਾ। ਜਦੋਂ ਉੱਗੜਦਾ ਨਾ ਮੱਥੇ ਦਾ ਲੇਖ, ਉਹਨੂੰ ਸੰਭਾਲਣਾ ਪੈਂਦਾ। ਹੁਣ ਕਈ ਵਾਰੀ ਉਲਾਂਭਾ ਹੁੰਦਾ, ਸਾਡੀ ਜੀ ਮੱਥੇ ਦੀ ਤਕਦੀਰ ਹੀ ਇਹੋ ਜਿਹੀ ਹੈ, ਲਿਖੇ ਹੀ ਐਸੇ ਇਹੋ ਜਿਹਾ ਸੀ, ਅਸੀਂ ਫਿਰ ਕੀ ਕਰ ਸਕਦੇ ਹਾਂ। ਨਹੀਂ ਭਾਈ, ਕਈ ਵਾਰੀ ਸਾਨੂੰ ਦੇਖਣ ਦੇ ਵਿੱਚ ਭੁਲੇਖਾ ਪੈ ਜਾਂਦਾ ਹੁੰਦਾ, ਲਿਖਿਆ ਕੁਝ ਹੋਰ ਹੁੰਦਾ, ਅੱਖਾਂ ਦੇ ਨਾਲ ਪੜ੍ਹ ਕੁਛ ਹੋਰ ਲੈਂਦੇ ਹਾਂ, ਸਾਹਮਣੇ ਪਿਆ ਕੁਝ ਹੋਰ ਹੁੰਦਾ, ਸਮਝ ਕੁਝ ਹੋਰ ਲੈਂਦੇ ਹਾਂ। ਰੱਬ ਜੀ ਨੇ ਸਾਡੇ ਮੱਥੇ 'ਚ ਲਿਖਿਆ ਕੁਝ ਹੋਰ ਹੈ ਤਕਦੀਰ ਦੇ ਵਿੱਚ, ਮਤਲਬ ਅਸੀਂ ਹੋਰ ਸਮਝ ਲਿਆ। ਰੱਬ ਕਦੇ ਵੀ ਕਿਸੇ ਦਾ ਮਾੜਾ ਨਹੀਂ ਕਰਦਾ। ਸਤਿਗੁਰੂ ਜੀ ਕਿਰਪਾ ਕਰਦੇ ਆ, ਕਹਿੰਦੇ ਰਹਿਣ ਵਿਹਾਣੀ ਪਛਤਾਣੀ, ਉੱਠ ਚਲੀ ਗਈ ਨਿਰਾਸ਼। ਦਿਨ ਅਤੇ ਰਾਤ ਦਾ ਸਮਾਂ ਪਰਮੇਸ਼ਰ ਨੇ ਬਣਾਇਆ। ਦਿਨ ਵੇਲੇ ਬੰਦਾ ਕੰਮ ਕਰਦਾ, ਥੱਕ ਜਾਂਦਾ, ਰਾਤ ਨੂੰ ਸੌਂ ਜਾਂਦਾ, ਉਹਨੂੰ ਫਿਰ ਤਾਕਤ ਮਿਲਦੀ ਹੈ, ਸਵੇਰੇ ਫਿਰ ਕੰਮ 'ਤੇ ਜਾਂਦਾ। ਹੁਣ ਰਾਤ ਇਕੱਲੀ ਸੌਣ ਵਾਸਤੇ ਨਹੀਂ ਹੈ, ਸੌਣਾ ਵੀ ਹੈ, ਪਹਿਰ ਰਾਤ ਰਹਿੰਦੇ ਜਾਗ ਕੇ ਉਸ ਪਰਮੇਸ਼ਰ ਦਾ ਸ਼ੁਕਰ ਵੀ ਕਰਨਾ। ਜੇ ਅਸੀਂ ਤਨ ਨੂੰ ਤਾਕਤ ਦੇਣੀ ਚਾਹੁੰਦੇ ਹਾਂ ਤਾਂ ਮਨ ਨੂੰ ਵੀ ਤਾਕਤ ਦੇਣੀ ਚਾਹੀਦੀ ਹੈ। ਮਹਾਰਾਜ ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਕਰਕੇ ਮਨ ਨੂੰ ਤਾਕਤ ਦੇ, ਤਾਂ ਕਿ ਤੇਰੀ ਜਿਹੜੀ ਆਤਮਾ ਉਹ ਬਲਵਾਨ ਹੋਵੇ। ਸੌ ਕੇ ਖੁਰਾਕ ਖਾ ਕੇ ਤੇਰਾ ਤਨ ਤਕੜਾ ਹੋਏਗਾ, ਸਿਮਰਨ ਕਰਕੇ ਤੇਰਾ ਮਨ ਤਕੜਾ ਹੋਏਗਾ। ਜਿਨ੍ਹਾਂ ਦਾ ਮਨ ਤਕੜਾ ਬਣ ਜਾਂਦਾ ਹੈ ਉਹ ਕਦੇ ਕਿਸੇ ਵਹਿਮ ਭਰਮ ਵਿੱਚ ਨਹੀਂ ਪੈਂਦੇ, ਡਰਦੇ ਨਹੀਂ। ਅਤੇ ਜਿਨ੍ਹਾਂ ਦਾ ਮਨ ਕਮਜ਼ੋਰ ਹੋ ਜਾਂਦਾ ਹੈ ਉਹ ਵਹਿਮਾਂ ਵਿੱਚ ਪੈ ਜਾਂਦੇ ਆ ਅਤੇ ਨਿੱਕੀ ਨਿੱਕੀ ਗੱਲ ਤੋਂ ਡਰੀ ਜਾਂਦੇ ਨੇ। ਸਤਿਗੁਰੂ ਪਾਤਸ਼ਾਹ ਸਾਨੂੰ ਇਹਨਾਂ ਵਹਿਮਾਂ ਭਰਮਾਂ ਵਿੱਚੋਂ, ਇਹਨਾਂ ਡਰਾਂ ਦੇ ਵਿੱਚੋਂ ਬਾਹਰ ਕੱਢਦੇ ਆ। ਸਤਿਗੁਰੂ ਜੀ ਕਿਰਪਾ ਕਰਦੇ ਕਹਿੰਦੇ ਤੇਰੇ ਜੀਵਨ ਦੀ ਰਾਤ ਬਤੀਤ ਹੋਈ ਜਾਂਦੀ ਹੈ, ਇਹ ਬੀਤਦੀ ਜਾਂਦੀ ਹੈ, ਇੱਕ ਇੱਕ ਸਵਾਸ ਕਰਕੇ ਤੇਰਾ ਸਮਾਂ ਘੱਟਦਾ ਜਾਂਦਾ। ਕਮਾਲ ਹੈ, ਸਾਡੇ ਸਵਾਸ ਘੱਟਦੇ ਜਾਂਦੇ ਹੈ, ਸਰੀਰ ਵੱਡਾ ਹੁੰਦਾ ਜਾਂਦਾ ਹੈ, ਲੋਕ ਖੁਸ਼ ਹੁੰਦੇ ਹੈ ਵੀ ਸਾਡਾ ਬੱਚਾ ਵੱਡਾ ਹੋ ਰਿਹਾ। ਵੱਡਾ ਨਹੀਂ ਹੋ ਰਿਹਾ, ਉਹਦੀ ਉਮਰ ਘੱਟ ਰਹੀ ਹੈ, ਉਹ ਛੋਟਾ ਹੋ ਰਿਹਾ ਉਮਰ ਤੌਰ 'ਤੇ, ਉਹ ਮੌਤ ਦੇ ਨੇੜੇ ਜਾ ਰਿਹਾ। ਜਿੰਨੇ ਸਵਾਸ ਮਿਲੇ ਨੇ, ਜਿੰਨੇ ਸਾਲਾਂ ਦੀ ਉਮਰ ਮਿਲੀ ਰੱਬ ਜੀ ਵੱਲੋਂ, ਉਹਦੇ ਨੇੜੇ ਹੋ ਰਿਹਾ। ਕਿਸੇ ਨੇ 10 ਸਾਲ ਲੰਘਾ ਲਏ, ਨੇੜੇ ਹੋ ਗਿਆ, ਕੋਈ 20 ਸਾਲ, ਕੋਈ 30, 40, 50 ਸਾਲ ਲੰਘਾ ਕੇ ਨੇੜੇ ਆ ਗਿਆ। ਹੁਣ ਪਿੱਛਾ ਦੂਰ ਰਹਿ ਗਿਆ, ਬਚਪਨ ਤੋਂ ਦੂਰ ਰਹਿ ਗਿਆ। ਬਚਪਨ ਵਿੱਚ ਪਰਮੇਸ਼ਰ ਦੀ ਸੰਭਾਲ ਕਰਨੀ ਸੀ, ਉਦੋਂ ਕੇਸ ਵੀ ਕਾਲੇ ਸੀ, ਅੱਖਾਂ ਦੀ ਰੋਸ਼ਨੀ ਤੇਜ਼ ਸੀ, ਦੰਦ ਵੀ ਕੰਮ ਕਰਦੇ ਸੀ, ਜੀਭ ਵੀ ਬੜੀ ਵਧੀਆ ਚੱਲਦੀ ਸੀ। ਉਹ ਸਮਾਂ ਗਵਾ ਲਿਆ ਰਸਾਂ ਦੇ ਵਿੱਚ, ਖੇਡਣ ਦੇ ਵਿੱਚ, ਹੱਸਣ ਦੇ ਵਿੱਚ। ਹੁਣ ਜਵਾਨੀ ਵੀ ਗਈ, ਬੁਢੇਪਾ ਆ ਗਿਆ, ਬੁਢੇਪੇ ਦੇ ਵਿੱਚ ਕੇਸ ਵੀ ਕਾਲੇ ਤੋਂ ਚਿੱਟੇ ਬਣ ਗਏ, ਅੱਖਾਂ ਦੀ ਰੋਸ਼ਨੀ ਵੀ ਘੱਟ ਗਈ, ਲੱਤਾਂ ਜਵਾਬ ਦੇ ਗਈਆਂ, ਭਾਰ ਹੀ ਨਹੀਂ ਚੱਲਦੀਆਂ ਸਰੀਰ ਦਾ, ਖੂੰਡੀ ਫੜਨੀ ਪੈ ਗਈ, ਜੀਭ ਸਥਲਾਉਣ ਲੱਗ ਪਈ। ਹੁਣ ਨਾਮ ਨਹੀਂ ਜਪਿਆ ਜਾਣਾ, ਹੁਣ ਸਤਸੰਗਤ ਦੇ ਵਿੱਚ ਨਹੀਂ ਜਾਇਆ ਜਾਣਾ, ਹੁਣ ਤਾਂ ਵੇਲਾ ਬੀਤ ਗਿਆ, ਹੁਣ ਤਾਂ ਅੱਗੇ ਨਿਸ਼ਾਨੀ ਮਿਲ ਗਈ ਹੈ, ਅਗਲਾ ਤੇਰਾ ਸਮਾਂ ਮੌਤ ਦਾ ਆਉਣਾ ਹੈ।
ਦਾੜਾ ਕਾਲਾ ਸੀ, ਕੇਸ ਕਾਲੇ ਸੀ, ਚਿੱਟੇ ਹੋ ਗਏ। ਇਹ ਨਿਸ਼ਾਨੀ ਹੈ ਵੀ ਤੂੰ ਆਪਣੇ ਅੰਤਮ ਪੜਾਅ ਦੇ ਵੱਲ ਪਹੁੰਚ ਰਿਹਾ, ਤੇਰੀ ਜ਼ਿੰਦਗੀ ਦੀ ਰਾਤ ਬੀਤਦੀ ਜਾ ਰਹੀ ਹੈ। ਸੋ ਇਸ ਕਰਕੇ ਜਿੰਨਾ ਸਮਾਂ ਰਹਿੰਦਾ ਤੂੰ ਲਾਹਾ ਲੈ ਲਾ। ਮਹਾਰਾਜ ਜੀ ਹੁਣ ਬੇਨਤੀ ਕੀਤੀ ਸਿੱਖ ਨੇ, ਮਹਾਰਾਜ ਕੀ ਕਰਾਂ, ਸਮਾਂ ਜਿਹੜਾ ਬੀਤ ਗਿਆ ਉਹ ਤਾਂ ਮੇਰੇ ਹੱਥ ਨਹੀਂ ਆਉਂਦਾ, ਹੁਣ ਅੱਗੇ ਵਾਸਤੇ ਮੈਂ ਕੀ ਕਰਾਂ। ਅਤੇ ਗੁਰੂ ਜੀ ਸਾਨੂੰ ਸਮਝਾਉਂਦੇ ਹੈ, ਜਿੰਨ ਕੋ ਸਾਧੂ ਭੇਟੀ ਹੈ ਸੋ ਦਰਗਾਹ ਹੋਏ ਖਲਾਸ। ਜਿਨ੍ਹਾਂ ਨੂੰ ਸਾਧੂ ਦੀ ਸਤਸੰਗਤ ਮਿਲ ਜਾਂਦੀ ਹੈ, ਸਾਧੂ ਦੀ ਸੰਗਤ ਵਿੱਚ ਬੈਠ ਕੇ ਨਾਮ ਜਪਦਾ, ਸੇਵਾ ਕਰਦਾ, ਦਰਗਾਹ ਦੇ ਵਿੱਚ ਉਹਦੀ ਬੰਦ ਖਲਾਸੀ ਹੋ ਜਾਂਦੀ ਹੈ, ਭਾਵ ਕਿ ਸੱਚੀ ਦਰਗਾਹ ਦੇ ਵਿੱਚ ਉਹਦੀ ਸ਼ੋਭਾ ਆਉਂਦੀ ਹੈ, ਉਹ ਮਾੜੇ ਕਰਮਾਂ ਤੋਂ ਬਚ ਜਾਂਦਾ, ਮਾੜੀ ਸੰਗਤ ਤੋਂ ਬਚ ਜਾਂਦਾ। ਸਾਧੂ ਦੀ ਸੰਗਤ ਕਰਨੀ ਹੈ। ਸਾਧੂ ਕੌਣ? ਅਸੀਂ ਇੱਕ ਪਹਿਰਾਵੇ ਨੂੰ ਸਾਧੂ ਮੰਨ ਲਿਆ ਵੀ ਜੇ ਕਿਸੇ ਦੇ ਲੰਬਾ ਚੋਲਾ ਪਾਇਆ, ਹੱਥ ਵਿੱਚ ਮਾਲਾ ਫੜੀ ਵੀ ਹੈ, ਗਲ 'ਚ ਮਾਲਾ ਪਾਈ ਵੀ ਹੈ, ਅੱਖਾਂ ਬੰਦ ਕਰਕੇ ਬੈਠਾ, ਉਹ ਸਾਧੂ ਹੋ ਸਕਦਾ? ਸਤਿਗੁਰੂ ਪਾਤਸ਼ਾਹ ਕਹਿੰਦੇ ਨਹੀਂ, ਭੁਲੇਖੇ 'ਚ ਨਾ ਪੈ ਜਾਓ। ਇਹ ਸਾਧੂ ਦਾ ਲਿਬਾਸ ਹੈ, ਪਰ ਸਾਧੂ ਦੇ ਲਿਬਾਸ ਵਿੱਚ ਕੋਈ ਠੱਗ ਨਾ ਬੈਠਾ ਹੋਵੇ, ਇਹਦੀ ਪਛਾਣ ਕਰ ਲਿਓ ਪਹਿਲਾਂ। ਮਹਾਰਾਜ ਨੇ ਦੋ ਗੱਲਾਂ ਸਾਨੂੰ ਬਾਣੀ 'ਚ ਬੜੀਆਂ ਸਪੱਸ਼ਟ ਸਮਝਾਈਆਂ ਨੇ। ਸਾਧੂ ਕੌਣ ਹੈ? ਜਿਹਨੇ ਆਪਣੇ ਆਪ ਨੂੰ ਸਾਧਿਆ ਹੋਇਆ, ਅਤੇ ਸਾਧਿਆ ਕਿਵੇਂ ਜਾਂਦਾ? ਆਪਣੀਆਂ ਇੱਛਾਵਾਂ ਨੂੰ ਰੋਕਿਆ ਹੋਇਆ, ਆਪਣੀ ਜੀਭ ਨੂੰ ਸ਼ੁੱਧ ਬੋਲਣ ਵਾਸਤੇ ਲਾਇਆ ਹੋਇਆ, ਅੱਖਾਂ ਚੰਗਾ ਦੇਖਦੀਆਂ ਨੇ, ਕਿਸੇ ਦਾ ਮਾੜਾ ਨਹੀਂ ਦੇਖਦੀਆਂ, ਹੱਥ ਚੰਗੇ ਕਰਮ ਕਰਦੇ ਆ, ਦੁਨੀਆਂ ਦੇ ਰਸਾ ਕਸਾਂ ਤੋਂ ਬਚਿਆ ਹੋਇਆ, ਉਹਨੂੰ ਸਾਧੂ ਕਹਿੰਦੇ ਨੇ। ਅਤੇ ਜਿਹੜਾ ਸਾਧ ਵਾਲਾ ਬਾਣਾ ਪਾ ਕੇ ਦੁਨੀਆਂ ਦੇ ਰਸਾਂ ਕਸਾਂ ਵਿੱਚ ਹੀ ਖਚਤ ਹੋਇਆ ਪਿਆ, ਮਾਇਆ ਬਹੁਤ ਹੀ ਚਾਹੀਦੀ ਹੈ, ਤਰ੍ਹਾਂ ਤਰ੍ਹਾਂ ਦੇ ਪਕਵਾਨ ਚਾਹੀਦੇ ਨੇ, ਸੇਵਾਦਾਰ ਬਣਾਉਣ ਦੀ ਇੱਛਾ, ਮੇਰੀ ਲੱਤਾਂ ਘੁੱਟੇ, ਕੋਈ ਬਾਹਾਂ ਘੁੱਟੇ, ਨਵੀਂ ਤੁਹਾਨੂੰ ਗੱਡੀ ਦੀ ਇੱਛਾ ਹੁੰਦੀ ਹੈ, ਵੱਡੀ ਗੱਡੀ ਆਵੇ, ਇਹ ਦੁਨੀਆਂ ਦੇ ਰਾਸ ਹੈ ਜਿਹੜਾ ਇਹਨਾਂ ਵਿੱਚ ਪੈ ਗਿਆ। ਮਹਾਰਾਜ ਕਹਿੰਦੇ ਉਹ ਸਾਧੂ ਨਹੀਂ ਹੋ ਸਕਦਾ। ਹਾਂ, ਇੱਕ ਪੱਖ ਹੋਰ ਵੀ ਹੈ, ਦੂਰ ਦਰੇਡੇ ਜਾਣਾ, ਗੱਡੀ ਚਾਹੀਦੀ ਹੈ, ਪਰ ਇੱਕ ਗੱਡੀ ਅੱਜ 10 ਲੱਖ ਦੀ ਲੈ ਲਈ, ਕੱਲ੍ਹ ਨੂੰ ਨਵੀਂ ਮਾਰਕੀਟ ਵਿੱਚ 20 ਲੱਖ ਦੀ ਆ ਗਈ, ਉਹ ਲਿਆਉਂਦੀ, ਫਿਰ 50 ਵਾਲੀ ਲੈ ਲਈ, ਫਿਰ ਕਰੋੜ ਵਾਲੀ ਲੈ ਲਈ, ਇਹ ਰਾਸ ਹੈ। ਹੁਣ ਜਿਹੜਾ ਕੰਮ ਲੱਖ ਵਾਲੀ 5-10 ਵਾਲੀ ਦਾ ਗੱਡੀ ਨੇ ਕਰਨਾ, ਉਹੀ ਕਰੋੜ ਵਾਲੀ ਨੇ ਕਰਨਾ, ਤੇਲ ਉਹਨੇ ਖਾਣਾ, ਵਾਟ ਉਹਨੇ ਨਿਬੇੜਨੀ ਹੈ, ਕੰਮ ਤਾਂ ਦੋਨਾਂ ਦਾ ਸੇਮ ਹੈ, ਬਸ ਇੱਕੋ ਹੀ ਫਰਕ ਹੈ, ਮਹਿੰਗੀ ਗੱਡੀ ਵਿੱਚ ਐਸ਼ੋ ਆਰਾਮ ਜ਼ਿਆਦੇ ਹੈ। ਇਹ ਰਾਸ ਬਣ ਗਿਆ ਇੱਕ ਵੀ ਕੰਪਨੀ ਕੋਈ ਵੀ ਗੱਡੀ ਕੱਢੀ ਪਹਿਲਾਂ ਮੇਰੇ ਕੋਲ ਆਉਣੀ ਚਾਹੀਦੀ ਹੈ। ਮਹਾਰਾਜ ਕਹਿੰਦੇ ਇਹਨਾਂ ਰਸਾਂ ਦੇ ਵਿੱਚ ਪਿਆ ਹੋਇਆ ਬੰਦਾ ਕਦੇ ਸਾਧ ਨਹੀਂ ਹੋ ਸਕਦਾ, ਕਦੇ ਸੰਤ ਨਹੀਂ ਹੋ ਸਕਦਾ। ਫਿਰ ਬੇਨਤੀ ਕੀਤੀ, ਮਹਾਰਾਜ ਜੀ ਸੰਤ ਦੀ ਨਿਸ਼ਾਨੀ ਕੀ ਹੈ? ਸਾਨੂੰ ਕਿਵੇਂ ਪਤਾ ਲੱਗੇ ਵੀ ਇਹ ਸੰਤ ਪੂਰਾ ਹੈ? ਸੱਚੇ ਪਾਤਸ਼ਾਹ ਕਹਿੰਦੇ ਬਸ 3-4 ਗੱਲਾਂ ਦੇਖ ਲਿਓ। ਸੰਤ ਕਦੇ ਵੀ ਬੇਲੋੜਾ ਨਹੀਂ ਬੋਲਦਾ, ਬਹੁਤ ਘੱਟ ਬੋਲਦਾ, ਘੱਟ ਖਾਂਦਾ, ਘੱਟ ਸੌਂਦਾ, ਤੇ ਸੰਤ ਦੀ ਵੱਡੀ ਨਿਸ਼ਾਨੀ ਹੈ ਉਹ ਕਦੇ ਕਿਸੇ ਨੂੰ ਧੀ ਪੁੱਤ ਦਾ ਵਰ ਨਹੀਂ ਦਿੰਦਾ, ਤੇਰੇ ਘਰੇ ਪੁੱਤ ਹੋਊਗਾ, ਸੰਤ ਨਹੀਂ ਵਰ ਦਿੰਦਾ ਕਦੇ। ਸੰਤ ਕਦੇ ਕਿਸੇ ਦੀ ਨਿੰਦਿਆ ਨਹੀਂ ਕਰਦਾ, ਕਦੇ ਕਿਸੇ ਦਾ ਬੁਰਾ ਨਹੀਂ ਕਰਦਾ। ਸੰਤ ਜੀਵ ਤੋਂ ਮਾੜਾ ਵਚਨ ਬੋਲਦਾ ਹੀ ਨਹੀਂ, ਨਾ ਹੀ ਸੰਤ ਕਦੇ ਝੂਠ ਬੋਲਦਾ ਹੈ। ਕਿਸੇ ਵੱਡੇ ਅਹੁਦੇ ਵਾਲੇ ਅਮੀਰ ਬੰਦੇ ਨੂੰ ਦੇਖ ਕੇ ਸੰਤ ਕਦੇ ਉਹਦੇ ਪ੍ਰਭਾਵ ਵਿੱਚ ਨਹੀਂ ਪੈਂਦਾ। ਉਹਦੇ ਕੋਲ ਰਾਜਾ ਆ ਜੇ, ਭਿਖਾਰੀ ਆ ਜੇ, ਗੋਰਾ ਆ ਜੇ, ਕਾਲਾ ਆ ਜੇ, ਅਮੀਰ ਆਵੇ, ਗਰੀਬ ਆਵੇ, ਉਹ ਸਾਰਿਆਂ ਦੇ ਨਾਲ ਇੱਕੋ ਜਿਹਾ ਵਿਹਾਰ ਕਰਦਾ। ਅਤੇ ਜਿਹਦਾ ਵਿਹਾਰ ਪੈਸਾ ਦੇਖ ਕੇ ਬਦਲ ਜਾਂਦਾ, ਗਰੀਬ ਵਾਸਤੇ ਹੋਰ ਵਿਹਾਰ ਕਰਦਾ, ਅਮੀਰ ਵਾਸਤੇ ਸਤਿਕਾਰ ਵੱਖਰਾ ਕਰਦਾ, ਉਹ ਪੈਸੇ ਦਾ ਸੰਤ ਹੋ ਸਕਦਾ, ਰੱਬ ਦਾ ਸੰਤ ਨਹੀਂ ਹੋ ਸਕਦਾ। ਹੁਣ ਇਹ ਗੱਲਾਂ ਮੈਂ ਆਪਣੇ ਕੋਲ ਨਹੀਂ ਕਹੀਆਂ, ਬਾਣੀ ਦੀ ਉਦਾਹਰਣ ਲੈ ਲਓ। ਮਹਾਰਾਜ ਜੀ ਕਹਿੰਦੇ ਜਿੰਨਾ ਸਾਸ ਗਿਰਾਸ ਨਾ ਵਿਸਰੇ, ਸਾਹ ਲੈਂਦਿਆਂ ਖਾਂਦਿਆਂ ਪੀਂਦਿਆਂ ਜਿਹਨਾਂ ਨੂੰ ਰੱਬ ਚੇਤੇ ਹੈ, ਹਰ ਨਾਮਾ ਮਨ ਮੰਤ, ਪਰਮੇਸ਼ਰ ਦਾ ਮੰਤਰ ਆਪਣੇ ਮਨ ਵਿੱਚ ਜਪਦੇ ਰਹਿੰਦੇ ਨੇ, ਜਿੰਨਾ ਸਾਸ ਗਿਰਾਸ ਨਾ ਵਿਸਰੇ, ਹਰ ਨਾਮਾ ਮਨ ਮੰਤ, ਧੰਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਇਹ ਸੰਤਾਂ ਦੀ ਨਿਸ਼ਾਨੀ ਹੈ। ਜਿਨ ਕੋ ਸਾਧੂ ਭੇਟੀ ਹੈ ਸੋ ਦਰਗਾਹ ਹੋਏ ਖਲਾਸ,
ਜਿਹੜਾ ਰੱਬ ਦੇ ਪਿਆਰੇ ਸੰਤਾਂ ਦੀ ਸੰਗਤ ਵਿੱਚ ਆ ਗਿਆ ਉਹ ਆਪ ਵੀ ਤਰੇ ਹੁੰਦੇ ਨੇ, ਜਿਹੜਾ ਉਹਨਾਂ ਦੀ ਸੰਗਤ ਵਿੱਚ ਆ ਜਾਂਦਾ ਉਹਨਾਂ ਨੂੰ ਵੀ ਤਾਰ ਲੈਂਦੇ ਆ। ਸੰਤ ਦੀ ਸੰਗਤ ਕਰਕੇ ਪਾਪੀ ਵੀ ਪਵਿੱਤਰ ਹੋ ਜਾਂਦਾ, ਔਗਣਾਂ ਦਾ ਭਰਿਆ ਹੋਇਆ ਬੰਦਾ ਵੀ ਗੁਣਾਂ ਵਾਲਾ ਬਣ ਜਾਂਦਾ ਸਾਧੂ ਦੀ ਸੰਗਤ ਕਰਕੇ, ਜਿਹਨੇ ਆਪਣੇ ਆਪ ਨੂੰ ਸਾਧਿਆ ਹੋਇਆ। ਕਿਉਂਕਿ ਜਿਹੋ ਜਿਹੀ ਸੰਗਤ ਉਹੋ ਜਿਹੀ ਰੰਗਤ ਹਰ ਇੱਕ ਨੂੰ ਚੜ੍ਹ ਜਾਂਦੀ ਹੈ। ਫਿਰ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਆ, ਕਹਿੰਦੇ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ। ਮਹਾਰਾਜ ਜੀ ਮੇਰੇ 'ਤੇ ਕਿਰਪਾ ਕਰ, ਮੈਨੂੰ ਤੇਰੇ ਦਰਸ਼ਨਾਂ ਦੀ ਪਿਆਸ ਲੱਗੀ। ਪਿਆਸ ਤਾਂ ਤਨ ਨੂੰ ਲੱਗਦੀ ਹੈ, ਪਾਣੀ ਚਾਹੀਦਾ ਹੈ। ਜੇ ਦਰਸ਼ਨਾਂ ਦੀ ਪਿਆਸ ਹੋਵੇ ਫਿਰ ਦੀਦਾਰ ਚਾਹੀਦੇ ਨੇ। ਦਰਸ਼ਨਾਂ ਦੀ ਪਿਆਸ ਅੱਖਾਂ ਨੂੰ ਲੱਗਦੀ ਹੈ, ਪਾਣੀ ਦੀ ਪਿਆਸ ਜੀਭ ਨੂੰ ਲੱਗਦੀ ਹੈ। ਪਾਣੀ ਅੰਦਰ ਜਾ ਕੇ ਸਾਡੇ ਪੇਟ ਨੂੰ ਸ਼ਾਂਤ ਕਰਦਾ ਹੈ, ਅੱਖਾਂ ਦਾ ਦੀਦਾਰ ਸਾਡੇ ਮਨ ਨੂੰ ਸ਼ਾਂਤ ਕਰਦਾ। ਬਹੁਤ ਟਾਈਮ ਬਾਅਦ ਮਾਂ ਆਪਣੇ ਪੁੱਤ ਨੂੰ ਮਿਲਦੀ, ਪੁੱਤ ਆਪਣੇ ਮਾਂ ਨੂੰ ਮਿਲਦਾ ਕਈ ਸਾਲਾਂ ਬਾਅਦ, ਅਤੇ ਦੋਨਾਂ ਦੀਆਂ ਅੱਖਾਂ ਦੇ ਵਿੱਚ ਪਾਣੀ ਆ ਜਾਂਦਾ ਪਹਿਲੇ ਮਿਲਾਪ ਵੇਲੇ। ਇਹ ਦਰਸ਼ਨਾਂ ਦੀ ਤਾਂਘ ਹੈ। ਰੱਬ ਜੀ, ਸਤਿਗੁਰੂ ਜੀ, ਮੈਂ ਤੁਹਾਡੇ ਦਰਸ਼ਨ ਕਰਨੇ ਆ, ਮੈਂ ਤੁਹਾਡੇ ਦਰਸ਼ਨਾਂ ਦੀ ਪਿਆਸ ਮੈਨੂੰ ਲੱਗੀ ਰਹੇ। ਬੁਝੂ ਕਿਵੇਂ? ਸਤਿਗੁਰੂ ਨੂੰ ਦੇਖ ਕੇ। ਅਤੇ ਸਤਿਗੁਰੂ ਨੂੰ ਦੇਖਣਾ ਕਿਵੇਂ ਆ? ਇੱਕ ਤਾਂ ਸਤਿਗੁਰੂ ਦੇ ਕੱਪੜੇ ਦੇਖ ਕੇ, ਜੇ ਕੋਈ ਆਪਣੇ ਸਤਿਗੁਰੂ ਦੇ ਕੱਪੜੇ ਦੇਖ ਕੇ ਮੁੜ ਜੇ ਵੀ ਬਹੁਤ ਸੋਹਣੇ ਕੱਪੜੇ ਪਾਏ ਜੀ, ਗੱਲ ਬਣ ਜੂ? ਨਹੀਂ ਬਣਨੀ ਗੱਲ, ਗੁਰੂ ਦੇ ਨਾਲ ਗੱਲ ਕਰਨੀ ਪੈਣੀ ਹੈ। ਗੁਰ ਕਾ ਦਰਸ਼ਨ ਦੇਖ ਦੇਖ ਜੀਵਾ। ਗੁਰੂ ਕਾ ਦਰਸ਼ਨ ਕੀ ਹੈ? ਸਤਿਗੁਰੂ ਦੀ ਬਾਣੀ ਪੜ੍ਹਨੀ, ਇੱਕ ਇੱਕ ਬਚਨ ਗੁਰੂ ਜੀ ਦਾ ਸਮਝ ਕੇ ਮੰਨਣਾ ਅਤੇ ਕਮਾਉਣਾ, ਇਹ ਦਰਸ਼ਨ ਹੈ। ਅਤੇ ਜੇ ਬਾਹਰੇ ਰੁਮਾਲੇ ਦੇਖ ਕੇ ਮੱਥਾ ਟੇਕ ਕੇ ਪਰਿਕਰਮਾ ਕਰਕੇ ਮੁੜ ਗਏ, ਸਾਰੀ ਉਮਰ ਐਂ ਗੇੜੇ ਕੱਢੀ ਜਾਈਏ, ਸਾਨੂੰ ਗੁਰੂ ਦੀ ਇੱਕ ਗੱਲ ਦਾ ਵੀ ਪਤਾ ਨਹੀਂ ਲੱਗਣਾ ਮਹਾਰਾਜ ਕਹਿੰਦੇ ਕੀ ਹੈ, ਕਿਉਂਕਿ ਗੱਲ ਤਾਂ ਕੀਤੀ ਨਹੀਂ ਕਦੇ। ਹੁਣ ਕਈਆਂ ਦੇ ਮਨ 'ਚ ਇਹ ਸਵਾਲ ਹੋਣਾ ਹੈ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਹੜਾ ਬੋਲਦੇ ਆ, ਗੱਲ ਕਿਹਦੇ ਨਾਲ ਕਰੀਏ? ਇੱਥੇ ਸਾਡੀ ਭਾਵਨਾ ਕੰਮ ਕਰਦੀ ਹੈ। ਹੁਣ ਜੇ ਤਾਂ ਭਾਵਨਾ ਇਹ ਬਣੀ ਵੀ ਆ ਵੀ ਮੇਰਾ ਸਤਿਗੁਰੂ ਬੋਲਦਾ ਹੈ, ਫਿਰ ਤਾਂ ਗੱਲ ਕਰਨ ਦਾ ਤਰੀਕਾ ਵੀ ਆ ਜੂ। ਅਤੇ ਜੇ ਇਹ ਕਹੀਏ ਵੀ ਸਤਿਗੁਰੂ ਤਾਂ ਇਕੱਲਾ ਮੱਥਾ ਟੇਕਣ ਵਾਸਤੇ ਹੈ, ਫਿਰ ਗੱਲ ਕਰਨ ਦੀ ਇੱਛਾ ਨਹੀਂ ਬਣਨੀ, ਭਾਵਨਾ ਨਹੀਂ ਬਣਨੀ। ਮਹਾਰਾਜ ਜੀ ਕਹਿੰਦੇ ਮੇਰਾ ਗੁਰੂ ਬੋਲਦਾ ਹੈ। ਸਤਿਗੁਰੂ ਨੂੰ ਪੁੱਛੀਏ, ਮਹਾਰਾਜ ਤੁਹਾਡਾ ਗੁਰੂ ਕਿਵੇਂ ਬੋਲਦਾ? ਸਤਿਗੁਰੂ ਕਹਿੰਦੇ ਮੇਰਾ ਗੁਰੂ ਕਦੇ ਕੌੜਾ ਬੋਲਦਾ ਹੀ ਨਹੀਂ, ਉਹ ਕੌੜਾ ਬੋਲਣ ਨਹੀਂ ਜਾਣਦਾ, ਇਹ ਤਾਂ ਮਿੱਠੇ ਮਿੱਠੇ ਬੋਲ ਬੋਲਦਾ। ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਹਰਾ, ਹੋ ਸੰਭਲ ਥੱਕੀ ਜੀ ਉਹ ਕਦੇ ਨਾ ਬੋਲਿਆ ਕੌੜਾ। ਮੈਂ ਚੰਗੀ ਤਰ੍ਹਾਂ ਪਰਖ ਕੇ ਦੇਖ ਲਿਆ, ਮੇਰਾ ਗੁਰੂ ਕਦੇ ਕੌੜਾ ਵਚਨ ਨਹੀਂ ਬੋਲਦਾ, ਮੇਰੇ ਗੁਰੂ ਦਾ ਹਰ ਇੱਕ ਵਚਨ ਮਿੱਠਾ ਮਿੱਠਾ ਹੈ। ਅਤੇ ਮਿੱਠਾ ਲੱਗੂ ਕਿਹਨੂੰ? ਜਿਹੜਾ ਗੁਰੂ ਦੇ ਵਚਨਾਂ ਨੂੰ ਪੜ੍ਹੂਗਾ। ਕਈ ਵਾਰੀ ਤਾਂ ਬਾਣੀ ਪੜ੍ਹਦੇ ਹਾਂ ਆਪਾਂ, ਹੁਣ ਜੇ ਤਾਂ ਬਾਣੀ ਅਸੀਂ ਫਰਜ਼ੀ ਤੌਰ 'ਤੇ ਪੜ੍ਹਦੇ ਹਾਂ ਵੀ ਨਿਤਨੇ ਵੀ ਪੂਰਾ ਕਰਨਾ ਇਕੱਲਾ, ਫਿਰ ਰਸ ਨਹੀਂ ਆਉਣਾ। ਕਿਉਂਕਿ ਸਾਡੇ ਮਨ ਵਿੱਚ ਦੋ ਗੱਲਾਂ ਚੱਲਦੀਆਂ, ਇੱਕ ਬਾਣੀ ਪੜ੍ਹ ਕੇ ਨਿਤਨੇ ਦਾ ਕਰਮ ਪੂਰਾ ਕਰਨਾ, ਅਤੇ ਟਾਈਮ ਘੱਟ ਲਾਉਣਾ, ਕੋਈ ਮਜਬੂਰੀਆਂ ਹੁੰਦੀਆਂ ਨੇ, ਬਾਣੀ ਨੇ ਰਸ ਨਹੀਂ ਦੇਣਾ, ਇੱਕ ਫਾਰਮੈਲਿਟੀ ਆ ਗਈ। ਹੁਣ ਕਿਤੇ ਟਾਈਮ ਵੀ ਖੁੱਲ੍ਹਾ ਅਤੇ ਬਾਣੀ ਪੜ੍ਹਨ ਨੂੰ ਜੀ ਕਰਦਾ, ਉਹੀ ਜਪ ਜੀ ਸਾਹਿਬ ਦੀ ਬਾਣੀ ਜੇ ਆਨੰਦ ਲੈ ਕੇ ਪੜ੍ਹੀਏ, ਗਾ ਗਾ ਕੇ ਪੜ੍ਹੀਏ, ਰਸ ਲੈ ਕੇ ਪੜ੍ਹੀਏ, ਫਿਰ ਆਨੰਦ ਬੜਾ ਆਉਂਦਾ, ਫਿਰ ਗੁਰੂ ਦੀਆਂ ਗੱਲਾਂ ਸਮਝ ਆਉਂਦੀਆਂ ਵੀ ਗੁਰੂ ਜੀ ਕਹਿੰਦੇ ਕੀ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਬਾਣੀ ਨੂੰ ਪੜ੍ਹਨ ਲੱਗਿਆ ਧਿਆਨ ਰੱਖੀ ਤੇਰੀ ਸੁਰਤ ਇਕਾਗਰ ਹੋਣੀ ਚਾਹੀਦੀ ਹੈ। ਮੇਰੇ ਪਾਤਸ਼ਾਹ ਜੀ ਨੇ ਬੜੀ ਕਮਾਲ ਦੀ ਗੱਲ ਕੀਤੀ ਹੈ ਵੀ ਬਾਣੀ ਪੜ੍ਹਨ ਲੱਗਿਆ ਤੇਰਾ ਧਿਆਨ ਇਕਾਗਰ ਰਹੇ, ਬਾਣੀ ਪੜ੍ਹ ਕੇ ਤੇਰੇ ਮਨ 'ਚ ਸਵਾਲ ਪੈਦਾ ਹੋਵੇ। ਹੁਣ ਇੱਕੋ ਹੀ ਸ਼ਬਦ ਹੈ, ਕੋਈ ਮਰਜ਼ੀ ਸ਼ਬਦ ਲੈ ਲਓ, ਮਨ ਲੈ ਲਓ, ਮਨ ਲਿਖਿਆ, ਮਨ ਬਾਣੀ 'ਚ ਬਹੁਤ ਸ਼ਬਦ ਵਰਤਿਆ ਹੋਇਆ, ਗੌਰ ਹੈ। ਤਿੰਨ ਤਰੀਕਿਆਂ ਦੇ ਨਾਲ ਮਹਾਰਾਜ ਨੇ ਬਾਣੀ 'ਚ ਇੱਕੋ ਹੀ ਸ਼ਬਦ ਲਿਖਿਆ, ਗੌਰ, ਮਨ, ਤਨ, ਧਨ, ਹੱਥ, ਪੈਰ, ਹੋਰ ਕਿੰਨੇ ਸ਼ਬਦ ਹੈ। ਹੁਣ ਮਨ ਹੈ ਮੰਮਾ ਅਤੇ ਨੰਨਾ ਮਨ ਬਣ ਗਿਆ, ਪਰ ਤਰੀਕੇ ਤਿੰਨ ਵਰਤੇ ਮਹਾਰਾਜ ਨੇ। ਗੌਰ ਹੈ ਗੱਗੇ ਨੌਂਕੜ ਅਤੇ ਰਾਰਾ, ਗੁਰ ਬਣ ਗਿਆ, ਤਰੀਕੇ ਤਿੰਨ ਵਰਤ ਲਏ।
ਵੀ ਸਿੱਖਾ ਪੜ੍ਹਨ ਲੱਗਿਆ ਧਿਆਨ ਰੱਖੀ ਜਿਹੜੇ ਮਨ ਦਾ ਜਿਹੜਾ ਸਰੂਪ ਤੂੰ ਪੜ੍ਹ ਰਿਹਾ ਹੈ ਉਹਦਾ ਮਤਲਬ ਕੀ ਹੈ। ਇੰਨੇ ਸੁਚੇਤ ਹੋ ਕੇ ਬਾਣੀ ਪੜ੍ਹਨੀ ਮਹਾਰਾਜ ਕਹਿੰਦੇ, ਤੈਨੂੰ ਪਤਾ ਲੱਗੇ ਵੀ ਗੁਰੂ

ਸਮਝਣ ਲੱਗੂ ਵੀ ਗੁਰੂ ਜੀ ਸਾਨੂੰ ਕਹਿੰਦੇ ਹੈ ਜਾਂ ਆਪਣੇ ਆਪ ਨੂੰ ਬਚਨ ਕਰਦੇ ਹੈ ਜਾਂ ਆਪਣਾ ਕੀਤਾ ਹੋਇਆ ਕੰਮ ਦੱਸਦੇ ਨੇ। ਇਹ ਤਾਂ ਪਤਾ ਲੱਗੂ ਜੇ ਸੁਚੇਤ ਹੋ ਕੇ ਬਾਣੀ ਪੜਾਂਗੇ। ਸਾਨੂੰ ਫਿਰ ਗੁਰਬਾਣੀ ਵਿਆਕਰਨ ਦੀ ਸਮਝ ਚਾਹੀਦੀ ਹੈ। ਬਾਣੀ ਤੁਸੀਂ ਸਾਰੇ ਪੜ੍ਹਦੇ ਹੋ, ਹੁਕਮ ਇੱਕ ਤਾਂ ਨਿਸ਼ਾਨੀ ਦੱਸ ਦਿੰਦਾ, ਜਪਜੀ ਸਾਹਿਬ ਪੜ੍ਹੋਗੇ ਕੱਲ੍ਹ ਨੂੰ ਪਹਿਲੀਆਂ ਪੰਜਾਂ ਪੌੜੀਆਂ ਦੇ ਵਿੱਚ ਹੀ ਆ ਜਾਣਾ। ਹੁਕਮ ਸ਼ਬਦ ਹੈ ਹਾਹੇ ਨੂੰ ਔਂਕੜ ਅਤੇ ਕੱਕਾ ਮੰਮਾ, ਇਹਦਾ ਮਤਲਬ ਕੀ ਹੈ? ਫਿਰ ਇਹੀ ਹੁਕਮ ਲਿਖਿਆ ਆਊਗਾ, ਹਾਹੇ ਨੂੰ ਔਂਕੜ ਕੱਕਾ ਮੰਮੇ ਨੂੰ ਔਂਕੜ ਆ ਜਾਣੀ ਹੈ। ਫਿਰ ਅੱਗੇ ਤੀਜਾ ਰੂਪ ਹੋਊਗਾ, ਹਾਹੇ ਨੂੰ ਔਂਕੜ ਕੱਕਾ ਅਤੇ ਮੰਮੇ ਸਿਹਾਰੀ ਆ ਜਾਣੀ ਹੈ। ਹੁਣ ਤਿੰਨਾਂ ਦਾ ਅਰਥ ਵੱਖਰਾ ਵੱਖਰਾ ਹੈ, ਜੇ ਸੁਚੇਤ ਹੋ ਕੇ ਪੜ੍ਹਾਂਗੇ ਸਾਨੂੰ ਸਮਝ ਲੱਗ ਜਾਣੀ ਹੈ, ਅਤੇ ਜੇ ਇਕੱਲਾ ਹੁਕਮ ਉੱਦਾਂ ਹੀ ਪੜ੍ਹ ਗਏ ਫਿਰ ਪਤਾ ਨਹੀਂ ਲੱਗਣਾ ਮੈਨੂੰ ਹੁਕਮ ਕੀਤਾ ਹੈ ਜਾਂ ਕੀ ਕਿਹਾ, ਕਿਹੜਾ ਹੁਕਮ ਕਿਹਾ। ਹੁਣ ਸਵਾਲ ਪੈਦਾ ਹੋਊ, ਪਤਾ ਕਿਵੇਂ ਲੱਗੂ? ਪਤਾ ਲੱਗੇਗਾ, ਉਹ ਪੂਰੀ ਪੰਗਤੀ ਦੱਸੂਗੀ ਹੁਕਮ ਕਿਹਦੇ ਵਾਸਤੇ ਕੀਤਾ ਹੈ, ਕਿਹੜੇ ਹੁਕਮ ਦੀ ਗੱਲ ਕਰਦੇ ਮਹਾਰਾਜ। ਇਸ ਕਰਕੇ ਸਾਨੂੰ ਬਾਣੀ ਸੁਚੇਤ ਹੋ ਕੇ ਪੜ੍ਹਨ ਵਾਸਤੇ ਕਿਹਾ। ਹੁਣ ਸੁਖਮਨੀ ਸਾਹਿਬ ਸਾਰੇ ਪੜ੍ਹਦੇ ਹਾਂ, ਸਤਿਗੁਰੂ ਨੇ ਇੱਕ ਸ਼ਰਤ ਰੱਖੀ ਹੈ ਉਹਦੇ 'ਚ ਵੀ ਜੇ ਸੁਖਮਨੀ ਸਾਹਿਬ ਪੜ੍ਹਨੀ ਹੈ ਨਾ, ਇੱਕ ਕੰਮ ਕਰੀ, ਸਾਵਧਾਨ ਇਕਾਗਰ ਚੀਤ। ਸਾਵਧਾਨ ਦਾ ਮਤਲਬ ਸਿੱਧਾ ਹੋ ਕੇ ਬੈਠੀ, ਇਕਾਗਰ ਚਿੱਤ ਰੱਖੀ। ਹੁਣ ਸਾਡਾ ਤਰੀਕਾ ਦੋਨੇ ਹੀ ਗਲਤ ਹੈ। ਇਕਾਗਰ ਸਾਡਾ ਚਿੱਤ ਵੀ ਇਕਾਗਰ ਨਹੀਂ ਹੁੰਦਾ, ਇਹ ਭੜਕਦਾ ਫਿਰਦਾ, ਅਤੇ ਅਸੀਂ ਸਾਵਧਾਨ ਹੋ ਕੇ ਵੀ ਨਹੀਂ ਬੈਠਦੇ। ਕੋਈ ਕੁਰਸੀ 'ਤੇ ਬੈਠਾ ਪੜ੍ਹਦਾ, ਕੋਈ ਲੱਤਾਂ ਨਿਸ਼ਾਲ ਕੇ ਪੜ੍ਹਦਾ, ਕੋਈ ਢੋ ਲਾ ਕੇ ਬੈਠਾ ਪੜ੍ਹਦਾ, ਕੋਈ ਲੰਬਾ ਪਿਆ ਪੜ੍ਹੀ ਜਾਂਦਾ। ਕਿਸੇ ਹਾਲਾਤ ਵਿੱਚ ਬਾਣੀ ਪੜ੍ਹੀ ਜਾ ਸਕਦੀ ਹੈ, ਵਹਿਮ ਨਹੀਂ ਕਰਨਾ। ਜੋ ਕਿ ਸਰੀਰਕ ਪ੍ਰੋਬਲਮ ਹੈ, ਲੱਤਾਂ ਨਹੀਂ ਚੌਂਕੜੀ ਵੱਜਦੀ, ਤਾਂ ਬਿਠਾ ਕੁਰਸੀ 'ਤੇ ਬੈਠ ਕੇ ਪੜ੍ਹ ਸਕਦੇ ਹੋ, ਪਰ ਇਕਾਗਰ ਚਿੱਤ ਹੋਣਾ ਚਾਹੀਦਾ। ਜੇ ਤੁਸੀਂ ਤੁਰੇ ਜਾਂਦੇ ਹੋ ਤਾਂ ਬਾਣੀ ਪੜ੍ਹ ਸਕਦੇ ਹੋ, ਚਿੱਤ ਇਕਾਗਰ ਹੋਣਾ ਚਾਹੀਦਾ। ਅਤੇ ਜੇ ਤੰਦਰੁਸਤ ਸਰੀਰ ਹੈ ਤਾਂ ਕੋਸ਼ਿਸ਼ ਕਰੋ ਚੌਂਕਣਾ ਮਾਰ ਕੇ ਬਿਲਕੁਲ ਸਿੱਧੇ ਹੋ ਕੇ, ਸਾਵਧਾਨ ਹੋ ਕੇ ਬਾਣੀ ਪੜ੍ਹੀਏ, ਇਕੱਲਾ ਇਕੱਲਾ ਅੱਖਰ ਦੇਖ ਕੇ ਪੜ੍ਹੀਏ। ਮਹਾਰਾਜ ਦੱਸ ਕੇ ਸਾਨੂੰ ਕਹਿੰਦੇ ਕੀ ਹੈ। ਹੁਣ ਸਤਿਗੁਰੂ ਪਾਤਸ਼ਾਹ ਕਹਿੰਦੇ, ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਮੈਂ ਨਾਨਕ ਦੀ ਅਰਦਾਸ ਹੈ, ਸੱਚੇ ਪਾਤਸ਼ਾਹ ਤੇਰੇ ਬਿਨਾਂ ਮੇਰੇ ਵਾਸਤੇ ਦੂਜਾ ਕੋਈ ਹੈ ਹੀ ਨਹੀਂ ਦਾਤਾਂ ਦੇਣ ਵਾਲਾ। ਕੰਮ ਹੀ ਨਿਬੇੜਤਾ ਮਹਾਰਾਜ ਨੇ ਵੀ ਤੇਰੇ ਬਿਨਾਂ ਦਾਤਾ ਕੋਈ ਹੈ ਹੀ ਨਹੀਂ, ਮੈਂ ਕਿਸੇ ਤੋਂ ਹੋਰ ਦਾਤ ਮੰਗਣ ਜਾਣਾ ਹੀ ਨਹੀਂ, ਮੇਰੀਆਂ ਲੋੜਾਂ ਤੂੰ ਹੀ ਪੂਰੀਆਂ ਕਰਨੀਆਂ। ਕੋਈ ਬ੍ਰਹਮਾ ਨੂੰ ਮੰਨੀ ਜਾਂਦਾ ਹੈ, ਉਹਦੇ ਵਾਸਤੇ ਬ੍ਰਹਮਾ ਉਹਦਾ ਰੱਬ ਹੋਊਗਾ। ਕੋਈ ਈਸ਼ਵਰ ਨੂੰ ਮੰਨਦਾ ਹੈ, ਉਹਦੇ ਵਾਸਤੇ ਉਹਦਾ ਰੱਬ ਈਸ਼ਵਰ ਹੋਊ। ਕੋਈ ਪਾਰਵਤੀ ਮਾਈ ਨੂੰ ਮੰਨਦਾ ਹੈ, ਉਹਦੇ ਵਾਸਤੇ ਉਹਦਾ ਗੁਰੂ ਉਹ ਹੋਣਾ ਹੈ। ਪਰ ਸੱਚੇ ਪਾਤਸ਼ਾਹ ਮੇਰੇ ਵਾਸਤੇ ਬ੍ਰਹਮਾ ਦਾ ਰੂਪ, ਈਸ਼ਵਰ ਦਾ ਰੂਪ, ਗੋਬਿੰਦ ਦਾ ਰੂਪ, ਪਾਰਵਤੀ ਮਾਈ ਦਾ ਰੂਪ ਤੂੰ ਹੀ ਹੈ। ਇਹਨਾਂ ਦੇਵਤਿਆਂ ਨੂੰ ਮੈਂ ਨਹੀਂ ਮੰਨਦਾ, ਮੇਰੇ ਵਾਸਤੇ ਤੂੰ ਹੀ ਸਾਰਾ ਕੁਝ ਹੈ। ਗੁਰ ਈਸ਼ਵਰ, ਗੁਰ ਗੋਰਖ ਬ੍ਰਹਮਾ, ਗੁਰ ਪਾਰਵਤੀ ਮਾਈ, ਮੇਰੇ ਵਾਸਤੇ ਮੇਰਾ ਗੁਰੂ ਹੀ ਸਭ ਕੁਝ ਹੈ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਮੇਰੀ ਅਰਦਾਸ ਹੈ ਮੇਰੇ ਮਨ ਵਿੱਚ ਕਿਸੇ ਦੂਜੇ ਦਾ ਖਿਆਲ ਆਉਣ ਹੀ ਨਾ ਦੇਈਂ, ਮੈਂ ਕਿਸੇ ਦੂਜੇ ਦੇ ਚਰਨਾਂ 'ਤੇ ਡਿੱਗਾ ਹੀ ਨਾ ਜਾ ਕੇ। ਭਾਈ ਨੰਦ ਲਾਲ ਨੂੰ ਪੁੱਛੋ ਗੁਰੂ ਦਾ ਪ੍ਰੇਮ ਕਿਹੋ ਜਿਹਾ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਰਨ ਵਿੱਚ ਆਇਆ, ਬੜੀ ਸੇਵਾ ਕੀਤੀ, ਬੜੀ ਭਾਵਨਾ ਦੇ ਨਾਲ ਸੇਵਾ ਕਰਕੇ ਪ੍ਰਵਾਨ ਹੋ ਗਿਆ, ਬਹੁਤ ਚੰਗਾ ਲਿਖਾਰੀ ਹੈ। ਹੁਣ ਗੁਰੂ ਦੇ ਦਰ ਤੋਂ, ਗੁਰੂ ਤੋਂ ਬਿਨਾਂ ਕਿਸੇ ਹੋਰ ਦੀ ਪੂਜਾ ਹੀ ਨਹੀਂ ਕਰਦਾ, ਧਿਆਨ 'ਚ ਨਹੀਂ ਗੱਲ ਆਉਂਦੀ ਕੋਈ। ਇੱਕ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਠੇ ਬੈਠੇ ਕਹਿੰਦੇ, ਨੰਦ ਲਾਲ ਤੂੰ ਬੜੀ ਸੋਹਣੀ ਕਲਮ ਲਿਖਦਾ ਹੈ, ਬੜੀ ਸੇਵਾ ਕਰਦਾ ਹੈ, ਤੇਰੀ ਜ਼ਿੰਦਗੀ ਦਾ ਮਨੋਰਥ ਕੀ ਹੈ? ਹੱਥ ਜੁੜ ਕੇ ਕਹਿਣ ਲੱਗਿਆ, ਮਹਾਰਾਜ ਮਨੋਰਥ ਤੇ ਤੁਸੀਂ ਹੈ, ਮੇਰੀ ਜ਼ਿੰਦਗੀ ਦਾ ਮਨੋਰਥ ਹੈ ਮੈਂ ਤੁਹਾਨੂੰ ਦੇਖਣਾ, ਤੁਹਾਡੇ ਦਰਸ਼ਨ ਕਰਨੇ, ਤੁਹਾਡੇ ਬਚਨ ਮੰਨਣੇ ਆ, ਹੋਰ ਮਨੋਰਥ ਹੀ ਹੈ ਨਹੀਂ ਕੋਈ ਮੇਰਾ। ਸੱਚੇ ਪਾਤਸ਼ਾਹ ਕਹਿੰਦੇ, ਨਹੀਂ ਕੁਝ ਤਾਂ ਹੋਊਗਾ, ਚਾਹੁੰਦਾ ਕੀ, ਇੱਛਾ ਕੀ ਹੈ? ਕੋਈ ਇੱਛਾ ਹੈਗੀ ਹੈ? ਹੱਥ ਜੁੜ ਕੇ ਕਹਿੰਦਾ, ਮਹਾਰਾਜ ਇੱਛਾ ਮੇਰੀ ਇੱਕ ਹੈਗੀ ਹੈ। ਕੀ ਇੱਛਾ ਦੱਸ, ਜੋ ਮੰਗੇਗਾ ਮਿਲ ਜੂਗਾ, ਕੀ ਚਾਹੀਦਾ? ਹਾਂ, ਗਲ ਵਿੱਚ ਪੱਲਾ ਪਾ ਕੇ ਕਹਿੰਦਾ, ਮਹਾਰਾਜ ਜੀ ਦੁਨੀਆਂ ਦੀ ਕੋਈ ਚੀਜ਼ ਮੈਨੂੰ ਨਹੀਂ ਚਾਹੀਦੀ,

ਹੋਰ ਕੀ ਚਾਹੀਦਾ? ਮਹਾਰਾਜ ਨਾ ਮੈਨੂੰ ਰਾਜ ਭਾਗ ਚਾਹੀਦਾ, ਨਾ ਮੈਨੂੰ ਨਰਕ ਸੁਰਗ ਚਾਹੀਦਾ, ਮੈਨੂੰ ਕੁਝ ਵੀ ਨਹੀਂ ਚਾਹੀਦਾ, ਬਸ ਮੇਰੇ 'ਤੇ ਇੱਕ ਕਿਰਪਾ ਕਰ ਦਿਓ ਵੀ ਜਦੋਂ ਮੈਂ ਸਰੀਰ ਨੂੰ ਛੱਡ ਕੇ ਸੰਸਾਰ ਤੋਂ ਜਾਵਾਂ, ਮੇਰਾ ਸੰਸਕਾਰ ਕੀਤਾ ਜਾਊਗਾ, ਮੇਰੇ ਸਰੀਰ ਦੀ ਸਵਾਹ ਬਣ ਜਾਣੀ ਹੈ, ਉਦੋਂ ਕਿਰਪਾ ਕਰਿਓ ਹਵਾ ਦਾ ਵੇਗ ਆਪਦੇ ਦਰਬਾਰ ਵੱਲ ਨੂੰ ਚਲਾ ਲਿਓ। ਮਹਾਰਾਜ ਕਹਿੰਦੇ ਕਿਉਂ? ਕਹਿੰਦੇ ਕਿਤੇ ਲੋਕ ਜੇ ਹਵਾ ਪੁੱਠੇ ਪਾਸੇ ਤੁਰ ਪਈ, ਮੇਰੀ ਸਵਾਹ ਉੱਡ ਕੇ ਕਿਸੇ ਦੂਜੇ ਦੇ ਦਰ 'ਤੇ ਨਾ ਜਾ ਵੜੇ, ਲੋਕ ਕਹਿਣਗੇ ਜਿਉਂਦਾ ਜਿਉਂਦਾ ਗੁਰੂ ਗੋਬਿੰਦ ਸਿੰਘ ਦਾ ਬਣਿਆ ਰਿਹਾ, ਹੁਣ ਆ ਸਵਾਹ ਇੱਥੇ ਰੁਲਦੀ ਫਿਰਦੀ ਹੈ। ਇੰਨੀ ਪ੍ਰੇਮ ਦੀ ਭਾਵਨਾ, ਮਰ ਕੇ ਵੀ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਰਹਿਣ ਦੀ ਇੱਛਾ ਹੈ। ਸਤਿਗੁਰੂ ਕਹਿੰਦੇ ਮਰਨਾ ਕਿਵੇਂ ਆ? ਜਿਉਂਦੇ ਜੀ ਮਰਨਾ, ਜਿਉਂਦੇ ਜੀ ਆਪਣੀ ਹਉਮੈ ਨੂੰ ਮਾਰਨਾ। ਇਹ ਮਰੂਗੀ ਤਾਂ ਹੀ ਸਾਡੇ ਧਿਆਨ ਵਿੱਚ ਇਹ ਗੱਲ ਰਹੂਗੀ ਕਿ ਮੇਰੇ ਗੁਰੂ ਤੋਂ ਬਿਨਾਂ ਹੋਰ ਕੋਈ ਹੈ ਹੀ ਨਹੀਂ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਫਿਰ ਸਤਿਗੁਰੂ ਨਿਚੋੜ ਕੱਢਦੇ ਆ, ਹੁਣ ਸਿੱਖਿਆ ਦਿੰਦੇ ਆ, ਆਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ। ਧਿਆਨ ਰੱਖਿਓ, ਗੱਲ ਸ਼ੁਰੂ ਕੀਤੀ ਸੀ ਮਹਾਰਾਜ ਨੇ ਆਸਾੜ ਤਪੰਦਾ ਤਿਸ ਲੱਗੈ, ਵੀ ਜਿਹੜਾ ਹਾੜ੍ਹ ਦਾ ਮਹੀਨਾ ਹੈ ਉਹਨਾਂ ਨੂੰ ਤਪਾਉਂਦਾ ਜਿਹੜੇ ਰੱਬ ਤੋਂ ਦੂਰ ਨੇ, ਜਿਨ੍ਹਾਂ ਨੇ ਆਪਣਾ ਆਪ ਗੁਰੂ ਦੇ ਕੁਰਬਾਨ ਕਰ ਦਿੱਤਾ, ਗੁਰੂ ਨੂੰ ਭੇਟ ਕਰ ਦਿੱਤਾ, ਗੁਰੂ ਦੇ ਹੁਕਮ 'ਚ ਤੁਰਨ ਲੱਗ ਪਏ, ਹੁਕਮ ਮੰਨਣ ਲੱਗ ਪਏ। ਸਤਿਗੁਰੂ ਕਹਿੰਦੇ ਹੁਣ ਕੀ ਹੋ ਗਿਆ? ਆਸਾੜ ਸੁਹੰਦਾ ਕਿਸ ਲੱਗੇ, ਹੁਣ ਤਪੰਦਾ ਨਹੀਂ ਲੱਗਦਾ, ਹੁਣ ਸੋਹਣਾ ਲੱਗਦਾ। ਜਿਸ ਮਨ ਹਰ ਚਰਨ ਨਿਵਾਸ, ਜਿਹਦੇ ਮਨ ਵਿੱਚ ਹਰੀ ਪਰਮਾਤਮਾ ਦੇ ਨਾਮ ਦਾ ਨਿਵਾਸ ਹੋ ਗਿਆ, ਉਹਨੂੰ ਹਾੜ੍ਹ ਦਾ ਮਹੀਨਾ ਵੀ ਦੁਖੀ ਨਹੀਂ ਕਰ ਸਕਦਾ। ਉਹ ਤਪਦੇ ਹੋਏ ਹਾੜ੍ਹ ਦੇ ਮਹੀਨੇ ਵਿੱਚ ਵੀ ਸ਼ਾਂਤ ਰਹਿੰਦਾ। ਹੁਣ ਸ਼ੰਕਾਵਾਦੀ ਸਵਾਲ ਕਰ ਸਕਦਾ ਵੀ ਇੰਨੇ ਹਾੜ੍ਹ ਦੇ ਮਹੀਨੇ ਵਿੱਚ ਇੰਨੀ ਗਰਮੀ 'ਚ ਸ਼ਾਂਤ ਕੋਈ ਕਿਵੇਂ ਰਹਿ ਸਕਦਾ? ਇਹ ਕਿਵੇਂ ਹੋ ਸਕਦਾ? ਕਿੰਨੀ ਅੱਗ ਵਰਦੀ ਹੈ, ਅੱਗ ਵਰਦੀ ਵਿੱਚ ਸ਼ਾਂਤ ਕਿਵੇਂ ਕੋਈ ਰਹਿ ਸਕਦਾ? ਅਤੇ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਹਾੜ੍ਹ ਦੀ ਗਰਮੀ ਵਿੱਚ, ਤਪਸ਼ ਵਿੱਚ, ਬਲਦੀ ਹੋਈ ਅੱਗ ਵਿੱਚ, ਤੱਤੇ ਰੇਤੇ ਵਿੱਚ, ਤੱਤੇ ਪਾਣੀ, ਉੱਬਲਦੇ ਪਾਣੀ ਵਿੱਚ ਸ਼ਾਂਤ ਰਹਿ ਕੇ ਸਾਨੂੰ ਦਿਖਾਤਾ। ਅਤੇ ਬਚਨ ਕਿਹਾ ਸੀ, ਹਰ ਕਾ ਨਾਮ ਹਿਰਦੈ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ। ਵੀ ਹਰੀ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਧਿਆਉਂਦਾ ਰਹੀ, ਤੇਰੇ ਸੰਗੀ ਸਾਥੀ ਤਰ ਜਾਣਗੇ। ਸੰਗੀ ਸਾਥੀ ਕਿਹੜੇ ਨੇ? ਜਿਹੜੇ ਨਾਮ ਜਪਣਗੇ। ਇੱਕੋ ਟਾਈਮ ਨਾਮ ਕੌਣ ਜਪੂਗਾ? ਰਸਨਾ ਜਪੇਗੀ, ਕੰਨ ਸੁਣਨਗੇ, ਅੱਖਾਂ ਗੁਰੂ ਦਾ ਦੀਦਾਰ ਕਰਨਗੀਆਂ, ਹੱਥ ਗੁਰੂ ਦੇ ਹੁਕਮ ਵਿੱਚ ਕਿਰਤ ਕਰਨਗੇ, ਪੈਰ ਚੱਲਣਗੇ। ਇਹ ਸੰਗੀ ਸਾਥੀ ਹੈ ਸਾਡੇ। ਗੁਰ ਮੇਰਾ ਸੰਗ ਸਦਾ ਹੈ ਨਾਲੇ। ਮਹਾਰਾਜ ਸਾਨੂੰ ਦੱਸਦੇ ਨੇ ਭਾਈ ਮੇਰਾ ਗੁਰੂ ਹਰ ਵੇਲੇ ਮੇਰੇ ਨਾਲ ਹੈ, ਇਸ ਕਰਕੇ ਮੈਂ ਸਿਮਰਨ ਕਰਦਾ, ਮੈਂ ਗੁਰੂ ਨਾਲ ਗੱਲਾਂ ਕਰਦਾ। ਸਿਮਰ ਸਿਮਰ ਤਿਸ ਸਦਾ ਸੰਭਾਲੇ, ਮੈਂ ਗੁਰੂ ਦਾ ਨਾਮ ਜਪ ਜਪ ਕੇ ਗੁਰੂ ਦੇ ਨਾਮ ਦੀ ਸੰਭਾਲ ਕਰਦਾ। ਫਿਰ ਮਹਾਰਾਜ ਜੀ ਕਹਿੰਦੇ ਤੇਰਾ ਕੀ ਆ ਮਿੱਠਾ ਲੱਗੈ। ਮਹਾਰਾਜ ਜੀ ਤੂੰ ਜੋ ਕੁਝ ਕੀਤਾ ਮੈਨੂੰ ਮਿੱਠਾ ਲੱਗਦਾ, ਮੈਨੂੰ ਬੁਰਾ ਨਹੀਂ ਲੱਗ ਰਿਹਾ, ਮੈਨੂੰ ਨਹੀਂ ਬੁਰਾ ਲੱਗਿਆ ਵੀ ਮੈਨੂੰ ਤਵੀ 'ਤੇ ਬਿਠਾਤਾ, ਮੈਨੂੰ ਤਾਂ ਇਹ ਵੀ ਠੰਡੀ ਸੇਜ ਲੱਗਦੀ ਹੈ ਕਿਉਂਕਿ ਤੇਰਾ ਹੁਕਮ ਹੈ। ਮੈਨੂੰ ਨਹੀਂ ਬੁਰਾ ਲੱਗਿਆ ਵੀ ਮੇਰੇ ਸਿਰ 'ਤੇ ਭੜ ਕੇ ਕੜਛੇ ਗਰਮ ਰੇਤੇ ਦੇ ਪਾਏ ਜਾ ਰਹੇ ਨੇ, ਨਾ ਕਿਉਂ? ਕਿਉਂਕਿ ਮੇਰੇ ਹਿਰਦੇ ਅੰਦਰ ਸ਼ਾਂਤੀ ਹੈ, ਨਾਮ ਵਸਿਆ ਹੋਇਆ। ਤੇਰਾ ਕੀ ਆ ਮਿੱਠਾ ਲੱਗ ਹੈ, ਤੇਰਾ ਕੀਤਾ ਹੋਇਆ ਇਹ ਹੁਕਮ ਮੈਨੂੰ ਮਿੱਠਾ ਲੱਗ ਰਿਹਾ। ਨਾਮ ਪਦਾਰਥ ਨਾਨਕ ਮੰਗ ਹੈ, ਹਰ ਨਾਮ ਪਦਾਰਥ ਨਾਨਕ ਮੰਗ ਹੈ। ਮੈਂ ਤੇਰੇ ਦਰ ਤੋਂ ਨਾਮ ਦਾ ਪਦਾਰਥ ਮੰਗਦਾ, ਮੈਨੂੰ ਹੋਰ ਕੋਈ ਪਦਾਰਥ ਨਹੀਂ ਚਾਹੀਦਾ। ਇਸ ਕਰਕੇ ਹਾੜ੍ਹ ਦੇ ਮਹੀਨੇ ਵਿੱਚ ਅਸੀਂ ਪਰਮੇਸ਼ੁਰ ਤੋਂ ਨਾਮ ਦੀ ਦਾਤ ਮੰਗਣੀ ਹੈ। ਜਦੋਂ ਵੀ ਅਰਦਾਸ ਕਰਨੀ ਹੈ ਆਪਣੀਆਂ ਮੰਗਾਂ ਨੂੰ ਪਿੱਛੇ ਕਰਕੇ ਕਹਿਣਾ ਮਹਾਰਾਜ ਜੀ ਤੇਰਾ ਸਿਮਰਨ ਦੇ ਦੇ, ਮੈਨੂੰ ਨਾਮ ਦੀ ਦਾਤ ਦੇ ਦੇ, ਅਤੇ ਉਹ ਨਾਮ ਦੀ ਦਾਤ ਮਿਲ ਗਈ, ਦੁਨੀਆਂ ਦੀਆਂ ਮੰਗਾਂ ਆਪਣੇ ਆਪ ਹੀ ਪੂਰੀਆਂ ਹੋ ਜਾਣਗੀਆਂ ਨੇ। ਪਰ ਅਸੀਂ ਉਲਟ ਕਰਦੇ ਹਾਂ, ਅਸੀਂ ਪਹਿਲਾਂ ਆਪਣੀਆਂ ਮੰਗਾਂ ਰੱਖਦੇ ਹਾਂ, ਸਾਰੀ ਲਿਸਟ ਗੁਰੂ ਨੂੰ ਦੱਸ ਕੇ ਫੇਰ ਕਿਤੇ ਜਾ ਕੇ ਮਾੜਾ ਜਿਹਾ ਹੌਲੀ ਦੇ ਨੇ ਕਹਿ ਦਿੰਦੇ ਹਾਂ ਨਾਮ ਦਾ, ਨਾਮ ਦੀ ਦਾਤ ਦੇ ਦੀ ਸੁੱਖ ਰੱਖ ਲਈ। ਉਹ ਫਾਰਮੈਲਿਟੀ ਹੁੰਦੀ ਹੈ ਨਾ, ਅਸੀਂ ਨਾਮ ਦੀ ਦਾਤ ਲੈ ਕੇ ਰਾਜੀ ਹਾਂ, ਸੁੱਖ ਮੰਗਦੇ ਹਾਂ, ਪਰ ਸਾਡੀਆਂ ਮੰਗਾਂ ਦੀ ਲਿਸਟ ਬਹੁਤ ਵੱਡੀ ਹੈ।
ਮਹਾਰਾਜ ਸਾਨੂੰ ਕਹਿੰਦੇ ਉਲਟ ਕੰਮ ਕਰ ਲਾ, ਪਹਿਲਾਂ ਨਾਮ ਮੰਗ ਖੜ ਕੇ। ਦੁਨੀਆਂ ਦੀਆਂ ਮੰਗਾਂ ਤੈਨੂੰ ਮੰਗਣ ਦੀ ਲੋੜ ਹੀ ਨਹੀਂ ਪੈਣੀ, ਜਿੰਨੀਆਂ ਤੇਰੀਆਂ ਲੋੜਾਂ ਹੈਗੀਆਂ ਪਰਮੇਸ਼ਰ ਨੇ ਆਪਣੇ ਆਪ ਹੀ ਪੂਰੀਆਂ ਕਰ ਦੇਣੀਆਂ ਜਿਹੜੀਆਂ ਤੇਰੀਆਂ ਲੋੜਾਂ ਨੇ। ਪਰ ਜਦੋਂ ਲੋੜਾਂ ਤੋਂ ਵੱਧ ਮੰਗਦੇ ਹਾਂ, ਜਿਹੜੀ ਚੀਜ਼ ਸਾਨੂੰ ਚਾਹੀਦੀ ਨੇ ਉਹ ਮੰਗਦੇ ਹਾਂ, ਜਿਹੜੀ ਸਾਡਾ ਨੁਕਸਾਨ ਕਰ ਸਕਦੀ ਉਹ ਮੰਗਦੇ ਹਾਂ, ਉਹ ਚੀਜ਼ਾਂ ਸਤਿਗੁਰੂ ਸਾਨੂੰ ਨਹੀਂ ਦਿੰਦੇ। ਇਸ ਕਰਕੇ ਮਹਾਰਾਜ ਜੀ ਸਾਨੂੰ ਮੰਗਣਾ ਸਿਖਾਉਂਦੇ ਆ, ਭਾਈ ਜੇ ਮੰਗਣਾ ਹੈ ਹੱਥ ਜੋੜ ਕੇ ਖੜ ਗਿਆ ਹੈ, ਗਲ 'ਚ ਪੱਲਾ ਪਾ ਕੇ ਮੰਗਣ ਵਾਸਤੇ ਤਿਆਰ ਹੈ, ਤਾਂ ਆਹ ਸਮਝ ਲਾ ਪਹਿਲਾਂ ਮੰਗਣਾ ਕੀ ਆ। ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ, ਗੁਰੂ ਤੋਂ ਗੁਰੂ ਦੀ ਵਡਿਆਈ ਮੰਗ ਲਾ, ਦੁਨੀਆਂ ਦੀਆਂ ਚੀਜ਼ਾਂ ਆਪ ਹੀ ਮਿਲ ਜਾਣਗੀਆਂ। ਸਤਿਗੁਰੂ ਕਿਰਪਾ ਕਰਨ, ਸਾਨੂੰ ਨਾਮ ਦੀ ਦਾਤ ਦੇ ਕੇ ਸਾਡੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਚਰਨਾਂ ਕਮਲਾਂ ਦੇ ਨਾਲ ਜੋੜ ਕੇ ਰੱਖਣ। ਇਹ ਹਾੜ ਦਾ ਤਪਣ ਵਾਲਾ ਮਹੀਨਾ ਸਾਨੂੰ ਨਾਮ ਦੀ ਠੰਡਕ ਦੇ ਕੇ ਸ਼ਾਂਤੀ ਦੇ ਵਿੱਚ ਰੱਖੇ, ਸਾਡਾ ਗੁਰੂ ਦੇ ਨਾਲ ਪ੍ਰੇਮ ਬਣਿਆ ਰਹੇ, ਫਿਰ ਸਾਡਾ ਜੀਵਨ ਸੌਖਾ ਹੋ ਜਾਏਗਾ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਆਓ ਗੁਰੂ ਕੇ ਪਿਆਰਿਆਂ ਤੋਂ ਆਨੰਦ ਸਾਹਿਬ ਦਾ ਪਾਠ ਸਰਵਣ ਕਰਕੇ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਵਿੱਚ ਸ਼ਾਮਲ ਹੋਈਏ ਜੀ। ਪ੍ਰੇਮ ਸਹਿਤ ਦਾਸਰੇ ਤੋਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਠਾਕੁਰ ਤੁਮ ਹਰਿ ਅਰਦਾਸ ਜੀਓ ਪਿੰਡ ਸਾਹਿਬ। ਵਾਹਿਗੁਰੂ।

ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ

ਸਤਨਾਮ ਸ੍ਰੀ ਵਾਹਿਗੁਰੂ ਜੀ। ਧਨਾ ਸ੍ਰੀ ਮਹੱਲਾ ਪੰਜਵਾਂ। ਜਾ ਕਉ ਹਰ ਰੰਗ ਲਾਗੋ ਇਸ ਯੁਗ ਮੈਂ ਹੈ, ਸੋ ਕਹੀਅਤ ਹੈ ਸੂਰਾ। ਆਤਮ ਜਿਣੈ ਸਗਲ ਵਸਦਾਂ ਕੈ, ਜਾ ਕਾ ਸਤਿਗੁਰ ਪੂਰਾ। ਜਾ ਕਉ ਹਰ ਰੰਗ ਲਾਗੋ ਇਸ ਯੁਗ ਮੈਂ ਹੈ, ਸੋ ਕਹੀਅਤ ਹੈ ਸੂਰਾ। ਆਤਮ ਜਿਣੈ ਸਗਲ ਵਸਦਾਂ ਕੈ, ਜਾ ਕਾ ਸਤਿਗੁਰ ਪੂਰਾ। ਠਾਕੁਰ ਗਾਈਐ ਆਤਮ ਰੰਗ

ਆਦਿ ਆਸਾੜ ਤਪੰਦਾ ਤਿਸ ਲੱਗੈ ਹਰ ਨਾਹਨ ਜਿਨਾ ਪਾਸ ਜਗ ਜੀਵਨ ਪੁਰ

ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ।

0: ਕੇਬੂਦੀਰਨ ਗਿੱਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ।
0: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3

ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIF

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha at Williams Lake. Any comments and suggestions please call 250-392-387.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3874 ਅਤੇ ਫੈਕਸ ਨੰਬਰ ਏਰੀਆ ਕੋਡ 250-392-3875।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening to Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨਵ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.